ਪੰਜਵਾ ਚੋੜ ਚੋੜ ਦੇ ਵਿਖਿਆ ਕੇ ਰਸੂਆ ਉਰਜ ਰਹੇ ਓਰੇ ਬਾਵਰ ਗਾਵਰ ਜਿਉਂ ਕਿਰਖੈ ਹਰੇ ਆਇਓ ਪਸੂਆ ਰਹਾਓ ਜੋ ਜਾਣੇ ਤੂੰ ਆਪਣੇ ਕਾਜੈ ਸੋ ਸੰਗ ਨਾ ਚਾਲੇ ਤੇਰੇ ਤਸੂਆ ਨਾਂਗੋ ਆਇਓ ਨਾਂਗ ਸਦਾਸੀ ਫੇਰ ਫਿਰਿਓ ਅਰ ਕਾਲਸ ਕਾਲ ਗਰਸੂਆ ਪੇਖ ਪੇਖ ਰੇਖ ਸੁੰਭ ਕੀ ਲੀਲਾ ਰਾਚ ਮਾਚ ਤਿੰਨ ਹੂੰ ਲਓ ਹਸੂਆ ਛੀਜਤ ਡੋਰ ਦਿਨਸ ਅਰ ਰੈਨੀ ਜੀ ਕੋ ਕਾਜ ਨਾ ਕੀਨੂ ਕਛੂਆ ਕਰਤ ਕਰ

ਪੰਜ ਬਾਬ ਹਉ ਤਾਂ ਕੈ ਬਲਿਹਾਰੀ ਜਾ ਕੇ ਕੇਵਲ ਨਾਮ ਆਧਾਰੀ ਰਹਾਉ ਮੈਂ ਮਾਤਾ ਕੀ ਕੀਰਤਨ ਗਨੀਐ ਜਨ ਪਾਰ ਬ੍ਰਹਿਮ ਰੰਗ ਰਾਤੇ ਸੁਖ ਸਹਿਜ ਆਨੰਦ ਤਿਨ੍ਹਾਂ ਸੰਗ ਉਨ ਸੰਸਰ ਅਵਰ ਨਾ ਦਾਤੇ ਜਗਤ ਉਦਾਹਰਣ ਸੇਈ ਆਏ ਜੋ ਜਨ ਦਰਸ ਪਿਆਸਾ ਉਨਕੀ ਸ਼ਰਨ ਪਰ ਹੈ ਸੋਤਰਿਆ ਸੰਤ ਸੰਗ ਪੂਰਨ ਆਸਾਉ ਤਾਕੇ ਚਰਨ ਪਰਿਓ ਤਾਂ ਜੀਵਾਂ ਜਨ ਕੇ ਸੰਗ ਨਿਹਾਲਾ ਭਗਤਨ ਕੀ ਰੇਣ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ ਰਾਜ ਜੋਵਨ ਅਵਦ ਜੋ ਦੀਸੈ ਸਭ ਕਿਛ ਜੁਗ ਮਹਿ ਘਾਟਿਆ ਨਾਮ ਨਿਦਾਨ ਸਦ ਨਵਤ ਨਿਰਮਲ ਇਹੋ ਨਾਨਕ ਹਰਤਨ ਘਾਟਿਆ ਗੌੜੀ ਮਹੱਲਾ ਪੰਜਵਾ ਜੋਗ ਜੁਗਤ ਸੁਨ ਆਇਓ ਗੁਰ ਤੇ ਮੋਹ ਕੋ ਸਤਿਗੁਰ ਸ਼ਬਦ ਵਜਾਇਓ ਰਹਾਉ ਨੌ ਖੰਡ ਪ੍ਰਿਥਮੀ ਇਸ ਤਨ ਮੈਂ ਰਵਿਆ ਨਿਮਕ ਨਿਮਕ ਨਮਸਕਾਰਾ ਦੀਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜਿਓ ਏਕ ਨਿਰੰਕਾਰਾ ਪੰਜ ਚੇਲੇ

ਸਾਚ ਮਹਿਲ ਗੁਰ ਲਖ ਲਖਾਇਆ, ਨਿਹਚਲ ਮਹਿਲ ਨਹੀਂ ਛਾਇਆ, ਮਾਇਆ ਸਾਚ ਸੰਤੋਖੇ ਭਰਮ ਚੁਕਾਇਆ, ਜਿਨ ਕੈ ਮਨ ਵਸਿਆ।

ਜਿਨਕੇ ਹਿਰਦੈ ਹਰ ਹਰ ਸੋਈ, ਤਿਨਕਾ ਦਰਸ ਪਰਸ ਸੁਖ ਹੋਈ, ਸਰਬ ਜੀਆਂ ਮੈਂ ਏਕੋ ਰਵੈ, ਮਨਮੁਖ ਅਹੰਕਾਰੀ ਫਿਰ ਜੂਨੀ ਭਵੈ। ਸੋ ਬੂਝੈ ਜੋ ਸਤਿਗੁਰ ਪਾਏ, ਹੋਮੈ ਮਾਰੇ ਗੁਰਸਬਦ ਦੇ ਪਾਏ, ਅਰਧ ਉਰਧ ਕੀ ਸੰਧ ਕਿਉ ਜਾਣੈ, ਗੁਰਮੁਖ ਸੰਧ ਮਿਲੈ ਮਨ ਮਾਨੈ। ਹਮ ਪਾਪੀ ਨਿਰਗੁਣ ਕਉ ਗੁਣ ਕਰੀਐ, ਪ੍ਰਭ ਹੋਏ ਦਇਆਲ ਨਾ।

ਬਿਨ ਉਪਮਾ ਜਗਦੀਸ਼ ਕੀ ਬਿਨ ਸਹਿ ਨਾ ਅੰਧਿਆਰਾ ਜਗ ਬਿਨ ਹਮ ਦੇਖਿਆ ਲੋਭੇ ਅਹੰਕਾਰਾ ਗੁਰ ਸੇਵਾ ਪ੍ਰਭ ਪਾਇਆ ਸੱਚ ਮੁਕਤ ਦੁਆਰਾ।

ਰਾਗ ਗੌੜੀ ਗੁਆਰੀ ਮਹੱਲਾ ਤੀਜਾ ਅਸ਼ਟਪਦੀਆ ਏਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕਾ ਸੂਤਕ ਦੂਜਾ ਭਾਉ ਭਰਮੇ ਭੁੱਲੇ।

ਸੂਤਕ ਅਗਨ ਪਾਉਣਾ ਪਾਣੀ ਮਾਹੇ ਸੂਤਕ ਭੋਜਨ ਜੇਤਾ ਕਿਛ ਨਾ ਜੇਤਾ ਕਿਛ ਖਾਹੇ ਸੂਤ ਕਰਮ ਨਾ ਪੂਜਾ ਹੋਏ ਨਾ ਮ੍ਰਿਤੇ ਮਨ ਨਿਰਮਲ ਹੋਏ ਸਤਿਗੁਰ ਸੇਵਿਆ ਸੂਤਕ ਜਾਏ ਮਰਿਆ ਨਾ ਜਨਮੈ ਕਾਲ ਨਾ ਖਾਏ ਸਾਸ ਸਿਮਰਤ ਸੋਧ ਦੇਖੋ ਕੋਏ ਵਿਣ ਨਾਵੈ ਕੋ ਮੁਕਤ ਨਾ ਹੋਏ ਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰ ਕਾਲ ਮਹਿ ਗੁਰਮੁਖ ਉਤਰ ਸਪਾਰ ਸਾਚਾ ਮਰਿਆ ਨਾ ਆਵੈ ਜਾਏ ਨਾਨਕ ਗੁਰਮੁਖ ਰਹਿ ਸਮਾਏ ਗੌੜੀ ਮਹੱਲਾ ਤੀਜਾ ਮਨਮੁਖ ਸੇਵਾ ਪ੍ਰਾਣ ਗੁਰਮੁਖ ਸੇਵਾ ਪ੍ਰਾਣ ਅਧਾਰਾ ਹਰ ਸਿਉ ਰਾਖੋ ਹਿਰਦੈ ਉਰ ਧਾਰਾ ਗੁਰਮੁਖ ਸੋਭਾ ਸਾਚ ਦੁਆਰਾ ਪੰਡਤ ਹਾਰ ਪੜਤ ਜੋ ਵਿਕਾਰਾ ਗੁਰਮੁਖ ਭਾਉ ਜਲ ਉਤਰ ਹੋ ਪਾਰਾ ਰਹਾਓ ਗੁਰਮੁਖ ਵਿੱਚ ਹੋਮੈ ਜਾਏ ਗੁਰਮੁਖ ਮੈਂ ਨ ਲਾਗੈ ਆਏ ਗੁਰਮੁਖ ਨਾਮ ਵਸੈ ਮਨ ਆਏ ਗੁਰਮੁਖ ਤ ਕਰਮ ਧਰਮ ਸੱਚ ਹੋਈ ਗੁਰਮੁਖ ਅਹੰਕਾਰ ਜਲਾਏ ਦੋਈ ਗੁਰਮੁਖ ਨਾਮ ਵਰਤੇ ਸੁਖ ਹੋਈ ਆਪਣਾ ਮਨ ਪ੍ਰਬੋਧੋ ਬੁੱਝੋ ਸੋਈ ਲੋਕ ਸਮਝਾਓ ਸੁਣੇ ਨਾ ਕੋਈ ਗੁਰਮੁਖ ਸਮਝੋ ਸਦਾ ਸੁਖ ਹੋਈ ਮਨਮੁਖ ਡੰਫ ਬਹੁਤ ਚਤੁਰਾਈ ਜੋ ਕਿਛ ਕਮਾਵੈ ਸੋ

ਵਾਹਿਗੀ ਪੁੱਤਰੀ ਬੇਦਾਰ ਗਵਾਈ। ਨਾਨਕ ਬਿਨ ਨਾਵੈ ਝੂਠੀ ਚਤੁਰਾਈ, ਗੌੜੀ ਮਹੱਲਾ ਪੰਤੀਜਾ। ਇਸ ਯੁਗ ਕਾਕ ਧਰਮ ਪੜ੍ਹੋ ਤੁਮ ਭਾਈ, ਪੂਰੇ ਗੁਰ ਸਾਹਿਬ ਸੋ ਜੀ ਪਾ।

ਕਹਿ ਸ਼ਬਦ ਸੱਚ ਲਿਵ ਲਾਏ ਹੋ ਮੈਂ ਮੈਲਾ ਇਹੋ ਸੰਸਾਰਾ। ਨਿਤ ਤੀਰਥ ਨਾਵੈ ਨਾ ਜਾਏ ਹੰਕਾਰਾ, ਬਿਨ ਗੁਰ ਭੇਟੇ ਜਮ ਕਰੇ ਖੁਆਰਾ। ਸੋ ਜਨ ਸਾਚਾ ਜੇ ਹੋ ਮੈਂ ਮਾਰੇ, ਗੁਰ ਕੈ ਸ਼ਬਦ ਪੰਚ ਸੰਘਾਰ ਆਪ ਤਰੈ ਸਗਲੇ ਕੁਲ ਤਾਰੇ। ਮਾਇਆ ਮੋਹ ਨਟ ਬਾਜੀ ਪਾਈ, ਮਨਮੁਖ ਅੰਧੇ ਮਨਮੁਖ ਅੰਧ ਰਹੇ ਲਪਟਾਈ। ਗੁਰਮੁਖ ਲਿਪਤ ਰਹੇ ਲਿਵਲਾਈ, ਬਹੁਤੇ ਭੇਖ ਕਰੈ ਭੇਖ ਧਾਰੀ। ਅੰਤਰ ਤਿਸਨਾ ਫਿਰੈ ਅਹੰਕਾਰੀ, ਆਪਣਾ ਚੀਨੈ ਬਾਜੀ ਹਾਰੀ। ਕਾਪੜ ਪਹਿਰ ਕਰੇ ਚਤੁਰਾਈ, ਮਾਇਆ ਮੋਹੇ ਅਤ ਭਰਮ ਭੁਲਾਈ। ਬੇਨ ਗੁਰ ਸੇਵੇ ਬਹੁਤ ਦੁਖ ਪਾਈ, ਨਾਮ ਰਤੇ ਸਦਾ ਬੈਰਾਗੀ। ਗਿਰਹੀ ਅੰਤਰ ਸਾਚ ਲਿਵ ਲਾਗੀ, ਨਾਨਕ ਸਤਿਗੁਰ ਸੇਵਹਿ ਸੇਵਟ ਭਾਗੀ। ਗੌੜੀ ਮਹੱਲਾ ਤੀਜਾ, ਬ੍ਰਹਮਾ ਮੂਲ ਬੇਦ ਅਭਿਆਸਾ, ਤਿਸ ਤੇ ਉਪਜੇ ਦੇਵ ਮੋਹ ਪਿਆਸਾ। ਤ੍ਰੈ ਗੁਣ ਭਰਮੇ ਨਾਹੀ ਨਿਜ ਘਰ ਵਾਸਾ, ਹਮ ਹਰ ਰਾਖੇ ਸਤਿਗੁਰੂ ਮਿਲਾਇਆ। ਅਣਦਿਨ ਭਗਤ ਹਰ ਨਾਮ ਦ੍ਰਿੜਾ।

ਤਿੰਨ ਕੋ ਸਭ ਨਿਭੇ ਅਨਦਿਨ ਪੂਜ ਕਰਾਹੀ ਸਹਿਜੇ ਗੁਣ ਰਵਹੇ ਸਾਚੇ ਮਨ ਮਾਹੀ ਪੂਰੇ ਸਤਿਗੁਰ ਸ਼ਬਦ ਸੁਣਾਇਆ ਤ੍ਰੈ ਗੁਣ ਮਿਟੇ ਚੌਥਾ ਚਿਤ ਲਾਇਆ ਨਾਨਕ ਹੋ ਮੈਂ ਮਾਰ ਬ੍ਰਹਮ ਮਿਲਾਇਆ ਗੌੜੀ ਮਹੱਲਾ ਤੀਜਾ ਬ੍ਰਹਮਾ ਵੇਦ ਪੜੈ ਵਾਦ ਵਖਾਣੈ ਅੰਤਰ ਤਾਮਸ ਆਪ ਨਾ ਪਛਾਣੈ ਤਾ ਪ੍ਰਭ ਪਾਏ ਗੁਰ ਸ਼ਬਦ ਵਖਾਣੈ ਗੁਰ ਸੇਵਾ ਕਰੋ ਫਿਰ ਘਾਲ ਨਾ ਖਾਏ ਮਨਮੁਖ ਖਾਧੇ ਦੂਜਾ ਭਾਏ ਰਹਾਓ ਗੁਰਮੁਖ ਪ੍ਰਾਣੀ ਅਪਰਾਧ।

ਹਰ ਜੀਉ ਵਿਸਰਿਆ, ਹਰ ਜੀਉ ਵਿਸਰਿਆ ਦੂਜਾ ਭਾਏ, ਜਿਸ ਨਦਰ ਕਰੇ ਸੋ ਪਰਮ ਗਤ ਪਾਏ। ਅੰਤਰ ਸਾਚ ਬਾਹਰ ਸਾਚ ਵਰਤਾਏ, ਸਾਚ ਨਾ ਛਪੈ ਜੇ ਕੋ ਰੱਖੈ ਛਪਾਏ, ਗਿਆਨੀ ਪੂਜੈ ਸਹਿਜ ਸੁਭਾਏ।

ਧਿਆਇਆ ਦੁੱਖ ਸਗਲ ਮਿਟਾਈ। ਸਦਾ ਆਨੰਦ ਹਰ ਨਾਮ ਲਿਵਲਾਈ, ਗੁਰ ਮਿਲਿਆ ਹਮ ਕੋ ਸਰੀਰ ਸੁਧ ਭਈ, ਹਉਮੈ ਤ੍ਰਿਸ਼ਨਾ ਸਭ ਅਗਨ ਬੁਝਈ। ਬਿਰਸੈ ਕ੍ਰੋਧ ਖਿਮਾ ਗਹਿ ਲਈ, ਹਰ ਆਪੇ ਕਿਰਪਾ ਕਰੇ ਨਾਮ ਦੇਵੈ, ਗੁਰਮੁਖ ਰਤਨ ਕੋ ਵਿਰਲਾ ਲੇਵੈ, ਨਾਨਕ ਗੁਣ ਗਾਵੈ ਹਰ ਅਲਖ ਅਭੇਵੈ।

ਮੇ ਲਾਏ ਪ੍ਰਭ ਹਰ ਹਰ ਹਿਰਦੈ ਹਰ ਗੁਣ ਸਾਰ ਰਹਾਓ। ਸੇ ਭਗਤ ਹਰ ਭਾਵ ਦੇ ਜੋ ਗੁਰਮੁਖ ਭਾਏ ਚਲਨ, ਆਪ ਛੋੜ ਸੇਵਾ ਕਰਨ ਜੀਵਤ ਮੂਏ ਦਿਰਹਨ। ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਿਰਕਾਰ, ਓਏ ਉਹ ਕਿਉਂ ਮਨੋ ਵਿਸਾਰੀਐ ਹਰ ਰੱਖੀਏ ਹਿਰਦੈ ਧਾਰ। ਨਾ ਮਿਲਿਆ ਪਤ ਪਾਈਐ ਨਾ ਮੰਨਿਆ ਸੁਖ ਹੋਏ, ਸਤਿਗੁਰ ਤੇ ਨਾਮ ਪਾਈਐ ਕਰਮ ਮਿਲੈ ਪ੍ਰਭ ਸੋਏ। ਸਤਿਗੁਰ ਤੇ ਜੋ ਮੋਹ ਫੇਰੇ ਫੇਰੇ ਉਹ ਭ੍ਰਮ ਦੇ ਨਾ ਟਿਕਾਨ, ਧਰਤ ਅਸਮਾਨ ਨਾ ਝੱਲਈ ਵਿੱਚ ਵਿਸਟਾ ਭਏ ਪਚੰਨ। ਇਹੋ ਜਗ ਭਰਮ ਭੁਲਾਇਆ ਮੋਹ ਠਗੋਲੀ ਪਾਏ, ਜਿੰਨਾ ਸਤਿਗੁਰ ਭੇਟਿਆ ਤਿੰਨ ਫੇੜ ਤਿੰਨ ਨੇੜ ਨਾ ਭਿੱਟੈ ਮਾਏ। ਸਤਿਗੁਰ ਸੇਵਨ ਸੇ ਸੋਹਣੇ ਹੋਮੈ ਮੈਲ ਜਗਵਾਏ, ਸਤਿਗੁਰ ਅਤੇ ਸੇ ਨਿਰਮਲੇ ਚੱਲੇ ਸਤਿਗੁਰ ਭਾਏ। ਹਰ ਪ੍ਰਭ ਦਾਤਾ ਏਕ ਤੂੰ, ਤੂੰ ਆਪੇ ਬਖਸ਼ ਮਿਲਾਏ, ਜਨ ਨਾਨਕ ਸਰਣਾਗਤੀ ਜਿਉ ਭਾਵੈ ਤਿਵੈ ਛਡਾਏ। ਰਾਗ ਗੌੜੀ ਪੂਰਬੀ ਮਹੱਲਾ।

ਭਾਗ ਪੂਰੈ ਪਾਇਆ ਗਲ ਮਿਲਿਆ ਪਿਆਰਾ ਆਏ ਮਨ ਕਰ ਹਲਾ ਸਤਿਗੁਰ ਪੁਰਖ ਧਿਆਏ ਰਹਾਉ ਮਨ ਕਰ ਹਲਾ ਵਿਚਾਰੀਆ ਹਰ ਨਾਮ ਹਰ ਨਾ ਰਾਮ ਨਾਮ ਧਿਆਏ ਜਿੱਥੇ ਲਿਖ

ਮੁੰਡੰਡ ਦੇ ਸਜਾਏ ਮਨ ਕਰਹਲਾ ਮੇਰੇ ਪ੍ਰਾਣ ਤੂੰ ਮੈਲ ਪਾਖੰਡ ਭਰਮ ਗਵਾਏ ਹਰ ਅੰਮ੍ਰਿਤ ਸਰ ਗੁਰ ਪੂਰਿਆ ਮਿਲ ਸੰਗਤੀ ਮਲ ਲਹਿ ਜਾਏ ਮਨ ਕਰਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ।

ਸਤ ਸੰਗਤ ਸਤਿਗੁਰ ਭਾਲ, ਸਤ ਸੰਗਤ ਲਗ ਹਰ ਧਿਆਈਐ, ਹਰ ਹਰ ਚੱਲੈ ਤੇਰੇ ਨਾਲ, ਮਨ ਕਰ ਹਲਾ ਵੱਡ ਭਾਗੀਆ, ਹਰ ਏਕ ਨਦਰ ਨਿਹਾਲ, ਆਪ ਛਡਾਏ ਛੁੱਟੀਐ ਸਤਿਗੁਰ ਚਰਨ ਸਮਾਲ, ਮਨ ਕਰ ਹਲਾ ਮੇਰੇ ਪਿਆਰਿਆ, ਵਿੱਚ ਦੇਹੀ ਜੋਤ ਸਮਾਲ, ਗੁਰ ਨਾਉ ਨਿਤਨਾਮ।

ਹਰ ਮੁਕਤ ਕਰੇ ਅੰਤ ਕਾਲ, ਮਨ ਕਰਹਲਾ ਵਡ ਭਾਗੀਆ, ਤੂੰ ਗਿਆਨ ਰਤਨ ਸਮਾਲ, ਗੁਰ ਗਿਆਨ ਖੜਗ ਹੱਥ ਧਾਰਿਆ, ਜਮ ਮਾਰੇ ਅੜਾ ਜਮ ਕਾਲ, ਅੰਦਰ ਨਿਧਾਨ ਮਨ ਕਰ ਹਲੇ, ਭਰਮ ਭਵੇ ਬਾਹਰ ਭਾਲ, ਗੁਰ ਪੁਰਖ ਪੂਰਾ ਭੇਟਿਆ, ਹਰ ਸੱਜਣ ਲਦੜਾ ਨਾਲ, ਰੰਗ ਰਤੜੇ ਮਨ ਕਰ ਹਲੇ, ਹਰ ਰੰਗ ਸਦਾ ਸਮਾਲ, ਹਰ ਰੰਗ ਕਦੇ ਨਾ ਉਤਰੈ, ਗੁਰ ਸੇਵਾ ਸਬਦ ਸਮਾਲ, ਹਮ ਪੰਖੀ ਮਨ ਕਰ ਹਲੇ, ਹਰ ਤਰਵਰ ਪੁਰਖ ਅਕਾਲ, ਵਡਭਾਗੀ ਗੁਰਮੁਖ ਪਾਇ

ਜਬ ਇਨ ਕਿਸ ਕਰ ਮਾਨੇ ਭੇਦਾ ਤਬ ਤੇ ਦੁਖ ਡੰਡ ਅਰ ਖੇਦਾ ਜਬ ਇਨ ਏਕੋ ਏਕੀ ਬੂਝਿਆ ਤਬ ਤੇ ਇਸ ਨੂੰ ਸਭ ਕਿਛ ਸੂਝਿਆ ਜਬ ਇਹੋ ਧਾਵੈ ਧਾਵੈ ਮਾਇਆ ਅਰਥੀ ਨੈ ਤ੍ਰਿਪਤਾਵੈ ਨੈ ਤਿਸ ਲਾਥੀ ਜਬ ਇਸ ਤੇ ਇਹੋ ਹੋਇਓ ਹਜੌਲਾ ਪਿਛੇ ਲਾਗ ਚੱਲੀ ਉਠ ਕੌਲਾ ਕਰ ਕਿਰਪਾ ਜੋ ਸਤਿਗੁਰ ਮਿਲਿਓ ਮਨ ਮੰਦਰ ਮਹਿ ਦੀਪਕ ਜਲਿਓ ਜੀਤ ਹਾਰ ਕੀ ਸੋਝੀ ਕਰੀ ਤੋ ਇਸ ਘਰ ਕੀ ਕੀਮਤ ਪਰੀ ਕਰਨ ਕਰਾਵਣ ਸਭ ਕਿਛ ਏਕੈ ਆਪੇ।

ਜਾਸ ਜਪਤ ਮੁਸਕਲ ਕਛੂ ਨਾ ਬਣੈ ਜਾਸ ਜਾਸ ਜਪਤ ਸੁਣ ਅਨਹਤ ਧੁਨੈ ਜਾਸ ਜਪਤ ਇਹ ਨਿਰਮਲ ਹੋਏ ਜਾਸ ਜਪਤ ਇਹ ਨਿਰਮਲ ਸੋਏ ਜਾਸ ਜਪਤ ਕਮਲ ਸੀਧਾ ਹੋਏ ਗੁਰ ਗੁਰ ਸੁਭ ਦ੍ਰਿਸ਼ਟ ਸਭ ਉਪਰ ਕਰੀ ਜਿਸ ਕੈ ਹਿਰਦੈ ਮੰਤਰ ਦੇ ਹਰੀ ਅਖੰਡ ਅਖੰਡ ਕੀਰਤਨ ਤਿਨ ਭੋਜਨ

ਸਹਿਜੇ ਭੋਜਨ, ਸਹਿਜੇ ਭਾਉ, ਸਹਿਜੇ ਮਿਟਿਓ ਸਗਲ ਦੁਰਾਓ, ਸਹਿਜੇ ਹੋਆ ਸਾਧੂ ਸੰਗ, ਸਹਿਜ ਮਿਲਿਓ ਪਾਰ ਬ੍ਰਹਮ ਨਿਸੰਗ, ਸਹਿਜੇ ਗ੍ਰਹਿ

ਸੰਗ ਅਬਿਨਾਸੀ ਵਸਿਆ। ਸਹਿਜ ਆਸਨ ਅਸਿਰ ਪਾਇਆ, ਸਹਿਜ ਆਸਿਰ ਸ਼ਬਦ ਵਜਾਇਆ, ਸਹਿਜ ਰੁਣ ਚੁਣਕਾਰ ਸੁਹਾਇਆ, ਜਾ ਕੇ ਘਰ ਵਸ ਪਾਰ ਬ੍ਰਹਮ ਸਮਾਇਆ। ਤਾਕ ਘਰ ਪਾਰ ਬ੍ਰਹਮ ਸਮਾਇਆ, ਸਹਿਜ ਜਾ ਕੋ ਪਰਿਓ ਕਰਮਾ, ਸਹਿਜ ਗੁਰ ਭੇਟਿਓ ਸੱਚ ਧਰਮ।

ਧਾਰੇ ਪਾਰ ਬ੍ਰਹਮ ਕਾ ਅੰਤ ਨਾ ਪਾਰ ਕੌਣ ਕਰੈ ਤਾ ਕਾ ਵਿਚਾਰ ਕਹੋ ਨਾਨਕ ਜਿਸ ਕਿਰਪਾ ਕਰੈ ਨਿਹਚਲ ਥਾਨ ਸਾਧ ਸੰਗਤ ਰੈ ਗੌੜੀ ਮਹੱਲਾ ਪੰਜਵਾ ਜੋ ਇਸ ਮਾਰੈ ਸੋਈ ਸੂਰਾ ਜੋ ਇਸ ਮਾਰੈ ਸੋਈ ਪੂਰਾ ਜੋ ਇਸ ਮਾਰੇ ਤਸੈ

ਜੋ ਇਸ ਮਾਰੈ ਤਿਸ ਕਉ ਭਉ ਨਾਹੇ, ਜੋ ਇਸ ਮਾਰੇ ਸੋ ਨਾਮ ਸਮਾਹੇ, ਜੋ ਇਸ ਮਾਰੇ ਤਿਸ ਕੀ ਦਰਸਨਾ ਬੁਝੈ, ਜੋ ਇਸ ਮਾਰੇ ਸੋ ਦਰਗਹਿ ਸਜੈ, ਜੋ ਇਸ ਮਾਰੈ ਸੋ ਧਨਵੰਤਾ, ਜੋ ਇਸ ਮਾਰੇ ਸੋ ਪਤਵੰਤਾ, ਜੋ ਇਸ ਮਾਰੇ ਸੋਈ ਜਤੀ, ਜੋ ਇਸ ਮਾਰੇ ਤਿਸ ਹੋਵੈ ਗਤੀ, ਜੋ ਇਸ ਮਾਰੇ ਤਿਸ ਕਾਮ ਆਇਆ ਗਨੀ, ਜੋ ਇਸ ਮਾਰੇ ਸੋ ਨਿਹਚਰ ਧਨੀ, ਜੋ ਇਸ ਮਾਰੇ ਸੋ ਵੱਡ ਭਾਗਾ, ਜੋ ਇਸ ਮਾਰੇ ਸੋ ਅਣਦਿਨ ਜਾਗਾ, ਜੋ ਇਸ ਮਾਰੇ ਸੋ ਜੀਵਨ ਮੁਕਤਾ, ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ, ਜੋ ਇਸ ਮਾਰੇ ਸੋਈ ਸੋ ਗਿਆਨੀ, ਜੋ ਇਸ ਮਾਰੇ ਸੋ ਸਹਿਜ ਧਿਆਨੀ, ਇਸ ਮਾਰੀ ਬਿਨ ਥਾਏ ਨਾ ਪਰੈ, ਕੋਟ ਕਰਮ ਜਾਪ ਤਪ ਕਰੈ, ਇਸ ਮਾਰੀ ਬਿਨ ਸਹਿਜ ਜਨਮ ਨਾ ਮਰੈ ਮਿਟੈ, ਇਸ ਮਾਰੀ ਬਿਨ ਜਮਤੇ ਨਹੀਂ ਛੁਟੈ, ਇਸ ਮਾਰੀ ਬਿਨ ਗਿਆਨ ਨਾ ਹੋਈ, ਇਸ ਮਾਰੀ ਬਿਨ ਝੂਠ ਨਾ ਧੋਈ, ਇਸ ਮਾਰੀ ਬਿਨ ਸਭ ਕੁਛ ਮੈਲਾ, ਇਸ ਮਾਰੀ ਬਿਨ ਸਭ ਕੁਛ ਜੌਲਾ, ਜਾ ਕੋ ਭਈ ਕਿਰਪਾਲ ਕਿਰਪਾ ਨਿਧ, ਤਿਸ ਭਈ ਖਲਾਸੀ ਹੋਈ ਸਗਲ ਸਿਰ।

ਜਾ ਕੇ ਦ੍ਰਿਸ਼ਟ ਹੋਏ ਸਦਾ ਨਿਹਾਲ ਮਨ ਮੇਰੇ ਕਰ ਤਾਕੀ ਘਾਲ ਨਾ ਕੋ ਚਤੁਰ ਨਾਹੀ ਕੋ ਮੂੜਾ ਨਾ ਕੋ ਹੀਣ ਨਾਹੀ ਕੋ ਸੂਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਸੋ ਸੇਵਕ ਨਾਨਕ ਜਿਸ ਭਾਗਾ ਗੌੜੀ ਮਹੱਲਾ ਪੰਜਵਾ ਬਿਨ ਸਿਮਰਨ ਜੈਸੇ ਸਰ ਭਾਰ ਜਾਰੀ ਤਿਉ ਜੀਵ ਹੈ ਸਾਖਤ ਨਾ ਬਿਸਾਰੀ ਏਕ ਨਿਮਖ ਜੋ ਸਿਮਰਨ ਮਹਿ ਜੀਆ ਕੋੜ ਦਿਨ ਲਾਖ ਸਦਾ ਥਿਰਥੀ ਆ ਰਹਾਓ ਬਿਨ ਸਿਮਰਨ ਧ੍ਰਿਗ ਕਰਮ ਕਰਾਸ ਕਾਗ ਬਿਤਨ ਬਿਸਟਾ ਮਹਿਵਾਸ ਬਿਨ ਸਿਮਰਨ ਭਇ ਕੂਕਰ ਕਾਮ ਸਾਕਤ ਬੇਸੁਆ ਪੂਤ ਨਿਆਮ ਬਿਨ ਸਿਮਰਨ ਜੈਸੇ ਸਿੰਘ ਛਤਾਰਾ ਬੋਲੇ ਕੂਰ ਸਾਕਤ ਮੁਖਕਾਰਾ ਬਿਨ ਸਿਮਰਨ ਗਰਦ ਮਗੀ ਨਿਆਏ ਸਾਕਤ ਸਾਨ ਭ੍ਰਿਸ਼ਟ ਫਿਰਾਹੀ ਬਿਨ ਸਿਮਰਨ ਕੂਕਰ ਹਰਕਾਇਆ ਸਾਕਤ ਲੋਕੀ ਬਸਾਕ

ਨਾਨਕ ਗੁਰ ਜਗਤ ਤਰਾਇਆ ਗਾਉੜੀ ਮਹੱਲਾ ਪੰਜਵਾ ਗੁਰ ਕੈ ਬਚਨ ਮੋਹੇ ਪਰਮ ਗਤ ਪਾਈ ਗੁਰਪੁਰੈ ਮੇਰੀ ਪੈਜ ਰਖਾਈ ਗੁਰ ਕੈ ਬਚਨ ਧਿਆਇਓ ਮੋਹੇ ਨਾਓ ਗੁਰ ਪ੍ਰਸਾਦ ਮੋਹ ਮਿਲਿਆ ਥਾਓ ਰਹਾਓ ਗੁਰ ਕੈ ਬਚਨ ਸੁਣ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ

ਤਿਸ ਗੁਰ ਕੋ ਚੁਲਾਵੋ ਪਾਖਾ ਮਹਾ ਅਗਨ ਦੇ ਹਾਥ ਦੇ ਰਾਖਾ ਤਿਸ ਗੁਰ ਕੈ ਗ੍ਰਹਿ ਢੋਵੋ ਪਾਣੀ ਤਿਸ ਗੁਰ ਦੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀਸੋ ਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਕੋ ਮੋਕੋ ਦੀਨੋ ਜੀਓ ਜਿਨ ਗੁਰਮੋਕੋ ਦੀਨੋ ਜੀਓ ਆਪਣਾ ਦਾਸਰਾ ਆਪੇ ਮੁੱਲ ਲੀਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ ਕਲ ਕਲੇਸ਼ ਪੈ ਭਰਮ।

ਸੋਜਤ ਫਿਰੇ ਅਸੰਖ ਅੰਤ ਨਾ ਪਾਰੀਆ ਸੇਈ ਹੋਏ ਭਗਤ ਜਿਨ ਕਿਰਪਾਰੀਆ ਸੇਈ ਹੋਏ ਭਗਤ ਜਿਨ੍ਹਾਂ ਕਿਰਪਾਰੀਆ ਹੋ ਵਾਰਿਆ ਹੋ ਵਾਰੀਆ ਹਰ ਵਾਰੀਆ ਰਹਾਓ ਸੁਣ ਸੁਣ ਪੰਥ ਡਰਾਓ ਬਹੁਤ ਪਹਿਹਾਰੀਆ ਮੈਂ ਤੱਕੀ ਓਟ ਸੰਤਾਲ ਹਿਓ ਵਾਰੀਆ ਮੋਹਨ ਨਾਲ ਅਨੂਪ ਸਰਬ ਪਸਾਧਾਰੀਆ ਗੁਰ ਨਿਮ ਨਿਮ ਲਾਗੋ ਪਾਏ ਦੇਹੋ ਦਿਖਾਰੀਆ ਮੈਂ ਕੀਏ ਮਿੱਤਰ ਅਨੇਕ ਇੱਕ ਸਬਲਿਹਾਰੀਆ ਸਾਭ ਗੁਣ ਕਿਸ ਹੀ ਨਾਹੇ ਹਰ ਪੂਰ ਭੰਡਾਰੀਆ ਚੌਂਦਿਸ ਜਪੀਐ ਨਾਓ ਸੁਖ ਸਵਾਰੀਆ ਮੈਂ ਆਹੀ ਓਣ ਤੁਹਾਰ ਨਾਨਕ ਬਲਿਹਾਰੀਆ ਗੁਰ ਕਾਢਿਓ ਭੁਜਾ ਪਸਾਰ ਮੋਹ ਕੁਪਾਰੀਆ ਮੈਂ ਜੀਤਿਓ ਜਨਮ ਅਪਾਰ ਬੋਹਰ ਨਹਾਰੀਆ ਮੈਂ ਪਾਇਓ ਸਰਬ ਨਿਧਾਨ ਅਕਥ ਕਥਾਰੀਆ ਹਰ ਦਰਗਹਿ ਸੋਭਾ ਅੰਦਰ ਬਾਹਰ ਲੁਡਾਰੀਆ ਜਨ ਨਾਨਕ ਲੱਦਾ ਰਤਨ ਅਮੋਲ ਅਧਾ ਅਪਾਰੀਆ ਗੁਰ ਸੇਵਾ ਭਾਉ ਜਲ ਤਰੀਆ ਕਹੋ ਪੁਕਾਰੀਆ ਗਾਉੜੀ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਹਰ ਰੰਗ ਰੰਗੋ ਜਪ ਜਿਹਵਾ ਹਰਿ ਇੱਕ ਮੰਗੋ ਰਹਾਓ ਤਜ ਹੋਮੈ ਗੁਰ ਗਿਆਨ ਭਜੋ ਮਿਲ ਸੰਗਤ

ਮਦੇ ਕਿਨੇ ਗੁਰਮੁਖ ਲਹਿਓ। ਹਰ ਸੰਤਨ ਕਰ ਨਮੋ ਨਮੋ, ਨਾਉ ਨਿਦ ਪਾਵੇ ਅਤੁਲ ਸੁਖੋ, ਨੈਨ ਅਲੋਭ ਹੋ ਸਾਧ ਜਨੋ ਹਿਰਦੈ ਗਾਵੋ ਨਾਮ ਨਿਦੋ। ਕਾਮ ਕ੍ਰੋਧ ਲੋਭ ਮੋਹ ਤਜੋ, ਜਨਮ ਮਰਨ ਦੁਹਤੇ ਰਹਿਓ, ਦੁਖ ਅੰਧੇਰਾ ਘਰ ਤੇ ਮਿਟਿਓ। ਗੁਰ ਗਿਆਨ ਦ੍ਰਿੜਾਇਓ, ਦੀਪ ਬਲਾਇਓ, ਦੀਪ ਬਲਿਓ, ਜਿਨ ਸੇਵਿਆ ਸੋ ਪਾਰ ਪਰਿਓ, ਜਨ ਨਾਨਕ ਗੁਰਮੁਖ ਜਗਤ ਤਰਿਓ।

ਖੰਡਨ ਦੁਖ ਭੰਜਨ ਭਗਤ ਵਛਲ ਹਰ ਨਾਯੋ ਅਨਾਥ ਅਨਾਥ ਕਿਰਪਾਲ ਨੇ ਦੀਨ ਸਮਰੱਥ ਸੰਤ ਓਟ ਆਯੋ ਨਿਰਗੁਣ ਯਾਰੇ ਕੀ ਬੇਨਤੀ ਦੇਹੋ ਦਰਸ ਹਰ ਰਾਯੋ ਨਾਨਕ ਸਰਨ ਤੁਹਾਰੀ ਠਾਕੁਰ ਸੇਵਕ ਦੁਆਰਾ।

ਜਾਗ ਮਨ ਬਾਸਨਾ ਅੰਤ ਸਾਈ ਪ੍ਰਗਟਾਨੇ ਹੰਗ ਬੁੱਧ ਸੁਚ ਕਰਮ ਕਰ ਇਹ ਬੰਧਨ ਬੰਧਾਨੇ ਦਇਆਲ ਪੁਰਖ ਕਿਰਪਾ ਕਰੋ ਨਾਨਕ ਦਾਸ ਦਸਾਨੀ ਗਾ।

ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਈ ਛਡਾਇਆ। ਸਲੋਕ ਮਹੱਲਾ ਪਹਿਲਾ।

ਦਾਸ ਰਹਾਉ। ਹਰ ਜਨਮ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰਮ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤਵੈ ਉਦਮ।

ਮੁਕਤ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿਨ ਟੁੱਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ।

ਤੂੰ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵੀ ਛੋੜਿਆ ਆਪ ਮਿਲਾਇਆ। ਤੂੰ ਦਰੀਆਓ

ਸਾਰ ਕਹਿ ਬਿਧ ਸਜਾ ਪ੍ਰਥਮ ਸੰਸਾਰ ਏਕਾ ਰੂਪ ਅਨੂਪ ਸਰੂਪਾ ਅਰੰਕ ਭਯੋ ਰਾਵ ਕਹੀ ਪੁੱਪਾ ਅੰਡਜ ਜੇਰਜ ਸੇਤਜ ਕੀਨੀ ਉਤਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵ ਬੈਠਾ ਕਹੂੰ ਸਿਮਟ ਭਯੋ ਸੰਕਰੇ ਕੈਠਾ ਸਗਰੀ ਸਿਸ਼ਟਿ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸਿਅੰਭਵ ਅਪਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਬਤ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਬ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹਵਾ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦੁਸ਼ਟ ਤਨ ਜਾਹੇ ਨ ਹਰ ਹੋ ਤਾਂ ਕਿ ਤਾਪ ਤਨਕ ਮੈਂ ਹਰੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਛਵਾਏ ਸਕੇ ਨ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਦੈ ਲਿਹੋ ਉਭਾਰੀ ਸਰਬ ਠਾਉਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਗ ਸਕਲ ਦੇਹੇ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ਾਇ ਕਰਤਾ ਸ੍ਰੀ ਅਸੁਜ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖਣਾ ਦਿਸੇ ਬਿਆਬਦ ਕੋਈ ਅੜਿਲ ਸੁਨੇ ਗੁੰਜੋ ਯਾਹੇ ਸੁਰਸਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਗਣਾ ਦਿਨ ਨਰ ਗੇ ਰਹਿ ਉਜਾਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸਮਤ ਸਤਰਾ ਸਹਿਸ ਪਣਜੈ ਅਰਧ ਸਹਿਸਮਨ ਤੇਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵ ਵਾਰਾ ਤੀਰ ਸਦਰਵ ਗ੍ਰੰਥ ਸੁਧਾਰ ਇਤ ਸ੍ਰੀ ਚਰਿਤ੍ਰੋ ਭਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ 405 ਚਰਿਤ੍ਰ ਸਮਾਪਤਮ ਸਤ ਸ਼ਬਮ ਸਤ ਵਜੂੰ ਦੋਹਰਾ ਦਾ ਜਾਨ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਪ ਹੱਦ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ ਚੌਪਈ ਮੈਨਾ ਗ੍ਰਸ਼ ਪ੍ਰਥਮ ਮਨਾਊ ਕਿਸ਼ਨ ਬਿਸ਼ਨ ਕਬੂ ਨੈ ਤਿਆਉ ਕਾਨ ਸੁਨੈ ਪਹਿਚਾਨਾ ਤਿਨਸਾਉ ਲਿਵ ਲਾਗੀ ਮੋਰੀ ਪਗ ਅਨੁਸਾਉ ਮਹਾਕਾਲ ਰਖਵਾਰ ਹਮਾਰੋ ਮਹਾ ਲੋ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰ ਬਾਂਹ ਗਹੇ ਕੀ ਲਾਜ ਵਿਚਾਰ ਆਪਣਾ ਜਾਨ ਮੁਝੇ ਪ੍ਰਥ ਪ੍ਰੀਐ ਚੁਨ ਚੁਨ ਸਤਰੁ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦਉ ਚੱਲੈ ਰਾਖਾ ਮੁਹਿ ਔਰ ਨਾ ਦਲੈ ਤੁਮ ਮਮ ਕਰੋ ਸਦਾ ਪ੍ਰਥ ਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ।

ਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ

ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਗਨੇਰੇ, ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਕਰ ਤੇਰਾ ਹੈ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ, ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾਜਤ ਕਰ ਧਾਰੀਆ, ਪੰਜ ਦੂਤ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਗਰਮ ਪਾਇਆ ਤੁਧ ਜਿਨ ਕਾਓ,

ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ ਇਹ ਵਸਤ ਜੀ ਰਹਿ ਜਾਈ ਨਿਧ ਨਿਧ ਰਾਖੁਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਬਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕਿਤੋਈ ਮੈਂ ਨਿਰਗੁਣ ਯਾਰੇ ਗੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਪੌੜੀ

ਸੰਭਾਲੇ ਸਾਹ ਸਾਹ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਦਿਆ ਹੈ। ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜੇ ਵਾਹ ਜਬ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰੂ ਸੇਤੀ ਰੱਤਿਆ ਦਰਗਾਹ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਦੇ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕਈ ਕੇ ਇਹ ਮਹੱਲਾ ਪੰਜਵਾਂ ਰੱਖੇ ਰੱਖਣਹਾਰ ਆਪ ਉਭਾਰਿਆ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਵਾ ਆਪ ਦਿਆਲ ਮਨੋ ਨਾ ਵਿਸਾਰਿਆ ਸਾਧ ਜਨਾ ਕੈ ਸੰਗ ਭਵ ਜਲ ਤਾਰਿਆ ਸਾਕਤ ਨਿੰਦਕ ਦੁਸ਼ਟ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ

ਜਨਾਬ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁੱਪਰੀਆਂ ਲਵਾਈਆਂ, ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਦਰਗੇ ਭਰੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਭਰੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤੇ ਆਵੈ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਸ਼ਿਆ ਰਿਆਇਤ, ਦੇਖ ਦੇਖ ਫਤਿਹ ਬਿਰਤ ਕੀ ਪੈ ਜਪੰਤ ਕੀ ਜੀ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰਾਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਦਾਰ ਜੀਓ। ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀ ਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨੇ ਮਾਣਿਆ ਦੇ ਮਾਨ ਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਪਾਰ ਮੇਰਾ ਬਖਸ਼ੀ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਸੁੰਦਰ ਦੀਵਾਨ ਸਾਜਨਾ ਸਦਵਾਨ ਦੇ ਰਮਤਾ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਆਪ ਜੀ ਦੇ ਸ਼ਹੀਦੀ ਪੁਰਬ ਆਉਣ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਸੰਗਤਾਂ ਨੂੰ ਬੀਬੀਆਂ ਨੂੰ ਸੁਖਮਨੀ ਸਾਹਿਬ ਜੀ ਦੇ ਪਾਠ ਹੋ ਰਹੇ ਹਨ। ਸਭ ਤੋਂ ਪਹਿਲਾਂ ਸੰਗਤੀ ਰੋਜ਼ ਪਾਠ, ਸੁਖਮਨੀ ਸਾਹਿਬ ਜੀ ਦੇ ਹੋਏ ਸੋਦਰ ਦੇ ਪਾਠ, ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਂ ਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰ ਕਰਨਾ, ਆਈ ਸੰਗਤ ਦੀ ਹਾਜ਼ਰੀ 'ਤੇ ਲੁਲਭੇਟਾ ਕੀਤੀ, ਦਰਕਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਦਾਤਾਂ ਬਖਸ਼ਣੀਆਂ, ਬੀਬੀ ਭੁਪਿੰਦਰ ਭੁਪਿੰਦਰ ਕੌਰ ਵੱਲੋਂ ਤੰਦਰੁਸਤੀ ਲਈ, ਬੰਦੀ ਸ਼ਾਂਤੀ ਲਈ ਸਤਿਗੁਰੂ ਸਿਰ 'ਤੇ ਮਿਹਰ ਪਾਤ ਰੱਖੇ, ਭਾਣਾ ਬੰਦ ਬਖਸ਼ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਸ਼ਾਨਾ ਕੌਰ ਜਨਮ ਦਿਨ ਦੀ ਖੁਸ਼ ਅਰਦਾਸ ਬੇਨਤੀ ਕਰਦੇ ਹਨ, ਪਰਿਵਾਰਾਂ ਦੀ ਬੇਨਤੀਆਂ ਗੁਰਮਤਿ ਸਰ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਅਭਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ, ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆਗਿਆ ਬਖਸ਼ੋ, ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ। ਬਖਸ਼ੋ ਲਾਈ ਸ੍ਰੀ ਮੁਖਵਾ ਸ੍ਰੀ ਸਹੀ ਪਿਆਰੇ

ਸ੍ਰੀ ਵਾਹਿਗੁਰੂ ਸਾਹਿਬ ਜੀ। ਧਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹਿਓ ਭਰ, ਭਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜੁਨ ਪ੍ਰਤਾਖਿਆ ਹਾਰ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪ੍ਰਸਿਆਏ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ।

ਜੁਗ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡ ਭਾਗੀ ਬਾਪ ਜੀ ਸੰਧਿਆ ਦਵਾਨਾਂ 'ਚ ਹਾਜ਼ਰੀਆਂ ਭਰ ਰਹੇ ਹੋ। ਸਭ ਤੋਂ ਪ੍ਰਥਮ ਹਰ ਰੋਜ਼ ਦੀ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਜੋ ਕਿ ਅਗਲੇ ਮਹੀਨੇ ਜੂਨ ਦੇ ਮੇਲੇ ਆ ਰਹੇ ਹਨ, ਇਸ ਸੰਬੰਧ ਵਿੱਚ ਹੀ ਹਰ ਸਾਲ ਦੀ ਤਰ੍ਹਾਂ ਬੀਬੀਆਂ ਵੱਲੋਂ ਸੰਗਤ ਰੂਪ ਰੋਜ਼ਾਨਾ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਹਨ। ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤ ਰੂਪ 'ਚ ਹੋਏ, ਪਰੰਤ ਸੋਦਰ ਦੇ ਪਾਠ ਹੋਏ। ਅਰਦਾਸ ਬੇਨਤੀ ਪਿੱਤਰ ਹੁਕਮ ਆਪ ਜੀ ਨੇ ਸਰਵਣ ਕੀਤੇ ਹਨ। ਹੁਣ ਕੀਰਤਨ ਦੀ ਰਮਤਾ ਹੁਣ ਕੀਰਤਨ ਰਾਹੀਂ ਜੁੜਨਾ ਕਰੋ ਜੀ। ਆਉਣ ਵਾਲੀ 17 ਮਈ ਨੂੰ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਹੇਵੜ ਵਿਖੇ ਸਵੇਰੇ 9:10 ਦੇ ਕਰੀਬ ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਹਨਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਨਾਮ ਦੀ ਦਾਤ ਪ੍ਰਾਪਤ ਕਰਨੀ ਹੈ, ਆਪ ਜੀ ਉੱਥੇ ਨਾਮ ਲੈ ਲਿਖਾ ਸਕਦੇ ਹੋ। ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸੇਵਾ ਕਰੋ। ਅਤੇ ਆਉਣ ਵਾਲੇ 18 ਮਈ ਤੋਂ ਲੈ ਕੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸ਼ਾਮ ਦੇ ਦੀਵਾਨਾਂ ਵਿੱਚ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਕਥਾ ਕਰਨ ਲਈ ਪਹੁੰਚ ਰਹੇ ਹਨ। ਆਪ ਜੀ ਨੇ ਸਾਰਿਆਂ ਦੀਵਾਨਾਂ 'ਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तत्पुरख निरपाओ निर्वैर अकाल मूरत अजूनी सैभं।

ਆਪਣੇ ਉਦਮ ਨਾਲ ਹੀ ਉਹ ਪਰਮਾਤਮਾ ਮਿਲ ਜਾਵੇ ਤਾਂ ਫਿਰ ਜਿਹੜੇ ਵਿਛੜੇ ਹੋਏ ਨੇ ਫਿਰ ਉਹ ਕਿਉਂ ਰੋਂਦੇ ਪਏ ਨੇ? ਮਿਲਾਪ ਕਿਵੇਂ ਹੁੰਦਾ ਹੈ ਉਸ ਪਰਮਾਤਮਾ ਦੇ ਨਾਲ? ਗੁਰੂ ਮਿਲਾਪ ਕਰਾ ਦਿੰਦੇ ਨੇ ਜਾਂ ਫਿਰ ਗੁਰੂ ਪਿਆਰੇ ਮਿਲਾਪ ਕਰਾ ਦਿੰਦੇ ਨੇ? ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ। ਦੁਨੀਆਂ ਦੇ ਲੋਕੋ, ਜਿਸ ਤਰ੍ਹਾਂ ਦਾ ਮੈਂ ਆਪਣੇ ਸਤਿਗੁਰੂ ਦੇ ਬਾਰੇ ਸੁਣਿਆ ਸੀ ਉਸੇ ਤਰ੍ਹਾਂ ਦਾ ਮੈਂ ਦੇਖ ਵੀ ਲਿਆ। ਨਹੀਂ ਤਾਂ ਸਾਧ ਸੰਗਤ ਜੀ, ਜੇ ਦੁਨੀਆਂ ਨੂੰ ਦੇਖੀਏ ਤੇ ਸਹੀ ਨਜ਼ਰੀਏ ਨਾਲ ਵੇਖੀਏ ਦੁਨੀਆਂ ਨੂੰ, ਤਾਂ ਜ਼ਿੰਦਗੀ 'ਚ ਇੱਕ ਵਾਰ ਨਹੀਂ ਬਹੁਤ ਵਾਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕਿਸੇ ਮਨੁੱਖ ਦੇ ਬਾਰੇ ਸੁਣਿਆ ਕੁਝ ਹੋਰ ਸੀ ਤੇ ਜਦੋਂ ਦੇਖਿਆ ਆਪਣੀ ਅੱਖਾਂ ਨਾਲ ਤੇ ਉਹ ਨਿਕਲਿਆ ਕੁਝ ਹੋਰ। ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ। ਕਈ ਵਾਰ ਜੋ ਕੁਝ ਕੰਨਾਂ ਨੇ ਸੁਣਿਆ ਉਹ ਅਸਲ ਵਿੱਚ ਸੱਚ ਨਹੀਂ ਹੁੰਦਾ। ਪਰ ਗੁਰਬਾਣੀ ਸਮਝਾਉਂਦੀ ਹੈ, ਕਹਿਣ ਲੱਗੇ ਪਿਆਰਿਓ, ਮੇਰੇ ਸਤਿਗੁਰੂ ਦੇ ਬਾਰੇ ਜਿਸ ਤਰ੍ਹਾਂ ਦਾ ਮੈਂ ਸੁਣਿਆ ਸੀ ਉਸੇ ਤਰ੍ਹਾਂ ਦਾ ਮੈਂ ਦੇਖਿਆ ਵੀ ਹੈ, ਮੈਂ ਦੇਖ ਵੀ ਲਿਆ। ਕੀ ਵੇਖਿਆ? ਕਹਿਣ ਲੱਗੇ, ਵਿਛੁੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਬਸੀਠ ਦਾ ਭਾਅ ਹੁੰਦਾ ਹੈ ਵਿਚੋਲਾ। ਸਤਿਗੁਰੂ ਪਰਮਾਤਮਾ ਦੇ ਦਰ ਦੇ ਵਿਚੋਲੇ ਨੇ। ਜਿਹੜੇ ਮਨੁੱਖ ਪਰਮਾਤਮਾ ਤੋਂ ਵਿਛੜੇ ਹੋਏ ਨੇ, ਜਦੋਂ ਉਹ ਗੁਰੂ ਦੀ ਸ਼ਰਣ ਵਿੱਚ ਆ ਜਾਣ ਫਿਰ ਗੁਰੂ ਉਹਨਾਂ ਦਾ ਮੇਲ ਪਰਮਾਤਮਾ ਦੇ ਨਾਲ ਕਰਾ ਦਿੰਦੇ ਨੇ। ਪਰ ਕਿਤੇ ਉਸ ਮਿਲਣ ਆਏ, ਗੁਰੂ ਦੀ ਸ਼ਰਨ ਆਏ ਦੇ ਅੰਦਰ ਕਿਤੇ ਇਹ ਭਾਵਨਾ ਬਣੀ ਹੋਵੇ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਵਾਹਿਗੁਰੂ ਜੀ ਤੇਰੀ ਸ਼ਰਨ ਵਿੱਚ ਆਇਆ। ਸਤਿਗੁਰ ਆਇਓ ਸ਼ਰਨ ਤੁਹਾਰੀ। ਇੱਕ ਹੋਰ ਥੋੜਾ ਜਿਹਾ ਅਰਦਾਸ ਬੇਨਤੀ ਕਰੇਗਾ। ਜਦੋਂ ਆਪਾਂ ਇਸ ਸ਼ਬਦ ਨੂੰ ਪੜ੍ਹੀਏ ਤੇ ਵਿਸਰਾਮ ਬੜੇ ਕਮਾਲ ਦਾ ਹੈ। ਸਤਿਗੁਰ ਤੇ ਥੋੜਾ ਜਿਹਾ ਪਾਠ ਰੁਕ ਕੇ ਕਰਨਾ ਹੈ, ਕਿਉਂਕਿ ਜੇ ਕਿਤੇ ਗੁਰਬਾਣੀ ਪੜ੍ਹਦੇ ਹਾਂ ਵਿਸਰਾਮ ਇੱਕ ਅੱਖਰ ਅੱਗੇ ਜਾਂ ਪਿੱਛੇ ਹੋ ਜਾਵੇ ਤਾਂ ਉਹਦੇ ਅਰਥ ਦੇ ਅਨਰਥ ਹੋ ਜਾਂਦੇ ਨੇ, ਅਰਥ ਇੱਕਦਮ ਕਈ ਵਾਰ ਉਲਟ ਹੋ ਜਾਂਦੇ ਨੇ, ਜੋ ਅਨਰਥ ਹੋ ਜਾਂਦਾ ਹੈ। ਸਤਿਗੁਰ ਤੇ ਥੋੜਾ ਜਿਹਾ ਵਿਸਰਾਮ ਦੇ ਕੇ ਪਾਠ ਕਰਨਾ ਹੈ। ਸਤਿਗੁਰ, ਸਤਿਗੁਰੂ ਨੂੰ ਸੰਬੋਧਨ ਹੈ, ਆਇਓ ਸ਼ਰਨ ਤੁਹਾਰੀ। ਸਤਿਗੁਰੂ ਜੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਭਾਵਨਾ ਬਣੀ ਹੋਵੇ, ਇਹ ਆਵਾਜ਼ ਸਿਰਫ ਮੂੰਹੋਂ ਨਹੀਂ, ਇਹ ਆਵਾਜ਼ ਅੰਦਰੋਂ ਨਿਕਲੇ। ਕਿਉਂਕਿ ਕਈ ਵਾਰ ਸਾਡੇ ਨਾਲ ਵੀ ਇਹ ਕੁਝ ਹੁੰਦਾ ਹੈ ਕਿ ਅਸੀਂ ਮੂੰਹੋਂ ਕੁਝ ਹੋਰ ਕਹਿੰਦੇ ਤੇ ਅੰਦਰ ਕੁਝ ਹੋਰ ਹੀ ਚੱਲਦਾ ਹੁੰਦਾ ਹੈ। ਮੂੰਹੋਂ ਕੁਝ ਹੋਰ ਕਹੀ ਜਾਂਦੇ, ਅੰਦਰ ਕੁਝ ਹੋਰ ਚੱਲੀ ਜਾਂਦਾ ਹੈ। ਪਰ ਭਾਵਨਾ ਅੰਦਰੋਂ ਹੋਣੀ ਚਾਹੀਦੀ। ਜਦੋਂ ਤੂੰ ਗੁਰੂ ਦੀ ਸ਼ਰਨ ਵਿੱਚ ਆਵੇ ਪਿਆਰਿਆ, ਇਹ ਗੱਲ ਕਹਿਆ ਕਰ, ਇਹ ਤੇਰੇ ਅੰਦਰ ਦੀ ਭਾਵਨਾ ਬਿਆਨ ਹੋਵੇ। ਸਤਿਗੁਰ, ਹੇ ਸਤਿਗੁਰੂ ਜੀ, ਆਇਓ ਸ਼ਰਨ ਤੁਹਾਰੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਕਿਉਂ ਆਇਆ? ਮਿਲੇ ਸੁਖ ਨਾਮ ਹਰ ਸ਼ੋਭਾ, ਚਿੰਤਾ ਲਾਹੇ
ਹਮਾਰੀ ਮਿਲੇ ਸੁਖ ਤੇਰੇ ਦਰ ਤੇ ਆ ਕੇ ਸੁੱਖ ਮਿਲਦਾ ਹੈ। ਜਿੰਨਾ ਕੁ ਚਿਰ ਆਪਾਂ ਗੁਰੂ ਦੀ ਗੋਦ ਵਿੱਚ ਬੈਠੇ ਹੁੰਦੇ ਹਾਂ, ਜ਼ਿਆਦਾ ਵੀ ਨਹੀਂ ਤਾਂ ਜਿੰਨੀ ਕੁ ਦੇਰ ਪਾਵਨ ਬਾਣੀ ਦਾ ਪਾਠ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਗੁਰਮਤ ਵਿਚਾਰ ਸੁਣਦੇ ਹਾਂ, ਕਿਤੇ ਇੰਨਾ ਕੁ ਸਮਾਂ ਤਾਂ ਸਾਡਾ ਸਫਲਾ ਹੁੰਦਾ ਹੈ। ਗੁਰੂ ਦੀ ਗੱਲ ਸੁਣੀ ਆ, ਪਰਮਾਤਮਾ ਦੀ ਸਿਫਤਾਂ ਸੁਣੀਆਂ, ਫਿਰ ਇੰਨਾ ਕੁ ਸਮਾਂ ਤਾਂ ਸਫਲਾ ਹੋਇਆ। ਮਿਲੇ ਸੁਖ ਸਤਿਗੁਰੂ ਜੀ ਤੇਰੇ ਦਰ ਤੇ ਆ ਕੇ ਸੁੱਖ ਮਿਲਦਾ ਹੈ। ਘਰ ਤਾਂ ਆਪਾਂ ਦੇਖ ਲਓ, ਜਿਉਂ ਹੀ ਸੂਰਜ ਦੀਆਂ ਕਿਰਨਾਂ ਨਿਕਲਣੀਆਂ, ਜਿਵੇਂ ਹੀ ਚਾਨਣ ਥੋੜਾ ਜਿਹਾ ਹੁੰਦਾ ਹੈ, ਮਨੁੱਖ ਦੀ ਦੌੜ ਭੱਜ ਸਿਰਫ ਬਾਹਰਲੀ ਨਹੀਂ ਅੰਦਰੋਂ ਦੌੜ ਭੱਜ ਲੱਗ ਜਾਂਦੀ, ਕਿਤੇ ਮੈਂ ਲੇਟ ਨਾ ਹੋ ਜਾਵਾਂ, ਛੇਤੀ ਛੇਤੀ ਨਾ ਹੁੰਦਾ ਹੈ, ਛੇਤੀ ਛੇਤੀ ਪਾਠ ਕਰਦਾ, ਛੇਤੀ ਛੇਤੀ ਆਪਣੇ ਕੰਮ ਕਾਰ ਨੂੰ ਦੌੜਦਾ, ਇੱਥੇ ਤੱਕ ਕਿ ਲੰਗਰ ਪਾਣੀ ਛਕਦਾ ਉਹ ਵੀ ਸਕੂਨ ਨਾਲ ਬੈਠ ਕੇ ਨਹੀਂ ਛਕਦਾ। ਪਰ ਜਿੰਨੇ ਚਿਰ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਇੰਨੇ ਤੱਕ ਤਾਂ ਸਕੂਨ ਹੈ ਨਾ। ਸੱਚ ਜਾਣੀਓ ਸਾਧ ਸੰਗਤ ਜੀ, ਜਿੰਨਾ ਕੁ ਮਿੰਟ, ਜਿੰਨੇ ਕੁ ਸੈਕਿੰਡ, ਜਿੰਨੇ ਘੰਟੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਨਿਕਲਦੇ ਨੇ, ਅਸਲ ਵਿੱਚ ਇਹ ਸਮਝ ਲਓ ਵੀ ਇਹ ਸਾਡੇ ਸਫਲੇ ਹੋ ਗਏ, ਇਹ ਸਾਡੇ ਸਫਲ ਹੋ ਗਏ। ਜਿੰਨੇ ਕੁ ਸਾਂਸ ਲਿੱਤੇ ਗੁਰੂ ਦੀ ਉਸਤਤ ਵਿੱਚ ਬੈਠ ਕੇ, ਪਰਮਾਤਮਾ ਦੀ ਉਸਤਤ ਵਿੱਚ ਬੈਠ ਕੇ ਜਿਹੜੇ ਸਾਂਸ ਲਏ, ਅਸਲ ਵਿੱਚ ਉਹ ਸਾਂਸ ਸਫਲੇ ਹੋ ਗਏ ਸਾਡੇ। ਨਹੀਂ ਤਾਂ ਬਾਹਰ ਤਾਂ ਮਾਇਆ ਨੇ ਆਪਣਾ ਪਸਾਰਾ ਪਸਾਰਿਆ ਹੁੰਦਾ ਹੈ, ਮਾਇਆ ਦਾ ਮੋਹ ਇਹ ਚਿੰਬੜਿਆ ਰਹਿੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ, ਕਹਿਣ ਲੱਗੇ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸ਼ੋਭਾ। ਇੱਥੇ ਕੀ ਮਿਲਦਾ ਹੈ? ਸੁੱਖ ਮਿਲਦਾ ਹੈ, ਆਤਮਕ ਸੁੱਖ, ਆਤਮਕ ਆਨੰਦ ਮਿਲਦਾ ਹੈ, ਪਰਮਾਤਮਾ ਦਾ ਨਾਮ ਮਿਲਦਾ ਹੈ, ਜਿਹਦੇ ਕਰਕੇ ਮਨੁੱਖ ਦੀ ਸ਼ੋਭਾ ਹੁੰਦੀ ਹੈ, ਬੜੀ ਆਈ ਹੁੰਦੀ ਹੈ। ਸੱਚ ਜਾਣੀਓ ਸਾਧ ਸੰਗਤ ਜੀ, ਜਿਹੜਾ ਮਨੁੱਖ ਪਰਮਾਤਮਾ ਨੂੰ ਸਿਮਰਦਾ ਹੋਵੇ, ਜਿਹੜਾ ਮਨੁੱਖ ਗੁਰੂ ਦੀ ਗੋਦ ਵਿੱਚ ਆ ਕੇ ਬਿੰਦਾ ਹੋਵੇ, ਫਿਰ ਲਾਜ਼ਮੀ ਗੱਲ ਹੈ ਦੂਜਿਆਂ ਨੇ ਉਹਦਾ ਸਤਿਕਾਰ ਤਾਂ ਕਰਨਾ ਹੈ, ਕਰਨਾ ਹੈ। ਮਿਲੇ ਸੁਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਸਤਿਗੁਰੂ ਜੀ ਸਾਡੀ ਚਿੰਤਾ ਦੂਰ ਕਰ ਦਿਓ, ਤੇ ਕਰਦੇ ਨੇ ਸਤਿਗੁਰੂ ਜੀ ਚਿੰਤਾ ਦੂਰ। ਵਿਛੁੜਿਆ ਮੇਲੇ ਪ੍ਰਭੂ, ਕੱਲ ਵੀ ਆਪਾਂ ਗੱਲ ਕੀਤੀ ਸੀ, ਮਿਲਾਪ ਵਿੱਚ ਸੁੱਖ ਹੈ, ਵਿਛੋੜੇ ਵਿੱਚ ਦੁੱਖ ਹੈ। ਚਿੰਤਾ ਲਾਹੇ ਹਮਾਰੀ, ਅਵਰ ਨਾ ਸੁੱਜੈ ਦੂਜੀ ਠਾਹਰ। ਸਾਨੂੰ ਹੋਰ ਕੋਈ ਇਹ ਜੀ ਪਿਆਰੀ ਥਾਂ ਨਜ਼ਰ ਨਹੀਂ ਆਉਂਦੀ ਜਿੱਥੇ ਜਾ ਕੇ ਆਤਮਕ ਸੁੱਖ ਮਿਲ ਜੇ, ਪਰਮਾਤਮਾ ਦੇ ਨਾਮ ਦੀ ਦਾਤ ਮਿਲ ਜਾਵੇ, ਜਿੱਥੇ ਜਾ ਕੇ ਸਾਡੀ ਚਿੰਤਾ ਫਿਕਰ ਦੂਰ ਹੋ ਜਾਵੇ। ਅਵਰ ਨਾ ਸੁੱਜੈ ਦੂਜੀ ਠਾਕਰ, ਹਾਰ ਪਰਿਓ ਤਾਉ ਦੁਆਰੀ। ਮੈਂ ਤਾਂ ਹਾਰ ਕੇ, ਥੱਕ ਕੇ, ਭਟਕ ਕੇ ਮੈਂ ਤੇਰੇ ਦਰ ਤੇ ਆ ਕੇ ਡਿੱਗਾ ਹਾਂ, ਤੇਰੇ ਦਰ ਤੇ ਆ ਕੇ ਡਿੱਗਾ। ਪਰ ਸੱਚ ਜਾਣੀਓ ਸਾਧ ਸੰਗਤ ਜੀ, ਜਦੋਂ ਮੱਥਾ ਟੇਕੀਏ ਨਾ, ਤੇ ਫਿਰ ਜਿੱਥੇ ਆਪਣਾ ਸਰੀਰ ਝੁਕਦਾ ਹੈ, ਜਿੱਥੇ ਮੱਥਾ ਟੇਕਦਾ ਹੈ, ਜਿੱਥੇ ਸਿਰ ਗੁਰੂ ਚਰਨਾਂ 'ਚ ਲੱਗਦਾ ਹੈ, ਇਸ ਮਨ ਨੂੰ ਕਿਹਾ ਕਰੋ, ਮਨਾ ਤੂੰ ਵੀ ਗੁਰੂ ਚਰਨਾਂ 'ਚ ਢਹਿ ਪੈ, ਤੇਰਾ ਵੀ ਭਲਾ ਹੋ ਜਾਏਗਾ, ਤਨ ਤੇ ਮਨ ਦੋਹਾਂ ਦਾ ਭਲਾ ਹੋ ਜਾਵੇਗਾ। ਨਹੀਂ ਤਾਂ ਕਈ ਵਾਰ ਇਹ ਤਨ ਤਾਂ ਗੁਰੂ ਦੇ ਅੱਗੇ ਝੁੱਕ ਜਾਂਦਾ ਹੈ, ਪਰ ਮਨ ਆਕੜਿਆ ਹੀ ਫਿਰੀ ਜਾਂਦਾ ਹੈ। ਕਈ ਵਾਰ ਝਾਤ ਮਾਰ ਕੇ ਦੇਖ ਲੈਣਾ ਚਾਹੀਦਾ, ਕਿਤੇ ਇਹ ਤਾਂ ਨਹੀਂ ਹੋ ਰਿਹਾ। ਅਵਰ ਨਾ ਸੁੱਜੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ। ਲੇਖਾ ਛੋੜ ਅਲਿਖੈ ਛੁੱਟੈ, ਹਮ ਨਿਰਗੁਣ ਲੇਖੋ ਉਬਾਰੀ। ਲੇਖਾ ਛੋੜ, ਸਾਡਾ ਲੇਖਾ ਛੱਡ ਦਿਓ,
ਨਹੀਂ ਤਾਂ ਸਾਡਾ ਹਾਲ ਤਾਂ ਇਹ ਹੈ, ਲਿਖੈ ਕਤੈਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਜੇ ਤੂੰ ਸਾਡਾ ਲੇਖਾ ਲੈਣਾ ਸ਼ੁਰੂ ਕਰਦੇ ਆ ਨਾ, ਫਿਰ ਨਹੀਂ ਅਸੀਂ ਬਚਣਾ। ਕੋਈ ਬੁਰਾ ਨਾ ਮੰਨਿਓ, ਸੱਚਾਈ ਕਹਿਣ ਲੱਗਾ। ਸਾਡੀ ਅੱਖਾਂ ਦਿਨ ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਵਾਰ ਨਹੀਂ ਪਤਾ ਨਹੀਂ ਕਿੰਨੀ ਵਾਰ ਮੰਦਾ ਦੇਖ ਲੈਂਦੀਆਂ ਨੇ, ਪਤਾ ਨਹੀਂ ਸਾਡੇ ਕੰਨ ਕਿੰਨੀ ਵਾਰ ਇਹ ਮੰਦਾ ਸੁਣ ਲੈਂਦੇ ਨੇ ਇੱਕ ਦਿਨ ਚ, ਕਿੰਨੀ ਵਾਰ ਇਹ ਜੀਵ ਕੋੜਾ ਤੇ ਫਿੱਕਾ ਬੋਲ ਜਾਂਦੀ ਹੈ, ਕਿੰਨੀ ਵਾਰ ਸਾਨੂੰ ਕਈ ਵਾਰ ਮੰਦਾ ਖਿਆਲ ਬਣ ਜਾਂਦਾ ਹੈ। ਸਤਿਗੁਰੂ ਜੀ, ਜੇ ਲਿਖਾ ਹੋਣਾ ਸ਼ੁਰੂ ਹੋ ਗਿਆ ਨਾ, ਫਿਰ ਨਹੀਂ ਸਾਡਾ ਬਚਾਅ ਹੋਣਾ। ਲਿਖ ਹੈ ਕਤੈ ਨਾ ਛੁੱਟੀ ਹੈ, ਖਿੰਨ ਖਿੰਨ ਇੱਕ ਇੱਕ ਪਲ ਅਸੀਂ ਭੁੱਲ ਕਰਦੇ ਹਾਂ। ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ, ਤੂੰ ਬਖਸ਼ਣ ਹਾਰ ਹੈ, ਬਸ ਸਾਨੂੰ ਬਖਸ਼ ਲਈ, ਸਾਡਾ ਪਾਰ ਉਤਾਰਾ ਕਰ ਦਈ, ਸਾਨੂੰ ਵਿਕਾਰਾਂ ਤੋਂ ਬਚਾ ਲਈ। ਲੇਖਾ ਛੋੜ ਅਲਿਖੈ ਛੁੱਟੈ, ਹਮ ਨਿਰਗੁਣ ਲੇਹੋ ਉਭਾਰੀ। ਅਸੀਂ ਬਿਲਕੁਲ ਨਿਰਗੁਣੀ ਆ ਰਹੇ ਹੈਗੇ ਆ, ਸਾਨੂੰ ਨਹੀਂ, ਸਾਡੇ ਅੰਦਰ ਨਹੀਂ ਕੋਈ ਗੁਣ। ਗੁਣਵੰਤਿਆਂ ਗੁਣ ਦੇ, ਜਿਨ੍ਹਾਂ ਦੇ ਅੰਦਰ ਗੁਣ ਵੀ ਹੈਗੇ ਨਾ, ਜਿਨ੍ਹਾਂ ਨੂੰ ਆਪਾਂ ਕਹਿੰਦੇ ਭਾਈ ਫਲਾਣਾ ਬੰਦਾ ਬੜਾ ਸਮਝਦਾਰ ਹੈ, ਉਹ ਬੜਾ ਸੱਚ ਬੋਲਦਾ ਹੈ, ਉਹ ਬੜਾ ਦਾਨ ਪੁੰਨ ਕਰਦਾ ਹੈ, ਉਹ ਬੜੇ ਨੇਕ ਕੰਮ ਕਰਦਾ, ਸੱਚ ਜਾਣੀਓ। ਜੇ ਕਿਤੇ ਕਿਸੇ ਦੇ ਅੰਦਰ ਇਹ ਗੁਣ ਨੇ, ਇਹ ਵੀ ਉਸਨੂੰ ਪਰਮਾਤਮਾ ਨੇ ਆਪ ਦਿੱਤੇ ਹੋਏ ਨੇ, ਤਾਂ ਜਾ ਕੇ ਉਸਦੇ ਅੰਦਰ ਗੁਣ ਨੇ, ਨਹੀਂ ਤਾਂ

ਸਾਡਾ ਹਾਲ ਹੈ। ਗੁਰਬਾਣੀ ਸੱਚ ਦੱਸਦੀ ਹੈ, ਸੱਚ ਕਹਿੰਦੀ ਹੈ ਪਿਆਰਿਆਂ ਹਾਲ ਇਹ ਹੈ। ਦੇਖ ਲਓ ਤੁਸੀਂ ਆਪਣੇ ਅੰਦਰ ਝਾਤ ਮਾਰ ਕੇ ਦੇਖ ਲਓ, ਅਵਗੁਣ ਹੀ ਆ ਰਹੇ ਹੈਗੇ ਆ,

ਨਾਮ ਜਲ ਛੱਡ ਕੇ ਬਿਖੈ ਬਿਖ ਖਾਈ। ਇਹ ਦੁਨੀਆ ਵੀ ਵਿਸੇ ਵਿਕਾਰਾਂ ਚ ਅਸੀਂ ਉਹਦੇ ਚ ਫਸੇ ਰਹਿੰਦੇ ਹਾਂ, ਉਹ ਖਾਈ ਜਾਂਦੇ ਹਾਂ।

ਜਾ ਸਮਾਂਦਾ ਹੈ। ਇੱਕ ਹੋਰ ਗੱਲ ਆਪਾਂ ਕਲੀਅਰ ਥੋੜੀ ਜਿਹੀ ਕਰ ਲਈਏ। ਗੁਰਬਾਣੀ ਕਹਿੰਦੀ ਹੈ, ਕਹਿਣ ਲੱਗੇ ਪਿਆਰਿਓ, ਮਰਨ ਤੋਂ ਪਿੱਛੇ ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ ਵੀ ਇਹ ਜੀਵਾਤਮਾ ਕਿੱਥੇ ਚਲਾ ਜਾਂਦਾ, ਪਰ ਗੁਰਬਾਣੀ ਕਹਿੰਦੀ ਹੈ ਨਾਨਕ ਇਹ ਉਹਨਾਂ ਜਾਪਈ ਕਿੱਥੇ ਜਾਏ ਸਮਾਏ। ਕਹਿਣ ਲੱਗੇ ਪਿਆਰਿਓ, ਸਹੀ ਵਿੱਚ ਨਹੀਂ ਪਤਾ ਲੱਗਦਾ ਵੀ ਇਹ ਜਿਹੜਾ ਜੀਵ ਆਤਮਾ ਹੈ ਇਹ ਮਰਨ ਤੋਂ ਬਾਅਦ ਕਿੱਥੇ ਜਾ ਕੇ ਸਮਾ ਜਾਂਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ

ਹੁਕਮ ਚੱਲਦਾ ਹੈ। ਘਰ ਦਾ ਇੱਕ ਛੋਟਾ ਬੱਚਾ ਹੋਵੇ, ਉਸ ਤੋਂ ਜਿਹੜਾ ਬੱਚਾ ਵੱਡਾ ਹੈ ਉਸਦਾ ਹੁਕਮ ਚੱਲ ਜਾਂਦਾ ਹੈ, ਉਸ ਵੱਡੇ ਬੱਚੇ ਤੋਂ ਉੱਤੇ ਹੋਰ ਉਸ ਤੋਂ ਜਿਹੜਾ ਘਰ 'ਚ ਵੱਡਾ ਹੈ ਉਸਦਾ ਹੁਕਮ ਚੱਲ ਜਾਂਦਾ ਹੈ। ਜਿਵੇਂ ਕਹਿ ਲਈਏ ਘਰ ਦਾ ਜਿਹੜਾ ਮੁਖੀ ਹੈ ਉਸਦਾ ਸਾਰੇ ਘਰ 'ਤੇ ਹੁਕਮ ਚੱਲ ਜਾਂਦਾ ਹੈ। ਇੱਕ ਕੋਈ ਕਰਮਚਾਰੀ ਲੱਗਾ ਹੈ, ਉਹਦੇ ਜਿਹੜਾ ਉੱਪਰ ਲੱਗਾ ਹੈ ਉਸਦਾ ਹੁਕਮ ਉਸ 'ਤੇ ਚੱਲ ਜਾਂਦਾ ਹੈ। ਇਵੇਂ ਕਹਿ ਲਈਏ ਭਾਈ, ਜਿਵੇਂ ਜਿਵੇਂ ਉਹਦਾ ਵੱਡਾ ਹੋ ਜਾਂਦਾ ਹੈ ਉਹ ਆਪਣੇ ਤੋਂ ਛੋਟਿਆਂ ਦੇ ਉੱਤੇ ਹੁਕਮ ਚਲਾਈ ਜਾਂਦੇ ਨੇ, ਕਈ ਚਲਾਈ ਜਾਂਦੇ ਨੇ, ਉਹਨਾਂ ਨੂੰ ਮੰਨਣਾ ਹੁੰਦਾ। ਉਹ ਛੋਟੀ ਸੀਟ 'ਤੇ ਬੈਠੇ ਨੇ, ਉਹਨਾਂ ਕੋਲ ਛੋਟੀ ਪਦਵੀ ਹੈ। ਵੱਡੀ ਪਦਵੀ ਵਾਲਾ ਕੋਈ ਹੁਕਮ ਕਰੇ ਤਾਂ ਛੋਟੀ ਪਦਵੀ ਵਾਲੇ ਉਸਨੂੰ ਖਿੜੇ ਮੱਥੇ ਮੰਨਦੇ ਨੇ, ਕੀ ਕਰੀਏ, ਵੱਡਾ ਆਫਿਸਰ ਜੋ ਹੈ ਛੋਟੇ ਨੇ ਮੰਨਣਾ ਹੁੰਦਾ। ਦੁਨੀਆਵੀ ਤੌਰ 'ਤੇ ਤਾਂ ਮਨੁੱਖ ਤੇਰਾ ਹੁਕਮ ਚੱਲ ਸਕਦਾ ਹੈ, ਪਰ ਪਰਮਾਤਮਾ ਦੇ ਅੱਗੇ ਕਿਸੇ ਦਾ ਹੁਕਮ ਨਹੀਂ ਚੱਲਦਾ। ਨਾਨਕ, ਫਿਰ ਆਪਾਂ ਗੁਰਬਾਣੀ ਨੂੰ ਸਾਹਮਣੇ ਰੱਖੀਏ, ਫਿਰ ਕੋਈ ਕਿੰਤੂ ਪਰੰਤੂ ਨਹੀਂ, ਗੁਰਬਾਣੀ ਗਵਾਈ ਭਰਦੀ ਹੈ। ਨਾਨਕ, ਉੱਥੇ ਨਾਨਕ ਦਾ ਕੱਕਾ ਬਿਲਕੁਲ ਮੁਕਤਾ ਹੈ। ਮੈਂ ਹੋਰ ਥੋੜ੍ਹਾ ਜਿਹਾ ਜ਼ਿਕਰ ਕਰਦੇ ਹਾਂ, ਗੁਰਬਾਣੀ 'ਚ ਜਦੋਂ ਬਹੁਤ ਸਾਰੇ ਅੱਖਰ ਆਪਾਂ ਪੜ੍ਹਦੇ ਹਾਂ ਉਚਾਰਨ ਇੱਕੋ ਹੀ ਹੁੰਦਾ ਹੈ ਅਤੇ ਅਰਥ ਉਹਨਾਂ ਦੇ ਵੱਖਰੇ ਵੱਖਰੇ ਹੁੰਦੇ ਨੇ। ਨਾਨਕ ਕਈ ਰੂਪਾਂ ਵਿੱਚ ਆਪਾਂ ਨੂੰ ਵੇਖਣ ਵਿੱਚ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਜੇ ਕਿਤੇ ਨਾਨਕ ਦੇ ਕੱਕੇ ਨੂੰ ਔਂਕੜ ਲੱਗੀ ਹੋਵੇ, ਮੈਂ ਗੁਰਬਾਣੀ ਵਿਆਕਰਨ ਮੁਤਾਬਕ ਜੋ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਲਿਖਿਆ ਹੈ ਉਹਨਾਂ ਦੇ ਮੁਤਾਬਕ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ। ਜਦੋਂ ਨਾਨਕ ਦੇ ਕੱਕੇ ਨੂੰ ਔਂਕੜ ਆਏਗੀ ਤਾਂ ਗੁਰੂ ਨਾਨਕ ਦੀ ਗੱਲ ਹੋ ਰਹੀ ਹੈ, ਉਹਦੇ ਅਰਥ ਇਹ ਨੇ, ਸਿੰਗੂਲਰ ਹੈ। ਜਦੋਂ ਨਾਨਕ ਦਾ ਕੱਕਾ ਬਿਲਕੁਲ ਮੁਕਤਾ ਹੋਏਗਾ ਫਿਰ ਸੰਬੋਧਨ ਹੈ ਤੇ ਅਰਥ ਹੋਣਗੇ ਹੇ ਨਾਨਕ। ਜਦੋਂ ਨਾਨਕ ਦੇ ਕੱਕੇ ਨੂੰ ਸਿਹਾਰੀ ਲੱਗੀ ਹੋਵੇਗੀ ਤੇ ਅਰਥ ਨੇ ਨਾਨਕ ਨੇ, ਨਾਨਕ ਰਾਹੀ, ਨਾਨਕ ਦੁਆਰਾ। ਤੇ ਉਚਾਰਨ ਧਿਆਨ ਕਰੀਓ ਸਾਧ ਸੰਗਤ ਜੀ, ਥੋੜ੍ਹਾ ਜਿਹਾ ਬਰੀਕੀ ਵਾਲੀ ਗੱਲ ਹੈ। ਉਚਾਰਨ ਕੀ ਕਰਦੇ ਹਾਂ ਆਪਾਂ? ਨਾਨਕ ਦੇ ਕੱਕੇ ਨੂੰ ਔਂਕੜ ਲੱਗੀ ਹੈ, ਉਚਾਰਨ ਆਪਾਂ ਨਾਨਕ ਹੀ ਕਰਦੇ ਹਾਂ। ਨਾਨਕ ਦਾ ਕੱਕਾ ਬਿਲਕੁਲ ਮੁਕਤਾ ਹੈ, ਕੋਈ ਮਾਤਰਾ ਨਹੀਂ ਲੱਗੀ, ਉਚਾਰਨ ਆਪਾਂ ਨਾਨਕ ਹੀ ਕਰਦੇ ਹਾਂ। ਨਾਨਕ ਦੇ ਕੱਕੇ ਨੂੰ ਸਿਹਾਰੀ ਪਈ ਹੋਈ ਹੈ, ਉਚਾਰਨ ਫਿਰ ਆਪਾਂ ਨਾਨਕ ਹੀ ਕਰਦੇ ਹਾਂ। ਇਹ ਜਿਹੜੀਆਂ ਮਾਤਰਾ

ਨਹੀਂ ਇਹ ਅਰਥਾਤਮਕ ਹੈਗੀਆਂ। ਇਹਨਾਂ ਤੋਂ ਇਹਨਾਂ ਲੱਗਾ ਮਾਤਰਾ ਤੋਂ ਅਰਥ ਕਲੀਅਰ ਹੁੰਦੇ ਨੇ। ਜਿਵੇਂ ਆਪਾਂ ਭਗਤ ਸ਼ਬਦ ਆਉਂਦਾ ਹੈ ਪੱਬਾ ਗੱਗਾ ਤੱਤਾ ਤੇ ਉਚਾਰਨ ਕੀ ਕਰਦੇ ਹਾਂ ਆਪਾਂ ਭਗਤ, ਜੇਕਰ ਭਗਤ ਦੇ ਤੱਤੇ ਨੂੰ ਔਂਕੜ ਪਈ ਹੋਈ ਹੈ ਤਾਂ ਫਿਰ ਇਹ ਸਿੰਗੂਲਰ ਹੈ, ਇੱਕ ਵਚਨ ਹੈ, ਇੱਕ ਭਗਤ ਦੀ ਗੱਲ ਹੋ ਰਹੀ, ਸਿੰਗੂਲਰ ਨਾਉਨ ਮੈਲੇ ਨਾਈਨ, ਇੱਕ ਭਗਤ ਦੀ ਗੱਲ ਹੋ ਰਹੀ ਹੈ ਤਾਂ ਔਂਕੜ ਆਏਗਾ ਥੱਲੇ, ਸਮਝ ਜਾਓ ਵੀ ਇੱਕ ਭਗਤ ਦੀ ਗੱਲ ਹੋ ਰਹੀ ਹੈ। ਜੇਕਰ ਭਗਤ ਭੱਬਾ ਗੱਗਾ ਤੱਤਾ ਤੱਤਾ ਬਿਲਕੁਲ ਮੁਕਤਾ ਹੈ, ਕੋਈ ਮਾਤਰਾ ਨਹੀਂ ਲੱਗੀ ਤੇ ਫਿਰ ਬਹੁਤ ਸਾਰੇ ਭਗਤਾਂ ਦੀ ਗੱਲ ਹੋ ਰਹੀ ਹੈ, ਭੱਬਾ ਗੱਗਾ ਤੱਤਾ ਤੱਤੇ ਨੂੰ ਕੋਈ ਮਾਤਰਾ ਨਹੀਂ ਲੱਗੀ, ਭਗਤ ਬਹੁਤ ਸਾਰੇ ਭਗਤਾਂ ਦੀ ਗੱਲ ਹੋ ਰਹੀ ਹੈ। ਭੱਬਾ ਗੱਗਾ ਤੱਤਾ ਤੱਤੇ ਨੂੰ ਸਿਹਾਰੀ ਤੇ ਉਚਾਰਨ ਫਿਰ ਹੋਈ ਹੈ ਭਗਤ, ਉਚਾਰਨ ਤਾਂ ਆਪਾਂ ਇੱਕੋ ਹੀ ਕਰੀ ਜਾਂਦੇ ਹਾਂ। ਉਸ ਸਿਹਾਰੀ ਦੇ ਅਰਥ ਨਿਕਲਦੇ ਨੇ ਭਗਤਾਂ ਨੇ, ਉਹ ਸੋਰੀ ਭਗਤ ਭਗਤੀ, ਉਸ ਪਰਮਾਤਮਾ ਦੀ ਭਗਤੀ ਜਦੋਂ ਵੀ

ਗੱਗਾ ਤੱਤਾ ਤੱਤੇ ਨੂੰ ਸਿਹਾਰੀ ਆਏਗੀ ਤੇ ਉਹਦੇ ਅਰਥ ਨੇ, ਭਾਵੇਂ ਉਹ ਜਿੰਨੀ ਵਾਰ ਆਵੇ ਉਹਦੇ ਅਰਥ ਨੇ ਪਰਮਾਤਮਾ ਦੀ ਭਜਨ ਬੰਦਗੀ ਭਗਤੀ। ਤੇ ਭੱਬਾ ਗੱਗਾ ਤੱਤਾ ਤੱਤੇ ਨੂੰ ਬਿਹਾਰੀ ਭਗਤੀ, ਭਗਤਾਂ ਨੇ ਭਗਤਾਂ ਰਾਹੀ ਭਗਤਾਂ ਦੁਆਰਾ। ਬੜੇ ਕਮਾਲ ਦੀ ਗੱਲ, ਕਮਾਲ ਦੀ ਬਣਤਰ ਗੁਰਬਾਣੀ ਦੀ। ਸਾਧ ਸੰਗਤ ਜੀ, ਅਥਾ ਸਮੁੰਦਰ ਹੈ ਗੁਰਬਾਣੀ। ਜਿੰਨਾ ਗਿਆਨ ਹਾਸਲ ਕਰ ਲਈਏ ਉਨਾ ਹੀ ਘੱਟ ਹੈ, ਘੱਟ ਹੀ ਲੱਗੀ ਜਾਂਦਾ ਬੰਦੇ ਨੂੰ, ਘੱਟ ਹੀ ਲੱਗੀ ਜਾਂਦਾ। ਵੱਡੇ ਵੱਡੇ ਗਿਆਨੀਆਂ ਨੂੰ ਵੀ ਜਦੋਂ ਗਿਆਨ ਹਾਸਲ ਕਰਦੇ ਨੇ ਉਹਨਾਂ ਨੂੰ ਵੀ ਗਿਆਨ ਘੱਟ ਲੱਗਦਾ। ਜਿਹੜੇ ਬਹੁਤ ਸੋਹਣੇ ਵਕਤਾ ਨੇ, ਬਹੁਤ ਸੋਹਣੇ ਪ੍ਰਚਾਰਕ, ਉੱਚ ਦਰਜੇ ਦੇ ਪ੍ਰਚਾਰਕ, ਕਿਉਂਕਿ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਸਮਝਦਿਆਂ ਸਮਝਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਨਿਕਲ ਕੇ ਕਿ ਮੈਂ ਕੁਝ ਵੀ ਨਹੀਂ ਜਾਣਿਆ, ਮੈਂ ਕੁਝ ਵੀ ਨਹੀਂ ਜਾਣਿਆ ਅਜੇ। ਅਥਾ ਸਮੁੰਦਰ ਹੈ ਗੁਰਬਾਣੀ, ਰਤਨਾਂ ਨਾਲ ਪਈ ਪਈ ਹੈ। ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਰਤਨਾਂ ਨਾਲ, ਹੀਰਿਆਂ ਨਾਲ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਦੇ ਭਰੇ ਪਏ ਨੇ, ਭਰਪੂਰ ਨੇ, ਨੱਕੋ ਨੱਕ ਨੇ। ਖੋਜ ਲਓ ਪਿਆਰਿਓ, ਇਸ ਪਾਵਨ ਅਸਥਾਨ ਤੇ ਬੜੀ ਕਿਰਪਾ ਹੈ ਮਹਾਰਾਜ ਦੀ, ਬਹੁਤ ਕਿਰਪਾ। ਨਿੱਤਾ ਪ੍ਰਤੀ ਇੱਕ ਲੰਮੇ ਸਮੇਂ ਤੱਕ ਦੀਵਾਨ ਸਜਦੇ ਨੇ ਤੇ ਪ੍ਰਚਾਰ ਵੀ ਤਕਰੀਬਨ ਪੌਣਾ ਘੰਟਾ, ਪੌਣਾ ਘੰਟਾ ਸਵੇਰੇ ਤੇ ਪੌਣਾ ਘੰਟਾ ਸ਼ਾਮ ਨੂੰ ਇਹ ਤੱਕ ਕਥਾ ਹੀ ਹੁੰਦੀ ਹੈ ਤੇ ਕੀਰਤਨ ਵੀ, ਪਾਠ ਵੀ। ਤੁਸੀਂ ਬੜੀ ਕਿਰਪਾ ਮਹਾਰਾਜ ਦੀ। ਪਰ ਜਦੋਂ ਜਦੋਂ ਵੀ ਜਿੰਨਾ ਵੀ ਗੁਰਬਾਣੀ ਨੂੰ ਪੜ੍ਹਦੇ ਜਾਈਏ ਸੁਣਦੇ ਜਾਈਏ, ਮਨ ਕਹਿੰਦਾ ਮਨਾ ਹੋਰ ਗਿਆਨ ਲੈ ਲੈ, ਹੋਰ ਗਿਆਨ ਲੈ ਲੈ ਗੁਰੂ ਗ੍ਰੰਥ ਸਾਹਿਬ ਜੀ ਦਾ, ਹੋਰ ਗਿਆਨ ਲੈ ਲੈ, ਅਜੇ ਕੁਝ ਵੀ ਨਹੀਂ ਜਾਣਿਆ। ਹਾਂ ਇੱਕ ਗੱਲ ਹੈ, ਜਿਹੜਾ ਕਹੇ ਨਾ ਵੀ ਮੈਂ ਸਭ ਕੁਝ ਜਾਣ ਗਿਆ, ਫਿਰ ਸਮਝ ਲਓ ਵੀ ਇਹਨੇ ਕੁਝ ਵੀ ਨਹੀਂ ਜਾਣਿਆ। ਜਿਹੜਾ ਕਹੇ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਮੈਂ ਤਾਂ ਸਭ ਕੁਝ ਜਾਣ ਲਿਆ, ਫਿਰ ਸਮਝ ਲਓ ਵੀ ਇਹਨੇ ਕੁਝ ਵੀ ਨਹੀਂ ਜਾਣਿਆ। ਜਿਹੜਾ ਬੰਦਾ ਜਾਣ ਲਏਗਾ ਉਹ ਇਹ ਕਹਿ ਹੀ ਨਹੀਂ ਸਕਦਾ, ਉਹਦੀ ਰਸਨਾ ਕਹਿ ਹੀ ਨਹੀਂ ਸਕਦੀ, ਨਹੀਂ ਕਹੇਗੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਢਾਹੇ ਉਸਾਰੇ ਹੁਕਮ ਸੰਭਾਵੈ, ਹੁਕਮੋ ਵਰਤੈ ਜੋ ਤਿਸ ਭਾਵੈ। ਨਾਨਕ ਹੁਕਮ ਨਾ ਚੱਲ ਲਈ ਨਹੀਂ ਚੱਲਦਾ, ਉਸ ਪਰਮਾਤਮਾ ਦੇ ਸਾਹਮਣੇ ਨਹੀਂ ਚੱਲਦਾ। ਭਾਵੇਂ ਜਿੰਨਾ ਮਰਜ਼ੀ ਕੋਈ ਵੱਡਾ ਪੈਸੇ ਵਾਲਾ ਹੋਵੇ, ਜਿੰਨਾ ਮਰਜ਼ੀ ਬਲਸਾਲੀ ਹੋਵੇ, ਹੋਰ ਆਪਾਂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛ ਲੈਂਦੇ ਹਾਂ, ਸਤਿਗੁਰੂ ਜੀ ਤੁਸੀਂ ਵੀ ਦੱਸੋ। ਕਈ ਵਾਰ ਨਾ ਮਨੁੱਖ ਆਪਣੇ ਗਿਆਨ ਦਾ, ਪੈਸੇ ਦਾ, ਨਾਮ ਦਾ, ਸ਼ੋਹਰਤ ਦਾ, ਪਦਵੀ ਦਾ ਬੜਾ ਹੰਕਾਰ ਚੁੱਕੀ ਫਿਰੀ ਜਾਂਦਾ, ਤੇ ਤੁਸੀਂ ਜਰਾ ਥੋੜਾ ਜਿਹਾ ਖੁਲਾਸਾ ਕਰਕੇ ਦੱਸ ਦੇ ਉਹਨਾਂ ਵਾਸਤੇ। ਤੇ ਗੁਰਦੇਵ ਕਹਿੰਦੇ ਨੇ ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ

ਉਮਰ ਹੁੰਦੀ ਨਹੀਂ ਕਿਸੇ ਦੀ, ਚਾਰ ਯੁੱਗਾਂ ਜਿੰਨੀ ਹੋ ਜਾਏਗੀ ਕਿਸੇ ਦੀ ਉਮਰ, ਜੀਜੇਗਾ ਕੋਈ ਬੰਦਾ ਚਾਰ ਯੁੱਗਾਂ ਤੱਕ ਨਹੀਂ ਜੀਉਂਦਾ, ਬਹੁਤ ਲੰਮਾ ਸਮਾਂ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਅਸੀਂ ਮੰਨ ਲੈਂਦੇ ਹਾਂ, ਹੁੰਦੀ ਨਹੀਂ ਵੈਸੇ ਕਿਸੇ ਦੀ ਉਮਰ, ਚਾਰ ਯੁੱਗਾਂ ਜਿੰਨੀ ਉਮਰ ਹੁੰਦੀ ਨਹੀਂ, ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕਹਿਣ ਲੱਗੇ ਅਸੀਂ ਮੰਨ ਲੈਂਦੇ ਵੀ ਕਿਸੇ ਬੰਦੇ ਦੀ ਹੋ ਵੀ ਜਾਵੇ, ਜੇ ਯੁੱਗ ਚਾਰੇ ਆਰ ਜਾ ਇੱਥੇ ਹੀ ਬਸ ਨਹੀਂ, ਹੋਰ ਦਸੂਣੀ ਹੋਏ। ਦਸੂਣੀ ਦਾ ਭਾਵ ਹੈ ਦਸ ਗੁਣੀ, ਦਸ ਗੁਣੀ ਲਾ ਲਓ ਤੁਸੀਂ ਵੀ, ਚਾਰ ਨੂੰ ਦਸ ਤੋਂ ਗੁਣਾ ਕਰ ਲਓ, ਸਿੱਧੀ ਚਾਲੀ ਯੁੱਗ ਹੋ ਗਏ। ਕਿਸੇ ਮਨੁੱਖ ਦੀ ਉਮਰ ਚਾਲੀ ਯੁੱਗਾਂ ਜਿੰਨੀ ਹੋ ਜਾਵੇ, ਹੁਣ ਥੋੜਾ ਜਿਹਾ ਆਪ ਸੋਚ ਲਓ, ਤੁਸੀਂ ਸਾਰੇ ਪੜ੍ਹੇ ਲਿਖੇ ਬੈਠੇ ਹੋ ਵੀ ਕਿਸੇ ਬੰਦੇ ਦੀ ਉਮਰ ਹੋਏਗੀ ਚਾਲੀ ਯੁੱਗਾਂ ਜਿੰਨੀ? ਨਹੀਂ ਹੋਏਗੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਅਸੀਂ ਮੰਨ ਲੈਂਦੇ ਹਾਂ, ਚਲੋ ਮੰਨਣ 'ਚ ਕੀ ਜਾਂਦਾ ਹੈ, ਮੰਨ ਲੈਂਦੇ ਹਾਂ। ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ। ਨਵਾਂ ਖੰਡਾਂ ਦਾ ਭਾਵ ਹੈ ਇਸ ਸ੍ਰਿਸ਼ਟੀ ਦੇ ਨੌ ਖੰਡ ਨੇ, ਨੌ ਹੀ ਵੱਡੇ ਹਿੱਸੇ ਨੇ, ਭਾਵ ਸਾਰੀ ਸ੍ਰਿਸ਼ਟੀ। ਨਵਾਂ ਖੰਡਾਂ ਵਿੱਚ ਜਾਣੀ ਹੈ, ਸਾਰੀ ਸ੍ਰਿਸ਼ਟੀ ਵਿੱਚ ਉਸ ਮਨੁੱਖ ਨੂੰ ਸਾਰੀ ਦੁਨੀਆਂ ਜਾਣਦੀ ਹੋਵੇ, ਸਾਰੀ ਦੁਨੀਆਂ ਹੋਵੇ ਜਾਣਦੀ ਹੋਵੇ, ਨਾਲ ਚੱਲੇ ਸਭ ਕੋਈ, ਸਾਰੇ ਉਹਦੇ ਪਿੱਛੇ ਤੁਰਦੇ ਹੋਣ, ਉਹ ਬੰਦਾ ਅੱਗੇ ਚੱਲੇ ਤੇ ਸਾਰੀ ਦੁਨੀਆਂ ਉਹਦੇ ਪਿੱਛੇ ਲੱਗੂ ਹੋਵੇ, ਪਿੱਛੇ ਚੱਲਦੀ ਹੋਵੇ, ਭਾਉ ਉਹਦੇ ਕਹੇ ਮੁਤਾਬਕ ਤੁਰਦੀ ਹੋਵੇ। ਚੰਗਾ ਨਾਂ ਰੱਖਾ ਏ ਕਹਿ, ਉਹ ਆਪਣਾ ਨਾਮਣਾ ਚੰਗਾ ਖੱਟ ਲਏ, ਸਹੁਰਤ ਖੱਟ ਲਏ ਦੁਨੀਆਂ ਦੀ, ਜਸ ਕੀਰਤ ਜਗ ਲਏ, ਸਾਰੇ ਸੰਸਾਰ ਦੀ ਵਡਿਆਈ ਹਾਸਲ ਕਰ ਲਏ। ਵੈਸੇ ਤਾਂ ਸਾਰਾ ਸੰਸਾਰ ਕਿਸੇ ਦੀ ਵਡਿਆਈ ਕਰਦਾ ਨਹੀਂ, ਕਿਉਂਕਿ ਪੋਜੀਸ਼ਨ ਅਪੋਜੀਸ਼ਨ ਸਭ ਜਗ੍ਹਾ ਹੁੰਦੇ ਨੇ, ਜਿੱਥੇ ਮਿੱਤਰ ਹੁੰਦੇ ਨੇ ਉੱਥੇ ਦੁਸ਼ਮਣ ਵੀ ਹੁੰਦੇ ਨੇ ਬੰਦੇ ਦੇ, ਜ਼ਿਆਦਾ ਮਿੱਤਰ ਹੁੰਦੇ ਨੇ ਤਾਂ ਥੋੜ੍ਹੇ ਬਹੁਤ ਦੁਸ਼ਮਣ ਵੀ ਹੁੰਦੇ ਨੇ ਕੁਝ ਇੱਕ, ਪਰ ਹੁੰਦੇ ਨੇ। ਪਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਨਾਲ

ਕਿ ਉਹ ਕਿਹੜੀ ਨਜ਼ਰ ਹੈ? ਉਹ ਹੈ ਪਰਮਾਤਮਾ ਦੀ ਮਿਹਰ ਭਰੀ ਨਜ਼ਰ, ਮਿਹਰ ਭਰੀ ਨਜ਼ਰ। ਜੇ ਕਿਤੇ ਉਹ ਮਨੁੱਖ ਪਰਮਾਤਮਾ ਦੀ ਮਿਹਰ ਦੀ ਨਜ਼ਰ ਹੇਠ ਨਹੀਂ ਆਉਂਦਾ ਤਾਂ ਬਾਤ ਨਾ ਪੁੱਛੇ। ਕਿ ਕਹਿਣ ਲੱਗੇ ਇਵੇਂ ਮੰਨੋ ਕਿ ਉਹ ਮਨੁੱਖ ਇਸ ਤਰ੍ਹਾਂ ਹੈ ਕਿ ਉਹਦੀ ਕੋਈ ਗੱਲ ਪੁੱਛਣ ਵਾਲਾ ਵੀ ਨਹੀਂ ਹੈ। ਤੇ ਦੋਸ਼ ਕੀ ਉਸਤੇ ਲਾਇਆ ਜਾਂਦਾ? ਕਿਉਂਕਿ ਉਹ ਪਰਮਾਤਮਾ ਨੂੰ ਤਾਂ ਭੁੱਲ ਜਾਂਦਾ ਹੈ, ਇਹੋ ਜਿਹਾ ਬੰਦਾ ਪਰਮਾਤਮਾ ਨਹੀਂ ਉਸਨੂੰ ਚੇਤੇ ਰਹਿੰਦਾ, ਫਿਰ ਹੰਕਾਰਿਆ ਜਾਂਦਾ। ਕੀਟਾਂ ਅੰਦਰ ਕੀਟ ਘਰ ਦੋਸ਼ੀ, ਦੋਸ਼ ਧਰੇ ਉਹਦੇ ਮੱਥੇ ਤੇ। ਵਾਹਿਗੁਰੂ ਜੀ ਦੋਸ਼ ਲਾਉਂਦੇ ਨੇ, ਦੋਸ਼ ਕਿਸ ਚੀਜ਼ ਦਾ ਲਾਉਂਦੇ ਨੇ? ਵੀ ਤੈਨੂੰ ਜਿਹੜੇ ਕੀਮਤੀ ਸਵਾਸ ਦਿੱਤੇ ਸੀ ਇਹ ਤਾਂ ਚੰਗੇ ਕੰਮਾਂ ਵਾਸਤੇ ਦਿੱਤੇ ਸੀ, ਭਜਨ ਬੰਦਗੀ ਵਾਸਤੇ ਦਿੱਤੇ ਸੀ, ਲੋਕਾਂ ਦਾ ਭਲਾ ਕਰਨ ਵਾਸਤੇ ਦਿੱਤੇ ਸੀ, ਤੇ ਤੂੰ ਤਾਂ ਹੰਕਾਰ ਚ ਹੀ ਬਤੀਤ ਕਰਦਾ ਰਿਹਾ ਸਾਰੇ ਉਮਰ। ਤੇਰਾ ਤਾਂ ਹੰਕਾਰ ਹੀ ਬੇਕਾਬੂ ਹੋਇਆ ਰਿਹਾ, ਤੂੰ ਤਾਂ ਪਾਪ ਹੀ ਕਮਾਉਂਦਾ ਰਿਹਾ। ਕਿਉਂਕਿ ਹੰਕਾਰਿਆ ਬੰਦਾ ਪਾਪ ਕਰਨ ਤੋਂ ਸੰਕੋਚ ਨਹੀਂ ਕਰਦਾ। ਕੀਟਾਂ ਅੰਦਰ ਕੀਟ ਕਰ ਦੋਸੀ, ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ। ਦੁਨੀਆਂ ਦੇ ਲੋਕੋ ਸੁਣ ਲਓ, ਉਹ ਪਰਮਾਤਮਾ ਇੰਨਾ ਮਹਾਨ ਹੈ ਕਿ ਨਿਰਗੁਣੀਆਂ ਦੇ ਅੰਦਰ ਉਹ ਗੁਣ ਪੈਦਾ ਕਰ ਦਿੰਦਾ, ਗੁਣ ਭਰ ਦਿੰਦਾ ਹੈ। ਤੇ ਸਤਿਗੁਰੂ ਜੀ ਕਿਹੜੀ ਕਸਰ ਛੱਡਦੇ ਨੇ? ਪੰਜੋ ਖਰੇ ਦੀ ਸਾਖੀ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਲਾਲ ਚੰਦ ਪੰਡਤ ਨੂੰ ਉੱਥੇ ਉਹਦੀ ਹਉਮੈ ਚੂਰ ਚੂਰ ਕੀਤੀ ਗੁਰਦੇਵ ਪਾਤਸ਼ਾਹ ਜੀ ਨੇ, ਸਾਰੀ ਸਾਖੀ ਤੁਸੀਂ ਸੁਣੀ ਆ। ਗੁਰਦੇਵ ਪਾਤਸ਼ਾਹ ਬਾਲਾ ਪ੍ਰੀਤਮ ਜਦੋਂ ਜਾ ਰਹੇ ਨੇ ਦਿੱਲੀ ਵੱਲ, ਅੰਬਾਲੇ ਦੇ ਕੋਲ ਪੰਜੋ ਖਰਾ ਸਾਹਿਬ ਪਹੁੰਚੇ ਨੇ, ਸਿੱਖ ਸੰਗਤ ਕੁਝ ਨਾਲ ਹੈ, ਮਾਤਾ ਜੀ ਨਾਲ ਨੇ। ਜਦੋਂ ਸੰਗਤ ਦਾ ਇਕੱਠ ਹੋਇਆ ਉੱਥੇ ਇੱਕ ਲਾਲ ਚੰਦ ਪੰਡਿਤ ਹੈ, ਇਹਨੇ ਕਿਤਾਬੀ ਗਿਆਨ ਬੜਾ ਹਾਸਲ ਕੀਤਾ ਹੋਇਆ ਹੈ, ਮੈਂ ਹੋਰ ਥੋੜ੍ਹਾ ਜਿਹਾ ਖੁਲਾਸਾ ਕਰਾਂਗਾ। ਕਈ ਮਨੁੱਖ ਕਿਤਾਬੀ ਗਿਆਨ ਹਾਸਲ ਕਰਕੇ ਉਹ ਸਿਰਫ ਬਹਿਸ ਜੋਗੀ ਰਹਿ ਜਾਂਦੇ ਨੇ, ਕਈ ਤਾਂ ਕਿਤਾਬੀ ਗਿਆਨ ਕਾਫੀ ਹੈ ਪਰ ਪਰਮਾਤਮਾ ਦੀ ਮਿਹਰ ਨਹੀਂ, ਹੰਕਾਰ ਚੜ ਗਿਆ। ਉਹ ਬੰਦਾ ਬਹਿਸ ਕਰਦਾ ਰਹਿੰਦਾ, ਜਣੇ ਖਣੇ ਦੇ ਨਾਲ ਬਹਿਸ ਕਰਦਾ, ਤੇ ਬਹਿਸ ਕਿ ਉਹਦੇ ਮਨ ਦੀ ਲਾਲਸਾ ਇਹ ਹੁੰਦੀ ਹੈ ਵੀ ਮੈਂ ਦੂਜਿਆਂ ਨੂੰ ਹਰਾ ਦੇਵਾਂ ਫਿਰ ਮੇਰੀ ਬੜੀ ਤਾਰੀਫ ਹੋਵੇਗੀ। ਜੇ ਕਿਤੇ ਕਿਤਾਬੀ ਗਿਆਨ ਵਿੱਚ ਉਹ ਕਿਸੇ ਨੂੰ ਹਰਾ ਦੇ ਉਹ ਫਿਰ ਬੜਾ ਖੁਸ਼ ਹੁੰਦਾ ਹੈ, ਬਹੁਤ ਖੁਸ਼ ਹੁੰਦਾ ਹੈ, ਬਹੁਤ ਖੁਸ਼ ਹੁੰਦਾ ਹੈ ਵੀ ਮੈਂ ਇਸ ਨੂੰ ਹਰਾ ਦਿੱਤਾ। ਇਸ ਲਾਲ ਚੰਦ ਪੰਡਿਤ ਦਾ ਵੀ ਇਹੀ ਹਾਲ ਸੀ, ਇਹਨੂੰ ਕਿਤਾਬੀ ਗਿਆਨ ਬੜਾ ਹਾਸਲ ਸੀ ਪਰ ਪਰਮਾਤਮਾ ਨਾਲ ਉਹ ਟੁੱਟਿਆ, ਬਿਲਕੁਲ ਟੁੱਟਿਆ ਹੋਇਆ ਸੀ, ਹੰਕਾਰ ਚੜਿਆ ਹੋਇਆ। ਜਦੋਂ ਇਹਨੇ ਦੇਖਿਆ ਤੇ ਇਹ ਕਿਸੇ ਨੂੰ ਪੁੱਛਦਾ ਵੀ ਕੀ ਗੱਲ, ਇੱਥੇ ਇੰਨੀ ਭੀੜ ਕਿਉਂ ਲੱਗੀ ਹੈ ਲੋਕਾਂ ਦੀ? ਕਿਸੇ ਨੇ ਦੱਸ ਪਾ ਦਿੱਤੀ ਵੀ ਇੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਆਏ ਹੋਏ ਨੇ, ਉਹਨਾਂ ਦੇ ਦਰਸ਼ਨਾਂ ਨੂੰ ਇਹ ਸੰਗਤ ਆਈ ਹੋਈ ਹੈ। ਹੁਣ ਇਹਦੀ ਆਪਣੇ ਇਲਾਕੇ 'ਚ ਵਧੀਆ ਗੱਲ ਬਣੀ ਹੋਈ ਸੀ, ਇਹਨੂੰ ਤਾਂ ਬੜੀ ਪਰੇਸ਼ਾਨੀ ਹੋਈ ਵੀ ਇੰਨੀ ਸੰਗਤ ਤਾਂ ਕਦੇ ਮੇਰੇ ਕੋਲ ਵੀ ਇਕੱਠੀ ਨਾ ਹੋਈ, ਜਿੰਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਤਾਂ ਸੰਗਤ, ਉਹਨਾਂ ਦੇ ਦਰਸ਼ਨਾਂ ਨੂੰ ਸੰਗਤ ਆਈਆਂ ਨੇ। ਇਹਦਾ ਹੰਕਾਰ ਹੋਰ ਉਬਲਿਆ ਤੇ ਕੋਲ ਜਾ ਕੇ ਫਿਰ ਪੁੱਛਿਆ ਤੇ ਸਤਿਗੁਰੂ ਜੀ ਨੂੰ ਕਹਿੰਦਾ ਹੰਕਾਰਿਆ ਹੋਇਆ, ਕਹਿਣ ਲੱਗੇ ਕ੍ਰਿਸ਼ਨ ਨੇ ਤਾਂ ਗੀਤਾ ਰਚੀ ਸੀ ਤੇ ਤੁਸੀਂ ਤਾਂ ਆਪਣੇ ਨਾਮ ਦੇ ਅੱਗੇ ਹਾਰ ਹੋਰ ਲਗਾ ਲਿਆ ਤੇ ਤੁਸੀਂ ਗੀਤਾਂ ਦੇ ਸਲੋਕਾਂ ਦੇ ਅਰਥ ਕਰੋਗੇ? ਛੋਟੀ ਉਮਰ ਦੇਖ ਕੇ ਪਾਤਸ਼ਾਹ ਜੀ ਦੀ ਇਹ ਹੰਕਾਰਿਆ ਬੜਾ ਬੋਲਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਨਹੀਂ, ਇੱਕ ਵਾਰ ਤਾਂ ਇਹਨੂੰ ਬੜੀ ਖੁਸ਼ੀ ਹੋਈ ਵੀ ਇਹਨਾਂ ਨੂੰ ਨਹੀਂ ਅਰਥ ਆਉਂਦੇ, ਮੇਰੀ ਜਿੱਤ ਹੋ ਜਾਏਗੀ,
ਗੁਰਦੇਵ ਪਾਤਸ਼ਾਹ ਕਹਿੰਦੇ ਨੇ ਅਸੀਂ ਨਹੀਂ ਅਰਥ ਕਰਨੇ। ਇੱਕਦਮ ਇਸ ਨੂੰ ਖੁਸ਼ੀ ਪੈਦਾ ਹੋਈ ਵੀ ਇਹਨਾਂ ਨੇ ਨਹੀਂ ਕਰਨੇ ਅਰਥ, ਇਹਨਾਂ ਨੂੰ ਆਉਂਦੇ ਹੀ ਨਹੀਂ। ਪਰ ਜਦੋਂ ਗੁਰਦੇਵ ਪਾਤਸ਼ਾਹ ਜੀ ਨੇ ਆਖਿਆ, ਕਹਿਣ ਲੱਗੇ ਜਿਸ ਨੂੰ ਵੀ ਤੂੰ ਲੈ ਕੇ ਆ ਜਾਏਗਾ ਗੀਤਾ ਦੇ ਸਲੋਕਾਂ ਦੇ ਅਰਥ ਉਹੀ ਕਰ ਦਏਗਾ, ਜਿਸ ਨੂੰ ਵੀ ਤੂੰ ਲਿਆਏਗਾ। ਫਿਰ ਇਹਨੂੰ ਭਾਜੜਾ ਪਈਆਂ, ਇਹ ਸ਼ਜੂਚੀ ਵਰਜੀ ਨੂੰ ਲੈ ਕੇ ਆਇਆ। ਕਹਿਣ ਲੱਗੇ ਮੈਂ ਦੇਖਾਂਗਾ ਇਹਨਾਂ ਤੋਂ ਕਿਵੇਂ ਅਰਥ ਕਰਾਉਣਗੇ, ਇਹਨਾਂ ਨੂੰ ਤਾਂ ਪੜ੍ਹਨਾ ਹੀ ਨਹੀਂ ਆਉਂਦਾ। ਪਰ ਸਾਧ ਸੰਗਤ ਜੀ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚਿੱਤਾ, ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਕੀਤਾ। ਜਿਹੜੇ ਬਿਲਕੁਲ ਮੂਰਖ ਹੁੰਦੇ ਨੇ, ਜਿਹਨਾਂ ਨੂੰ ਕੱਖ ਵੀ ਨਹੀਂ ਆਉਂਦਾ, ਸੱਚ ਜਾਣੀਓ ਗੁਰੂ ਦੀ ਸ਼ਰਨ ਵਿੱਚ ਉਹ ਆ ਜਾਣ ਤੇ ਗੁਰੂ ਸਿਰਫ ਉਹਨਾਂ ਨੂੰ ਇੱਕ ਮਿਹਰ ਭਰੀ ਨਜ਼ਰ ਨਾਲ ਵੇਖ ਲੈਣ ਤੇ ਸੱਚ ਜਾਣੀਓ ਮੂਰਖ ਜਿਹੜੇ ਬਿਲਕੁਲ ਮਹਾਂਮੂਰਖ ਨੇ ਉਹ ਵੀ ਸੋਹਣੇ ਵਕਤਾ ਬਣ ਜਾਂਦੇ ਨੇ। ਇਹ ਗੁਰੂ ਦੀ ਮਿਹਰ ਭਰੀ ਨਜ਼ਰ ਦੀ ਉਪਮਾ ਹੈ, ਇੰਨੀ ਕੀਮਤ ਹੈ ਗੁਰੂ ਦੀ ਮਿਹਰ ਭਰੀ ਨਜ਼ਰ ਦੀ। ਬਾਲਾ ਪ੍ਰੀਤਮ ਜੀ ਦੇ ਕੋਲ ਉਸਨੂੰ ਇਹ ਲੈ ਕੇ ਆਇਆ, ਗੁਰਦੇਵ ਪਾਤਸ਼ਾਹ ਜੀ ਨੇ, ਬਾਲਾ ਪ੍ਰੀਤਮ ਜੀ ਨੇ ਇੱਕ ਮੇਰ ਭਰੀ ਨਜ਼ਰ ਉਸ ਛੱਜੂ ਝੀਵਰ ਨੂੰ ਦੇਖਿਆ, ਬਸ ਨੱਕੋ ਨੱਕ ਗੁਣਾਂ ਨਾਲ ਭਰਪੂਰ ਕਰ ਦਿੱਤਾ। ਇਹ ਲਾਲ ਚੰਦ ਪੰਡਿਤ ਇਹ ਸਲੋਕ ਉਚਾਰੇ ਤੇ ਛੱਜੂ ਜੀ ਬੜੇ ਸੋਹਣੇ ਢੰਗ ਨਾਲ ਉਹ ਅਰਥ ਕਰ ਰਹੇ ਨੇ। ਇਤਿਹਾਸਕਾਰ ਲਿਖਦੇ ਨੇ, ਕਹਿਣ ਲੱਗੇ ਅੱਜ ਇਸਦਾ ਹੰਕਾਰ ਚੋਰ ਚੋਰ ਹੋ ਗਿਆ, ਇਹ ਬਾਲਾ ਪ੍ਰੀਤਮ ਜੀ ਦੇ ਚਰਨਾਂ 'ਚ ਢਹਿ ਪਿਆ। ਸਤਿਗੁਰੂ ਜਿੰਨਾ ਮਾਣ ਹੰਕਾਰ ਕਿਤਾਬੀ ਗਿਆਨ ਦਾ ਮੈਂ ਚੁੱਕੀ ਫਿਰਦਾ ਸੀ, ਅੱਜ ਉਹ ਮੇਰਾ ਸਾਰਾ ਹੰਕਾਰ ਢਹਿ ਢੇਰੀ ਹੋ ਗਿਆ, ਬਸ ਮੈਨੂੰ ਬਖਸ਼ ਦਿਓ ਤੇ ਮੇਰੇ ਤੇ ਵੀ ਇਹ ਕਿਰਪਾ ਕਰ ਦਿਓ। ਜਿਹੜੀ ਕਿਰਪਾ ਤੁਸੀਂ ਛੱਜੂ ਚੀ ਵਰਤੇ ਕੀਤੀ ਹੈ, ਇਹ ਤੁਸੀਂ ਮੇਰ ਦੀ ਨਜ਼ਰ ਤੁਸੀਂ ਕਿਤੇ ਮੇਰੇ ਤੇ ਵੀ ਕਰ ਦਿਓ, ਇਹ ਕਿਰਪਾ ਮੇਰੇ ਤੇ ਵੀ ਕਰ ਦਿਓ। ਸਾਧ ਸੰਗਤ ਜੀ, ਅਸੀਂ ਸਾਰੇ ਹੀ ਮੰਗ ਕਰ ਲਈਏ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਅਸੀਂ ਵੀ ਕੁਝ ਨਹੀਂ ਜਾਣਦੇ। ਬਾਲਾ ਪ੍ਰੀਤਮ ਜੀ, ਜਿਸ ਮੇਰ ਭਰੀ ਨਜ਼ਰ ਨਾਲ ਤੁਸੀਂ ਛੱਜੂ ਝੀਵਰ ਨੂੰ ਦੇਖਿਆ ਸੀ, ਕਿਤੇ ਕਿਰਪਾ ਕਰ ਦਿਓ, ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਵਿਰਾਜਮਾਨ ਹੋ, ਤੁਸੀਂ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਉਸ ਮੇਰ ਭਰੀ ਨਜ਼ਰ ਨਾਲ ਇੱਕ ਵਾਰ ਤੱਕ ਲਓ, ਇੱਕ ਵਾਰ ਦੇਖ ਲਓ, ਕਿਤੇ ਅਸੀਂ ਵੀ ਗੁਣ ਵਾਲੇ ਬਣ ਸਕੀਏ। ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ, ਜੇ ਗੁਣ ਹੋਣ ਨਾ ਵਾਹਿਗੁਰੂ ਗੁਣ ਦੇ ਦੇ ਤਾਂ ਹੰਕਾਰ ਨਹੀਂ ਕਰਨਾ, ਉਹਦਾ ਸ਼ੁਕਰਾਨਾ ਕਰੀਏ। ਜੇ ਵਾਹਿਗੁਰੂ ਜੀ ਚੰਗੀ ਸਿਹਤ ਦੇਣ ਤਾਂ ਉਹਦਾ ਹੰਕਾਰ ਨਹੀਂ, ਉਹਦਾ ਸ਼ੁਕਰਾਨਾ ਕਰੀਏ। ਜੇ ਵਾਹਿਗੁਰੂ ਜੀ ਸੋਹਣਾ ਘਰ ਦੇਣ, ਸ਼ੁਕਰਾਨਾ ਕਰੀਏ, ਹੰਕਾਰ ਨਹੀਂ, ਕਿਉਂਕਿ ਨਿਰੰਕਾਰ ਨੂੰ ਹੰਕਾਰ ਨਹੀਂ ਪਾਉਂਦਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ, ਦੋਨੋਂ ਇੱਕ ਜਗ੍ਹਾ ਨਹੀਂ ਰਹਿ ਸਕਦੇ। ਹਉਮੈ ਦੇ ਅਧੀਨ ਹੋਇਆ ਬੰਦਾ ਨਾਮ ਨਹੀਂ ਜਪ ਸਕਦਾ, ਤੇ ਜਿਹੜਾ ਨਾਮ ਦਾ ਰਸੀਆ ਹੋਵੇ, ਫਿਰ ਮੈਂ ਥੋੜਾ ਜਿਹਾ ਹੋਰ ਖੁਲਾਸਾ ਕਰ ਦੇਵਾਂ, ਕਿਤੇ ਦਿਖਾਵਾ ਨਾ ਹੋਵੇ, ਬਾਹਰਲੀ ਦਿਖਾਵਾ ਨਾ ਹੋਵੇ ਬੰਦੇ ਦਾ, ਕਿਤੇ ਅੰਦਰੋਂ ਜੁੜਿਆ ਹੋਵੇ, ਅੰਦਰੋਂ ਜੁੜਿਆ ਹੋਇਆ ਹੋਵੇ, ਉਸਦੇ ਅੰਦਰ ਹੰਕਾਰ ਨਹੀਂ ਰਹਿੰਦਾ, ਨਹੀਂ ਸਤਿਗੁਰੂ ਰਹਿਣ ਦਿੰਦੇ। ਇਹ ਬਾਣੀ ਉਸ ਹੰਕਾਰ ਨੂੰ ਕੱਢ ਕੱਢ ਕੇ ਬਾਹਰ ਕਰ ਦਿੰਦੀ ਹੈ, ਬਾਹਰ ਕਰ ਦਿੰਦੀ ਹੈ, ਉਸਦੇ ਅੰਦਰ ਨਿਮਰਤਾ ਦਾ ਗੁਣ ਭਰ ਦਿੰਦੀ ਹੈ। ਜਿਹੜੇ ਰੱਬੀ ਗੁਣ ਨੇ, ਸਤ ਸੰਤੋਖ ਦਇਆ ਧਰਮ ਧੀਰਜ ਦਾ ਧਾਰਨੀ ਬਣ ਜਾਂਦਾ ਹੈ, ਉਹ ਕਹਿੰਦਾ ਮੈਂ ਹਉਮੈ ਕਰਕੇ ਕੀ ਕਰਨਾ, ਮੇਰੇ ਕੋਲ ਹੈ ਹੀ ਕੀ, ਮੇਰਾ

0: ਤੇਰੇ ਅੱਗੇ ਰੱਖ ਦਈਏ ਤੇ ਫਿਰ ਪਿੱਛੇ ਕਿਹੜੀ ਸਹਿਨ ਉਹ ਆਪਣੀ ਅੱਖਾਂ। ਮੈਨੂੰ ਤਾਂ ਮੇਰਾ ਕੁਝ ਲੱਗਦਾ ਹੀ ਨਹੀਂ, ਤਾਂ ਜਾ ਕੇ ਸਮਝ ਆਉਂਦੀ ਹੈ, ਨਹੀਂ ਤਾਂ ਸੱਚ ਜਾਣੀਓ ਸਾਧ ਸੰਗਤ ਜੀ, ਬੰਦਾ ਮੈਂ ਤੇ ਮੇਰੇ ਤੋਂ ਬਾਹਰ ਨਹੀਂ ਆਉਂਦਾ। ਪਿਆਰਿਆ, ਜਦੋਂ ਤੱਕ ਤੂੰ ਮੈਂ ਤੇ ਮੇਰੇ ਤੋਂ ਬਾਹਰ ਨਹੀਂ ਆਏਗਾ ਨਾ, ਉਦੋਂ ਤੱਕ ਅੰਦਰ ਦੀ ਅਵਸਥਾ ਤੇਰੀ ਭਟਕਾਓ ਵਿੱਚ ਹੀ ਰਹੇਗੀ, ਉਦੋਂ ਤੱਕ ਤੇਰਾ ਅੰਦਰ ਨਹੀਂ ਸਮਰ ਸਕਦਾ। ਬਾਹਰ ਹੋ ਸਕਦਾ ਸ਼ਾਇਦ, ਇੱਕ ਨਾ ਨੂੰ ਤੂੰ ਬਖਸ਼ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਬਖਸ਼ੇ ਕਿਹੜੇ ਨੇ? ਜਿਹੜੇ ਗੁਰੂ ਚਰਨਾਂ ਨਾਲ ਜੁੜ ਗਏ, ਭਾਵੇਂ ਮਾਇਆ ਬਹੁਤੀ ਨਾ ਹੋਵੇ ਪਰ ਆਤਮਕ ਆਨੰਦ ਮਾਣਦੇ ਨੇ। ਬਿਨਾਂ ਸੰਤੋਖ ਨਹੀਂ ਕਹੂ ਰਾਜੈ। ਇਹ ਜਿਹੜਾ ਰਾਜਾ ਸ਼ਬਦ ਹੈ ਨਾ, ਇਹ ਰੱਜ ਤੋਂ ਬਣਿਆ। ਜਿਹੜਾ ਰੱਜ ਗਿਆ ਉਹ ਰਾਜਾ ਹੈ, ਜਿਹੜਾ ਰਾਜਾ ਬਣ ਕੇ ਵੀ ਰੱਜਿਆ ਹੀ ਨਾ, ਉਹਦਾ ਫਿਰ ਕੀ ਰਾਜਾ ਹੋਇਆ? ਤੇ ਜਿਸ ਦੇ ਅੰਦਰ ਸੰਤੋਖ ਨਹੀਂ, ਉਹ ਕਦੇ ਨਹੀਂ ਰਾਜ ਸਕਦਾ, ਕਦੇ ਵੀ ਨਹੀਂ ਰਾਜ ਸਕਦਾ। ਭਾਵੇਂ ਜਿੰਨੀ ਮਰਜ਼ੀ ਦੁਨੀਆ ਵੀ ਭਾਵੇਂ ਜਿੰਨੀ ਮਰਜ਼ੀ ਦੌਲਤ ਹਾਸਲ ਕਰ ਲਏ, ਪਰ ਉਹ ਕਦੇ ਰੱਜ ਨਹੀਂ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ, ਕਿਰਪਾ ਕਰ ਦਿਓ ਸਾਡੇ ਸਾਰਿਆਂ ਦੇ ਹਿਰਦੇ ਦੇ ਅੰਦਰ ਇਹ ਪਾਵਨ ਉਪਦੇਸ਼ ਵਸ ਜਾਣ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ, ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਕਥਾ ਸਰਵਣ ਕਰਾ ਰਹੇ ਸਨ ਭਾਈ ਆਗਤ ਸਿੰਘ ਜੀ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਾ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸ ਪਿਆਰਸ ਕਰ ਸਰਵਣ ਕਰੋ ਜੀ। ਆਉਣ ਵਾਲੀ 17 ਤਰੀਕ ਨੂੰ ਦਿਨ ਐਤਵਾਰ ਸਵੇਰੇ 9-10 ਵਜੇ ਗੁਰਦੁਆਰਾ ਸਾਹਿਬ ਹੇਬੜ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ, ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ। ਜਿਨ੍ਹਾਂ ਪੁਰਾਣੇ ਲੰਗਰ ਵਾਲੇ ਬੰਨਾ ਹੈ ਉੱਥੇ ਆਪ ਜੀ 5 ਪਿਆਰ ਦੇ ਪੇਸ਼ ਹੋ ਕੇ ਨਾਮ ਦੀ ਦਾਤ ਮਰਦਾਤ ਪ੍ਰਾਪਤ ਕਰਕੇ ਜਨਮ ਸੇਲਾ ਕਰੋ। ਅਤੇ ਆਉਣ ਵਾਲੀ 18 ਮਈ ਤੋਂ ਲੈ ਕੇ ਸ਼ੁੱਕਰਵਾਰ ਤੱਕ 22 ਮਈ ਤੱਕ ਸ਼ਾਮ ਦੇ ਦੀਵਾਨਾਂ 'ਚ ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ ਕਥਾ ਕਰਨ ਲਈ ਆ ਰਹੇ ਹਨ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰ ਭਰ ਕੇ ਰਾਹੇ ਪ੍ਰਾਪਤ ਕਰਨੇ ਜੀ। ਆਉਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗਲਤੀ ਦੀ ਮੁਆਫ਼ੀ ਸਮੇਂ ਦੀ ਸਮਾਪਤੀ ਹੈ, ਕਿਉਂਕਿ ਜਿਹੜਾ ਸਮਾਂ ਹੈ, ਜਿਹੜਾ ਵਕਤ ਹੈ, ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਜਿਹੜਾ ਸਮਾਂ ਹੈ ਨਾ ਜੀ, ਜਿਹੜਾ ਵਕਤ ਹੈ, ਇਹਨੂੰ ਖਲੋਣ ਦੀ ਅਕਲ ਨਹੀਂ ਹੈ, ਖਲੋਣ ਦੀ ਜਾਤ ਨਹੀਂ ਹੈ, ਸਮੇਂ ਉਹ ਦਿੱਤਾ ਸਮਾਂ ਸਮਾਪਤ ਹੈ। ਇਸੇ ਤਰ੍ਹਾਂ ਆਪਾਂ ਆਉਣ ਵਾਲੇ ਦੀਵਾਨਾਂ ਦੇ ਅੰਦਰ, ਇਸੇ ਤਰ੍ਹਾਂ ਬਾਣੀ ਦੀਆਂ ਸ਼ਹਿਬਰਾਂ, ਗੁਰੂ ਦੀਆਂ ਵਡਿਆਈਆਂ, ਅਕਾਲ ਪੁਰਖ ਦੀਆਂ ਵਡਿਆਈਆਂ ਕੀਰਤਨ ਦੁਆਰਾ ਕਰਾਂਗੇ। ਆਪ ਅਨੰਦ ਸਾਹਿਬ ਦਾ ਜਾਪ ਸਾਰੇ ਮਿਲ ਕੇ ਪੜ੍ਹੀਏ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਹਾਇ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਤਲਾਈ ਤੇਗ ਬਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀ ਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਮ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਆਪ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਗੁਰਬਾਣੀ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਕਿਰਪਾ ਕਰਨੀ ਪਾਤਸ਼ਾਹ ਜੀਓ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਰਾਹ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੇ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਵਿਨਾਸੀ। ਤਾਕੀ ਸੇਵ ਨ ਬਿਰਤੀ ਜਾਸੀ, ਅਨੰਦ ਕਰਹਿ ਤੇਰੇ ਦਾਸਾ। ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਵ ਨ ਲੱਗਈ, ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰੇ ਰਾਮਕਾਰ, ਦੁੱਖ ਲਗੇ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦੀਆ, ਏਕਾ ਲਿਵ ਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹੋ ਨਾ ਤੂਣ ਹੈ ਛੁੱਟੈ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇਕੋਂਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਹੋ ਸੋਹਿਲਾਓ, ਸਿਵਰਿਓ ਸਿਰਜਣ ਹਾਰੋ। ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ, ਹਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲਿਅਨ, ਦੇਖੇਗਾ ਦੇਵਣ ਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕੌਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲਕਰ ਪਾਹੋ ਤੇਲ। ਦੇਹੋ ਸੱਜਣ ਸਿਸੜਿਆ, ਜੇ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੈ ਕਰ ਛੈ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ। ਬਾਬਾ ਜੈ ਕਰ ਕਰਤੇ ਕਿਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸੀਆਂ ਕੜੀਆਂ ਪੈਰਾ, ਤਿੱਤੀ ਵਾਰੀ ਮਾਹੋ ਹੋਵਾ। ਸੂਰਜ ਕੋ ਰੁਤਨੇਕ, ਨਾਨਕ ਕਰਤੇ ਕੇ ਕੇਤੇ ਵੇਸ਼।

ਕੋ ਸਹਿਸ ਮੂਰਤ ਨਾਇਕ ਤੋ ਹੀ ਸਹਿਸ ਪਦ ਵਿਲਨ ਏਕ ਪਦ ਗੰਧ ਬਿਨ ਸਹਿਸ ਤਉ ਗੰਧੇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋ ਵਿਤ ਮਨੋ ਅੰਧਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾ ਤੇਰੇ ਨਾਏ ਵਾਸਾ ਰਾਗ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਓ ਸਾਕਤ ਹਰ ਸਾਧ ਨ ਜਾਣਿਆ ਤਿਨੰਤਰ ਹਉ ਮੈਂ ਕੰਡਾ ਹੈ ਜਿਉ ਜਿਉ ਚਲਾ ਹੈ ਚੁਭੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਬਹੁ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ

ਆਗੇ ਬਸਨ ਸੋਹੇਲਾ ਔਧ ਘਟੇ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਹੋ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੈ ਇਹੋ ਰਸ ਅਗਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

हाँ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

Vaheguru, Vaheguru, Vaheguru, Vaheguru, Vaheguru.

Vaheguru, Vaheguru, Vaheguru, Vaheguru, Vaheguru, Vaheguru.

वाहेगुरु वाहेगुरु वाहेगुरु वाहेगुरु वाहेगुरु वाहेगुरु।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vaheguru.

Vaheguru, Vaheguru, Vaheguru, Vaheguru.

Vaheguru. Vaheguru.

Hai, Guru. Hai, Guru. Hai, Guru.

Vai, Guru. Vai, Guru. Vai, Guru.

Guru, Vaheguru, Vaheguru.

No, I hear.

Vaheguru, Vaheguru, Vaheguru, Vaheguru.

グルー

Ai.

0: Vaheguru.
1: Vaheguru.
0: Vaheguru.
1: Vaheguru.
0: Vaheguru.

Vaheguru, Vaheguru, Vaheguru, Vaheguru.

by

Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ।

Vaheguru. Vaheguru.

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦਿ ਗੁਰਾਏ ਨਮਹ ਜੁਗਾਦ ਗੁਰਾਏ ਨਮਹ ਸਤਿਗੁਰਾਏ ਨਮਹ ਸ੍ਰੀ ਗੁਰਦੇਵਾਏ ਨਮਹ ਅਸ਼ਟਪਦੀ

ਉਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨਾਮ ਬਸਾਏ ਪ੍ਰਭ ਕੈ ਸਿਮਰਨ ਦੁਖ ਜਮ ਨਸਾਏ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅੰਧ ਨ ਜਾਗੈ ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ

ਪ੍ਰਭੂ ਕੈ ਸਿਮਰਨ ਤੀਰਥ ਸ਼ਨਾਨੀ ਪ੍ਰਭੂ ਕੈ ਸਿਮਰਨ ਦਰਗਹਿ ਮਾਨੀ ਪ੍ਰਭੂ ਕੈ ਸਿਮਰਨ ਹੋਏ ਸੋ ਭਲਾ ਪ੍ਰਭੂ ਕੈ ਸਿਮਰਨ ਸਫਲ ਭਲਾ ਸੇ ਸਿਮਰਹਿ ਜਿਨੇ ਆਪ ਸਿਮਰਾਏ ਨਾਨਕ ਤਾਕੇ ਲਾਗੋ ਪਾਏ ਪ੍ਰਭੂ ਕੈ ਸਿਮਰਨ ਸਭ ਤੇ ਉੱਚਾ ਪ੍ਰਭੂ ਕੈ ਸਿਮਰਨ ਉਦਰੈ ਮੁੱਚਾ ਪ੍ਰਭੂ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭੂ ਕੈ ਸਿਮਰਨ ਸਭ ਕੇ ਸੁਜਾਇ ਪ੍ਰਭੂ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭੂ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਅੰਮ੍ਰਿਤ ਮਾਹੇ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਮੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਮੈਂ ਮਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ ਨਾਨਕ ਜਨ ਕੀ ਮੰਗੇ ਰਵਾਲਾ

ਜੂਰੇ ਪ੍ਰਭ ਕੈ ਸਿਮਰਨ ਕਬੂ ਨਾ ਜੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਯਾ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਭੇਦ ਉਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨੀ ਚੌਂਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ

ਨਮੋ ਰਾਸ਼ਟਰਪਤੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹਉਮੈ ਬਹੁ ਰਤਨਾ।

ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਟੀਚਾ ਸਹੂ ਗਰੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿੰਨ ਘਟ ਘਟ ਚੀਨਾ ਮਨ ਅਭਨੇ ਦੇ ਬੁਰਾ ਮਿਠਾਨਾ ਵੇਖਿਆ ਸਗਲ ਸ੍ਰਿਠ ਸਾਜਨਾ ਸੁਖ ਦੁਖ

ਪਰਮਾਨ ਸਗਲ ਘਟਾਂਗੋ ਦੇਵੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾਂਗੇ ਅੰਤਰ ਜਾਮੀ ਆਪਣੀ ਗਤਮੀ ਜਾਨੂ ਆਪੇ ਆਪਨ ਸੰਗਾ ਪਰਵਰਾਤੇ ਤੁਮਰੀ ਉਸ ਤੋਂ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਗੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਰਖੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਹ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ ਨਿਰਗੁਨਿਆਰ ਆਨਿਆ ਸੋ ਪ੍ਰਭ ਸਦਾ ਸਮਾਨ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਗਮਨ ਮੂਲ ਤੇ ਗਮਨ ਦ੍ਰਿਸ਼ਟਾਨੀ ਜਿਨ ਤੂੰ ਸਾਜਨ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਜੇ ਪਿਆਰਾ ਦੂਧ ਭੁਪਰ ਜੋਬਨ ਭੋਜਨ ਸੁਖ ਸੂਧ ਬਿਰਧ ਪਿਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਹੋ ਤਉ ਨਾਨਕ ਸੀਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਬਸਾ ਦਿਨੇ ਹਸਤ ਪਾਮ ਕਰਨ ਨੇਤਰ ਸਨਾ ਤਿਸੇ ਤਿਆਗ ਅਵਰ ਸੰਘ ਰਚਨਾ

ਆਵੇ। ਜੋ ਠਾਕੁਰ ਸਸਦਾ ਹਜੂਰੇ ਤਾਗੋ ਅੰਧਾ ਜਾਨ ਦੂਰੇ ਜਾ ਕੇ ਟਹਿਲ ਪਾਵੇ ਦਰਗੇ ਮਾਨ ਦਿਸੇ ਬਸਾਰੇ ਮੁਗਧ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਣ ਹਾਰਿਆ ਪਾਰ। ਰਤਨ ਤਿਆ ਕੌਡੀ ਸੰਗ ਰਚੈ ਸਾ ਛੋਟ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਦਸਗਾ ਸਰਮ ਕਰੈ ਸੰਗ ਸਹਾਇ ਦਸ ਪਰ ਹੈਰੈ ਚੰਦਨ ਲੇਪ ਉਤਾਰੇ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧ ਗੁਪ ਮੈਂ ਬਤ ਵਿਕਰਾਲ।

0: ਘਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮੱਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ

ਤਾਕੇ ਬਲ ਬਲ ਜਾਓ ਰਹਿ ਤਵਰ ਕਸ਼ਬਰ ਕਮਾਵਤ ਮਨੈ ਪ੍ਰੀਤ ਮੁਖੋਂ ਗੰਢ ਲਾਵਤ ਜਾਨਣ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨਾ ਕਾਹੂ ਭੀਨ ਪ੍ਰਭ ਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੈ

ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਮ ਆਪ ਗਾਵਾਏ ਸੋ ਹਰ ਗੁਣ ਗਾਵ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਪ੍ਰਭ ਸੁਪ੍ਰਸੰਨ ਬਸੇ ਮਨ ਸੋਏ।

ਸੁਮੁਕਤਾ ਹੋਏ ਸੁਰਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਆਚਾਰਜ ਕਥਾ ਅਸ਼ਟਪਦੀ ਸਾਧਗ ਸੰਗ ਮੁਖੂ ਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਟੇ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਬੁੱਝੇ ਪ੍ਰਭ ਰੇਰਾ ਸਾਧ ਸੰਗ ਸਬੋਤ ਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਪੁਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪੁਰਾਨੀ ਨਾਨਕ ਸਾਧਕੀ ਸੋਭਾ ਬ੍ਰਹਮਾਏ ਸਮਾਨੀ ਸਾਧਕ ਸੰਗ ਗੋਚਰ ਮਿਲੈ ਸਾਧਕ ਸੰਗ ਸਦਾ ਪਰ ਫੁਲੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਛਾ ਸਾਧ ਸੰਗ ਵੇ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਥੂ ਧਾਵੈ ਸਾਧ ਸੰਗ ਅਸਤਿਤਮ ਨ ਪਾਵੈ ਸਾਧਕ ਸੰਗ ਮਾਇਆ ਦੇ ਭਿੰਸਾ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਨ ਸਮੀਤ ਸਾਧੂ ਗਹਿ ਸੰਗ ਮਹਾਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ ਸਾਧਕ ਸੰਗ ਨਾਹੀ ਗੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕ ਸੰਗ ਲਾਈ ਹੋ ਤਾਪ ਸਾਧਕ ਸੰਗ ਤਜੇ ਸਭ ਆਪ ਆਪੇ ਜਾਨੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧਕ ਸੰਗ ਨਾ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਅਗੋਚਰ ਲਹੈ ਸਾਧੂ ਕੈ ਸੰਗ ਆਜਾਰ ਸਹਿ ਸਾਧਕ ਸੰਘ ਬਸੇ ਤਾਨ ਉਚਾਏ ਸਾਧੂ ਕੈ ਸੰਘ ਮਹਿਲ ਬਹੁਛੈ ਸਾਧਕ ਸੰਘ ਦ੍ਰਿੜੈ ਸਭ ਧਰਮ ਸਾਧਕ ਸੰਘ ਕੇਵਲ ਪਾਰ ਬ੍ਰਹਮ ਸਾਧਕ ਸੰਘ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਘ ਸਭ ਗੁਲ ਉਧਾਰੈ ਸਾਧ ਸੰਘ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਘ ਸੋ ਧਨ ਪਾਵੈ ਜਿਸ ਧੰਤੇ ਸਭ ਕੋ ਬਰਸਾਵੈ ਸਾਧ ਸੰਘ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕਹਿ ਸੰਗ ਪਾਪ ਲਾਇਨ ਸਾਧ ਸੰਗ ਅਮਰਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਸ਼ਗਾਲ ਦਰਸ਼ਨ ਭੇਟ ਤੂੰ ਹੋਤ ਨਿਹਾਲ ਸਾਧਕ ਸੰਗ ਕਲੁਕਤ ਹਰਾਇ ਸਾਧਕ ਸੰਗ ਨਰਕ ਪਰ ਹਰਾਇ ਸਾਧਕ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਬਿਛਰਤ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧਰ ਬਸੈ ਨਾਨਕ ਗੁਦਰਾ ਸਾਧ ਸੁੰਦਰਸੈ ਸਾਧਕ ਸੰਗ ਸੁਨੂ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮੰਦੇ ਬਿਸਰੈ ਸਾਧ ਸੰਗ ਸਰਪਰ ਨਿਸਤਰਾਏ ਸਾਧਕ ਸੰਗ ਲੱਗੇ ਬਰਾ ਮੀਠਾ ਸਾਧੂ ਕਹਿ ਸੰਗ ਘਟਗਾ ਡੀਠਾ ਸਾਧ ਸੰਗ ਭਇਆ ਗਿਆ ਖਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਬਿਟੇ ਸਭ ਰੋਗ ਨਾਨਕ ਸਾਧ ਬੇਟੇ ਸੰਜੋਗ ਸਾਧ ਕੀ ਮਹਿਮਾ ਬੇਦਨਾ ਜਾਣੇ ਜੇਤਾ ਸੁਣੇ ਤੇਤਾ ਬਖਿਆਨ ਹੈ

ਬ੍ਰਹਮਗਿਆਨੀ ਸਰਬਕਾ ਠਾਕੁਰ ਬ੍ਰਹਮਗਿਆਨੀ ਕਿਮਿਤ ਕੌਣ ਬਖਾਨੇ ਬ੍ਰਹਮਗਿਆਨੀ ਕੀ ਗਤ ਬ੍ਰਹਮਗਿਆਨੀ ਜਾਣੇ ਬ੍ਰਹਮਗਿਆਨੀ ਕਾ ਅੰਤਰਾ ਪਾਰ ਨਾਨਕ ਬ੍ਰਹਮਗਿਆਨੀ ਕਹੋ ਸਦਾ ਨਮਸਕਾਰ ਬ੍ਰਹਮਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮਗਿਆਨੀ ਸਤ ਜੀਵੈ ਨਹੀਂ ਮਰਤਾ ਬ੍ਰਹਮਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮਗਿਆਨੀ ਪੂਰਨ ਪੁਰਖ

ਸਰਮੇਖਾ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਆਪਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਪਰ ਤ੍ਰ ਰੂਪਨ ਪੇਖਾ ਨੇਤਰ ਸਾਧ ਕੀ ਟਹਿਲ ਸੰਤ ਸੰਹੇਤ ਕਰਨਾ ਸੁਣਾਇ ਕਾਹੂ ਕਿ ਨਿੰਦਾ ਸਭ ਤੇ ਜਾਣੇ ਆਪ ਇਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸਨਾ ਮਨ ਤੇ ਡਰਾਇ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨ ਕੋਟ ਮਧੇ ਕੁ ਐਸਾ ਪਰਸ ਵੈਸਨੋ ਸੋ ਜਿਸ ਉਪਰ ਸੁਪ੍ਰਸੰਨ ਮਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤੋ ਵੈ ਨਿਹ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਉਫਲ ਕੀ ਇੱਛਾ ਨਹੀਂ ਬਾਦਸ਼ਾਹ ਕੇਵਲ ਭਗਤ ਕੀਰਤਨ ਸੰਗਰਾਛਾ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੇ ਵਰੇ ਨਾਮ ਜਪਾਵੇ ਨਾਨਕ ਵੈਸਨੋ ਪਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗਮੰਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਹ ਸੰਗ ਬਾਬਾ ਮਲਕ ਹੋਵੇ ਤਿਸ ਭਗਵਤੀ ਕੀ ਮਤ ਉੱਤਮ ਹੋਵੇ ਭਗਵੰਤ ਕੀ ਟਹਿਲ ਕਰਾਇ ਨਿਤਨੀਤ ਮੰਤਨ ਅਰਪੈ ਬਿਸ਼ਨ ਪ੍ਰੀਤ ਅਰਗੇ ਜਰਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੁਧ ਹੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਗੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ ਵੇਦ ਪ੍ਰਾਨ ਸਿਮਰਤ ਬੁੱਝੇ ਮਨ ਸੁਖਮ ਮੈਂ ਜਾਣੇ ਅਸੂਲ

ਨਾਨਕ ਤਿਸ ਮਿਲਿਆ ਜਿ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਦਸ ਨਦਰੀ ਆਇਆ ਦਾਤ ਸੰਦਨ ਭਾਏ ਦਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰਾਇ ਤਿਸ ਦਾਸ ਕੋ ਸਭ ਸੋਝੀ ਪਰਾਇ ਸਗਲ ਸੰਗ ਆਤਮ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆ ਗਿਆ ਆਤਮ ਹੈ ਤਾਵੈ ਜੀਵਨ ਮੁਕਤ ਸਉ ਕਹਾਵੈ ਤੈਸਾ ਰਗ ਤੈਸਾ ਸੋਗ ਸਦਾ ਅਨੰਤ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਮਾਟੀ ਤੈਸਾ ਮਰ ਤੈਸੀ ਬੇਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਰੇ ਠਾਉ ਜੇਤ ਜੇਤ ਕਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਮਨ ਜੋਗ ਪ੍ਰਭਾਵੇ ਸੁਈ ਫਨੋਗ ਪਸਰਿਆਪ ਅੰਤ ਤਰੰਗ

ਆਪਣੇ ਆਪ ਬਚਾ ਭਰਮੇ ਭੁੱਲਾ ਦੈ ਦਸਾਵੇ ਨਿਮਕ ਮਾਏ ਚਾਰ ਗੁੰਡ ਫਿਰੇ ਆਵੇ ਕਰ ਕਿਰਪਾ ਸਭਨੀ ਭਗਤ ਦੇ ਨਾਨਕ ਤੇ ਜੰਨਾ ਮਿਲੇ ਖਿਰਮੈ ਨੀਚ ਕੀਟ ਗੌਰਾਜ ਬਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਸ਼ੂ ਨਾ ਆਵੇ ਤੇ ਸਤਿਕਾਲ ਦੈ ਤਿਸ ਪ੍ਰਗਟਾਵੇ ਜਾਕੂ ਆਪਣੀ ਕਰੇ ਬਖਸੀਸ ਤਾ ਕਾ ਲੇਖਾ ਨਾ ਗਨੇ ਜਗਦੀਸ਼ ਜੀਉ ਬਿਨ ਸਭ ਦਿਸਗੀ ਰਾਸ ਘਟ ਘਟ ਪੂਰਨ ਬ੍ਰਹਮ ਬਰਗਾਸ ਆਪਣੀ ਬਣਤਾ ਬਨਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਲ ਨਾਹੀ ਸਹਾਥ ਕਰਨ ਗਰਾਮਨ ਸਰਬ ਗੋ ਨਾਥ ਅਗਿਆ ਗਾਰੀ ਬਪਰਾ ਜੀਓ ਜੋ ਤਿਸ ਭਾਵੇ ਸੁਫੰਥੀਓ ਕਬੂ ਊਚ ਨੀਚ ਮਹਿ ਬਸੈ ਕਬੂ ਸੋਖ ਹਰ ਖਰੰਗ ਹਸੈ

ਲਾਵੇ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਿਸਾਧੂ ਗਿਆਨ ਕਬੂ ਕੀਟ ਹਾਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਪਰਮੀਆ ਨਾਨਕ ਰੂਪ ਜੋ ਸਵਾਂਗੀ ਦਿਖਾਵੇ ਜੋ ਪ੍ਰਭਾਵੇ ਤਵੇ ਨਚਾਵੇ।

ਜਨ ਆਪਸ ਕੋ ਕਰਮੰਦ ਕਹਾਵੇ ਜਨਮ ਮਰੇ ਬੋ ਜੋਨ ਪ੍ਰਭਾਵੇ ਧਨ ਭੂਮਗਾ ਜੋ ਕਰੇ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਸਿਖ ਹਿਰਦੈ ਗਰੀਬੀ ਵਸਾਵੇ ਨਾਨਕ ਇਹਾਂ ਮੁਕਤ ਆਗੇ ਸੁਖ ਪਾਵੇ ਧਰਮੰਤਾ ਕਰ ਗਰਬਾਵੇ ਤ੍ਰਿੰਨ ਸਮਾਨ ਕਛ ਸੰਗ ਨਾ ਜਾਵੇ ਬੋ ਨਿਸ਼ਕਰ ਮਾਨੁਖ ਪ੍ਰਕਿਰਿਆਸ ਪਲ ਭੀਤਰ ਤੱਕ ਓਹੇ ਬਿਨਾਸ ਸਭ ਤੇ ਆਪ ਜਾਣੇ ਬਲਵੰਤ ਖਿਰਮੇ ਹੋ ਜਾਏ ਪਸਵੰਤ ਕਿਸੇ ਨਾ ਵਧੇ ਆਪ ਅਹੰਕਾਰੀ ਧਰਮ ਰਾਏ ਤੁਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਠੇ ਬਿਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰਿਆ ਹੁਣ ਧਾਰੇ ਸਰਮ ਪਾਵੇ ਸਗਲੇ ਬਿਰ ਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਗ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵਾਏ ਹਰ ਦਰਗੇ ਕਹੋ ਕੈਸੇ ਗਵਾਏ ਆਪਸ ਕਹੋ ਜੋ ਭਲਾ ਕਹਾਵੇ ਤੁਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕਿ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ

ਅਵਤਾਰ ਅਸ਼ਟਪਦੀ ਸੰਦਗੇ ਦੁਖ ਨੇ ਆਰ ਜਾ ਘਟੇ ਸੰਦਗੇ ਦੁਖ ਨ ਜਮਤੇ ਨੇ ਛੁਟਾਏ ਸੰਦਗੇ ਦੁਖ ਨੂੰ ਸੁਖ ਸਭ ਜਾਏ ਸੰਦਗੇ ਦੁਖ ਨਰਕ ਮੈਂ ਪਾਏ ਸੰਦਗੇ ਦੁਖ ਨ ਮਤੋਏ ਮਲੀਨ ਸੰਦਗੇ ਦੁਖ ਨ ਸੋਭਾ ਤੇਹੀਨ ਸੰਦਗੇ ਹਾਥੇ ਕੋ ਰੱਖੇ ਨਾ ਕੋਏ ਸੰਦਗੇ ਦੁਖ ਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਸੰਗ ਨਿੰਦਕ ਭੀ ਤਰੈ ਸੰਤ ਕੈ ਦੁਖਨ ਦੇ ਮੁਖ ਭਵੈ ਸੰਤਨ ਕੈ ਦੁਖਨ ਕਾਗਜੋ ਲਵੈ ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਛਲਾਇ ਸੰਤ

ਮਨ ਭਰਮਾਈਏ ਸੰਗਾ ਦੁਖੀ ਉਜੜ ਪਾਈਏ ਸੰਗਾ ਦੁਖੀ ਅੰਦਰ ਦੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਗੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ ਸੰਗੇ ਦੁਖੀ ਗਬਰ ਨਾ ਰੱਖਣ ਹਾਰ ਨਾਨਕ ਸੰਭਾਵੇ ਤਲੇ ਉਭਾਰ ਸੰਗਾ ਦੁਖੀ ਇਉਂ ਬਿਲ ਲਾਏ ਜੋ ਜਲ ਵੀ ਹੁਣ ਮਛਲੀ ਤੜਫੜਾਏ ਸੰਗਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਵਕ ਇੰਦਰ ਨਹੀਂ ਧਰਾਪੈ ਸੰਗਾ ਦੁਖੀ ਛੁਟੇ ਅਕੇਲਾ ਜੋ ਬੁਆੜ ਤੇਲ ਖੇਤ ਮਾਏ ਧੁਵੇਲਾ ਸੰਗਾ ਦੁਖੀ ਧਰਮ ਤੇਰੇ ਸੰਗਾ ਦੁਖੀ ਸਦ ਮਿਥਿਆ ਕਹਿਤ ਕਿਰਤਨੰਦਕਾ ਤੁਰੀ ਪਿਆ ਨਾਨਕ ਜੋ ਤਸ ਭਾਵੇ ਸੋਈ ਥਿਆ ਸੰਗਾ ਦੁਖੀ ਬਿਗੜੂ ਪਏ ਜਾਏ ਸੰਗੇ ਦੁਖੀ ਕੋ ਦਰਗਾਹ ਮਿਲੇ ਸਜਾਏ ਸੰਗਾ ਦੁਖੀ ਸਦਾ ਸਹਿਕਾਈਏ ਸੰਗਾ ਦੁਖੀ ਨਾ ਮਰਾ ਨਾ ਜੀਵਾਈਏ ਸੰਗੇ ਦੁਖੀ ਕੀ ਪੁਜਨਾ ਆਸਾ ਸੰਗਾ ਦੁਖੀ ਉੱਠ ਚੱਲੇ ਨਿਰਾਸਾ ਸੰਗਾ ਦੁਖ ਨਾ ਤ੍ਰਿਸ਼ਟਾ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤਨਾ ਮੇਟਾ ਕੋਏ ਨਾਨਕ ਜਾਨਾ ਸੱਚਾ ਸੋ ਸਭ ਕਟ ਤਸਕੇ ਉਹ ਕਰਨੇ ਹਾਰ ਸਦਾ ਸਦਾ ਤਸਕੋ ਨਮਸਕਾਰ ਪ੍ਰਭ ਕੀ ਸਤਿਗੁਰੋ ਦਿਨ ਰਾਤ ਸੇ ਧਿਆਵੋ ਸਾਸ ਗਿਰਾ ਸਭ ਕੁਛ ਵਰਤਾ ਤਸਗਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਗਾਉਣ ਕਾਹੇ ਵਿਚਾਰ ਸਨੂੰ ਕਿਰਪਾ ਕਰਿਤ ਸਭ ਨਾਮ ਦੇ ਬਟ ਭਾਗੀ ਨਾਨਕ ਜਨ ਸੇ ਸਲੋਕ ਤਜਹੋ ਸਿਆਨ ਬਸੁਰ ਜਨ ਹੋ ਸਿਮਰਹੋ ਹਰ ਹਰ ਰਾਏ ਏਕ ਆਸਰ ਮੰਦ ਰੱਖੋ ਨਾਨਕ ਦੁਖ ਭਰਮ ਭਾਵ ਜਾਏ ਅਸ਼ਵਤੀ ਮਾਨੁ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਗੋਏ ਗਾ ਭਗਵਾਨ ਜਿਸ ਗਏ ਦੀਆ ਰਾਏ ਅਗਾਏ ਬਹੁਰਨਾ ਦਰਸ਼ਨਾ ਲਾਗੇ ਆਏ ਮਾਰੇ ਰਾਖ ਏਕੋ ਆ ਮਾਨੁ ਗਹਿ ਗਿਜਨਾਈ ਹਾ ਤਿਸਗਾ ਹੁਗਮ ਬੋਸ ਹੋਏ ਤਿਸਗਾ ਨਾਮ ਰਾ ਕੰਠ ਪਰੋਏ

ਮਨ ਮੂਰਖ ਗਾਏ ਵਰ ਲਾਈਏ ਪ੍ਰਭ ਲਿਖੇ ਕਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵਨ ਹਾਰ ਵਰ ਤਿਆਗ ਤੂੰ ਦਸੈ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੁੱਲਾ ਕਾਏ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟਾ ਰਹੇ ਹੋ ਰਸ ਰੋਬੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਾਤ ਸੇਤੀ ਕਰ ਜਾਹੇ।

ਖਿਆ ਜੰਜਾਰ ਧਨ ਧਨ ਕਹਿ ਸਭ ਕੋਏ ਮੁਖ ਪੂਜਲ ਹਰ ਦਰ ਗਏ ਸੋਏ ਵਾਪਾਰ ਬਿਰਲਾ ਵਾਪਾਰੇ ਨਾਨਕ ਤਾਕੇ ਸਦ ਬਲਹਾਰੇ ਚਰਨ ਸਾਧ ਕੇ ਧੋਏ ਧੋਏ ਪੀਰ ਪ੍ਰਸਾਦ ਗਪਨਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਨਕ ਬਿਗਨੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੈ ਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ ਮ੍ਰਿਤਕ ਕੋ ਜੀ ਵਾਲਣ ਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ ਪ੍ਰਭ ਲਿਖੇ ਕਾ ਲਹਿਣਾ ਪਾਏ ਸਭ ਕੇ ਦਿਸਗਾਓ ਕਰਨੇ ਜੋਗ ਤਿਸਬਿੰਦ ਦੂਸਰ ਹੋਆ ਨਾ ਹੋ ਗਏ ਜਬ ਜਨ ਸਦਾ ਸਦਾ ਦਿਨ ਰਹਿਣੀ ਸਭ ਦੇ ਵਿੱਚ ਨਿਰਮਲੇ ਕਰਨੀ ਕਰ ਕਿਰਪਾ ਸਗੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਜਨ ਆਵੇ ਹਰ ਪ੍ਰਭ ਜੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਇੱਕ ਹੋਏ ਸਚ ਕਰਨੀ ਸੱਚ ਤਾਂ ਕੀ ਰਾਤ ਸੱਚ ਹਿਰਦੇ ਸਤਮੁਖ ਕਹਿਤ ਸਾਚੀ ਦ੍ਰਿੜ ਸਾਚਾ ਆਕਾਰ ਸਚ ਵਰਤੇ ਸਾਚਾ ਪਾਸਾਰ ਪਾਲ ਬ੍ਰਹਮ ਜਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਾਤਾ ਸਲੋਕ ਰੂਪ ਨਾਰੇਖ ਨ ਰੰਗ ਕਿਸ਼ ਤ੍ਰਿਗੁਣ ਦੇ ਪ੍ਰਭਿੰਨ ਤਸੇ ਬੁਝਾਏ ਨਾਨਕ ਅਜ ਸੁਭਾ ਸੁਪ੍ਰਸੰਨ ਅਭੇ ਨਾਸੀ ਪ੍ਰਭ ਮਨ ਮੈ ਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ ਤਸਤੇ ਪਰਾ ਨਾਹੀ ਕਿਸ਼ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾ ਤੇਰੇ ਕੀ ਚਰਨੀ ਪਾਉ ਨਾਨਕ ਕੈ ਮਨ ਇਹ ਅੰਦਰਾਵ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਪਰਨ ਜਾਕਾ ਨੇਤਰ ਫੋਰ ਤਿਸਗਾ ਮੰਤਰ ਨਾ ਜਾਣੇ ਹੋਰ ਅੰਤਰੂ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤਬੀਸਰ ਗ੍ਰਸ ਮੈਂ ਭੋਗੀ

ਪ੍ਰੋਈ ਆਪਣਾ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੇ ਸੇ ਤੇ ਗੁਣ ਮੈਂ ਜਾਓ ਕੋ ਪ੍ਰਭਾਏ ਜਨਮ ਮਰੇ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਾਂ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਨਾਨਾ ਭੇ ਕਰੇ ਇੱਕ ਰੰਗ ਨਾਨਾ ਬਿਦਗਿਨੋ ਵਿਸਾਰ ਪ੍ਰਭ ਬਿਨਾ ਸੀ ਏਕ ਅੰਕਾਰ ਨਾਨਾ ਚਲਤ ਕਰੇ ਖਿਨ ਮਾਏ ਪੂਰਿਓ ਪੂਰਨ ਸਭ ਠਾਏ ਨਾਨਾ ਬਿਦ ਕਰ ਬਣਤ ਮਨਾਈ ਆਪਣੀ ਕੀਮਤ ਆਪੇ ਪਾਈ ਸਭ ਗੜ ਦਿਸਕੇ ਸਭ ਦਿਸਕੇ ਠਾਉਂ ਜਬ ਜਬ ਜੀਵੇ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਤ ਬੇਦ ਪ੍ਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗਤਰੇ ਸੁਨ ਸਰਵਨ ਕਰ ਕਿਰਪਾ ਸਪਨੇ ਨਾਮ ਲਾਹੇ ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਦੂਤ ਸਤ ਸਤ ਜਾ ਕੀ ਬਾਣੀ ਸਤਪੁਰਖ ਸਭ ਮਾਹੇ ਸਮਾਣੀ ਸਤਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭਗਾ ਸੁਖਦਾਈ ਵਿਸਵਾਸ ਸਤਨਾਨ ਗੁਰਤੇ ਪਾਈ ਸਤ ਭਜਨ ਸਾਧੂ ਉਪਦੇ ਸਤ ਜਨ ਜਾਗੈ ਰਦਾ ਪ੍ਰਵੇ ਸਤ ਨਿਰਤ ਬੁਝੇ ਜੇ ਕੋਏ ਨਾਮ ਜਬ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੇ ਮਿਤ ਗਾਤ ਜਿਸਕੇ ਸਿਰ ਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ

ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਜ ਸੁਨਤਾ ਬੁਜਨਹਾਰ ਕੋ ਸਤ ਸਭ ਹੋਏ ਨਾ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਣਿਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈਤੇ ਨਿਰਭੋਏ ਬਸਾਨਾ ਜਿਸਤੇ ਉਪਜਿਆ ਤਸਮਾਏ ਸਵਾਨਾ ਬਸਤ ਮਾਏ ਨੇ ਬਸਤ ਗਡਾਈ ਤਾ ਕੋ ਪਿੰਨਾ ਕਹਿ ਨਾ ਜਾਈ।

ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਸ ਸਾਸ ਸੰਭਾਰਾ ਹੈ। ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਹੀ ਸਰਬਰ ਰਾਖੈ। ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ। ਆਪਣੇ ਸੇਵਕ ਕੀ ਆਪਤ ਰਾਖੇ ਤਾਂ ਕਿ ਖਦਮਤ ਕੋਏ ਨਾ ਲਾਖੇ। ਪ੍ਰਭ ਕੇ ਸੇਵਕ ਕੋ ਨਾ ਪਹੁੰਚੇ। ਪ੍ਰਭ ਕੇ ਸੇਵਕ ਊਚ ਤੇ ਉੱਚੇ ਜੋ ਪ੍ਰਭਨੀ ਸੇਵਾ ਲਾਇਆ। ਨਾਨਕ ਸੋ ਸੇਵਕ ਦੈ ਦਸ ਪ੍ਰਗਟਾਇਆ। ਨੇ ਕੀ ਕੀਰੀ ਮੈਂ ਕਲ ਰਾਖੇ ਭਸਮ ਕਰਾਏ ਰਸਕ ਰਕੋਟ ਲਾਖੇ।

ਨਾ ਰਾਖੇ ਵਰਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਆਰਖ ਬਿਡਾਣੀ। ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਮਨ ਤਨ ਤਰਪਿਆ, ਨਾਮ ਰਤਨ ਜਿਨ ਗੁਰਮੁਖ ਪਾਇਆ, ਤੇ ਸ ਕਿਸ਼ ਅਵਰ ਨਾਹੀ ਦ੍ਰਿਸ਼ਟਾਇਆ। ਨਾਮ ਧਨ ਨਮ ਰੂਪ ਰੰਗ ਨਮ ਸੁਖਰ ਨਾਮ ਗਾ ਸੰਗ ਨਾਮ ਰਾਜੋ ਜਾਂਦਰ ਬਦਾਨੇ ਮੰਦਨ ਨਾਮੇ ਨਾਮ ਸਮਾਨੇ।

ਸਿਉਂ ਰਹੇ ਸਮਾਏ ਜੋ ਹੋਵਾ ਵਸੋ ਜਾਣੇ ਪ੍ਰਭ ਨੇ ਕਾਉ ਕੋ ਬਛਾਨੇ ਤਿਸਕੀ ਬਹਿਮਾ ਕੌਣ ਬਖਾਨਾ ਹੂੰ ਤਿਸਗਾ ਗੁਣ ਕਾ ਏਕ ਨਾ ਜਾਨਾ ਆਠ ਪਹਿਰ ਪ੍ਰਭ ਸੇ ਹਜ਼ੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਦਿਨ ਕੀ ਓਟਲੇ ਮੰਦਨ ਮਨਾ ਤੇ ਨ ਜਨ ਦੇ ਜਨ ਜਨ ਆਪਣਾ ਪ੍ਰਭ ਪਛਾਤਾ ਸੋ ਜਨ ਸਰਬ ਥੋਕਾ ਦਾਤਾ।

ಅಷ್ಟಪದಿ ಸದ್ಗುರು ಸಿಖಿ ಕರಾಪ್ರದ ಪಾಲ ಸೇವಕೋ ಗುರು ಸದಾ ದಯಾಲ ಸಿಖಿ ಗುರು ದುರ್ಮತ ಮಲಹರಾ ಗುರುಬಚನಿ ಹರನಾಮ ಚರಾಯ ಸದ್ಗುರು ಸಿಖೇ ಬಂಧನ ಘಾಟ ಗುರು ಕಾ ಸಿಖ ಬಿಗಾರ ತೇ ಹಟೈ ಸದ್ಗುರು ಸಿಖೋ ನಾಮ ಧੰਦੇ ਗੁਰੂ ਕਾ ਸਿੱਖ ਆਪਣੇ ਭਾਗੀ ਹੈ ਸਤਿਗੁਰ ਸਿੱਖਾ ਹਾਲਤ ਪਰ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰ ਹੈ ਗੁਰ ਕਾ ਗ੍ਰਹਿ ਸੇਵਕ ਜੋ ਰਹੇ ਗੁਰੂ ਕੀ ਆਗਿਆ ਮਨ ਮੈਂ ਸਾਹੇ ਆਪ ਸਿਖੋ ਕਰ ਕਾਸ਼ਨਾ ਜਨਾਵੇ ਹਰ ਹਰ ਨਾਮ ਹਿਰਦੈ ਸਤਿ ਆਵੈ।

ਪੁਰਖਾ ਮਨ ਮਾਨੇ ਸੋ ਸੇਵਕ ਪਰਮੇਸ਼ਵਰ ਕੀ ਕਤ ਜਾਣਾ ਹੈ। ਸੋ ਸਤਿਗੁਰ ਸਿਰਦੇ ਹਰ ਨਾਮਨ ਕਬਾਰ ਗੁਰ ਕੋ ਬਲ ਜਾਵ ਸਰਬ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮੇ ਕਿਆ ਬਨੇ ਕਿਸ਼ ਬ੍ਰਹਮ ਸਹਿ ਸਿਆਨ ਬਲਿਆ ਨਾ ਜਾਈਏ ਨਾਨਕ ਐਸਾ ਗੁਰ ਬਟ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋ ਗਾਤਮ ਬਤੀਆਨੇ।

ਹਾਰ ਨਿਰਵੈ ਸੁਖਦਾਈ ਤਾਂ ਕੀ ਕੀਮਤ ਗਿਣੇ ਨਾ ਪਾਈ। ਅਨਕ ਭਗਤ ਬੰਧਨ ਕਰ ਹੈ ਚਰਨ ਕਮਲ ਹਿਰਦੈ ਸਿਮਰੇ ਸਦ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਪੁਰਖਾ ਨਾਹੀ ਕਦੇ ਬਿਨਾ।

ਦੀਪਕ ਪ੍ਰਕਾਸ਼ੇ, ਨਾਨਕ ਭਰਮੋ ਦੁਖ ਤੈਤੇ ਨਾਸੇ, ਤਪਤ ਮਾਏ ਠਾਂਡ ਵਰਤਾਈ ਅਨੰਦ ਬੈ ਦੁਖ ਨਾਠੇ, ਭਾਈ ਜਨ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਾਉ ਚੁੱਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮੰਤੇ ਖੈ ਨਸੇ, ਜਿਸਕਾ ਸਾਧਨ ਕਿਰਪਾ ਧਾਰੀ, ਸਾਧ ਸੰਗ ਜਬ ਨਾਮ ਮੁਰਾਰੀ, ਤਿਤ ਪਾਈ ਚੁੱਕੇ ਭ੍ਰਮ, ਗਮਨ ਸੁਨ ਨਾਨਕ ਹਰ ਜਾ ਸਰਵਨ, ਨਿਰਗੁਣ ਆਪ ਸਰਗੁਣ ਵੀ ਉਹੀ, ਗਲਾ ਧਾਰਨ ਸਗਲੀ ਬੋਹੀ, ਆਪਣੇ ਚਰਤ ਪ੍ਰਭ ਆਪ ਨਾਏ, ਆਪਣੀ ਕੀਮਤ ਆਪੇ ਪਾਏ,

ਸਵਾਗਤ ਕਰਾਉ ਪ੍ਰਭ ਕੀ ਨਿਤ ਨੀਤ ਏਕ ਊਟ ਏਕ ਆਧਾਰ ਨਾਨਕ ਮੰਗੇ ਨਾਮ ਬ੍ਰਹਮਸਾਰ ਪ੍ਰਭ ਕੀ ਦਰਸ਼ਮਾ ਸੁਖ ਹੋਏ ਅਰਜ ਪਾਵੇ ਬਿਰਲਾ ਕੋਏ ਜਨ ਚਾਖਿਆ ਸੇ ਚੰਦਰ ਬਿਤਾਨੇ ਪੂਰਨ ਪੁਰਖ ਨਹੀਂ ਢੋਲਾਨੇ ਸੁਭਰ ਪਰੇ ਪ੍ਰੇਮ ਰਸ ਰੰਗ ਜੇ ਚਾਓ ਸਾਧਕ ਸੰਗ ਪਰੇ ਸਰਨ ਆਨ ਸਭ ਤਿਆਗ ਅੰਦਰ ਵਰਗਾ ਸੰਦਿਲ ਨੇ ਬਲਾਗ ਬਟਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਗੋ ਪ੍ਰਭ ਹੋਇਓ ਦਿਆਲ ਸੇਵਾ ਕਿਨੋ ਸਦਾ ਨਿਹਾਲ ਬੰਧਨ ਗਾਢ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਏ ਸੁਨੀ ਸਰਦਾ ਸਭ ਪੂਰੀ ਰਬ ਰਹਿਆ ਸਤਸੰਗ ਹਜੂਰੀ ਜਿਸ ਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਗੋ ਬਿਸਰੈ ਜੇ ਕਾਲ ਨਾ ਭਾਨੈ ਸੋ ਗੋ ਬਿਸਰੈ ਜੇ ਕੀ ਆ ਜਾਨੈ ਸੋ ਗੋ ਬਿਸਰੈ ਜਨ ਸਭ ਕਿਛ ਦੀਆ ਸੋ ਗੋ ਬਿਸਰੈ ਜੇ ਜੀਵਨ ਜੀਆ ਸੋ ਗੋ ਬਿਸਰੈ ਜੇ ਅਗਨ ਮੇ ਰਾਖੇ ਗੁਰਪ੍ਰਸਾਦ ਕੋ ਬਰਲਾ ਲਾਖੈ ਸੋ ਗੋ ਬਿਸਰੇ ਜੇ ਬਿਗਤੇ ਕਾਟੇ ਜਨਮ ਜਨਮ ਕਾ ਟੁੱਟਾ ਗੰਢ ਹੈ ਗੁਰਪੂਰੇ ਤਤ ਇਹ ਗੁਰਪੂਰੇ ਤਤ ਇਹ ਬੁਝਾਇਆ ਪ੍ਰਭਨਾ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋਏ ਕਾਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਬਰਹ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੋ ਸੀਸ਼ਾਰ ਸਰਬ ਕਲਿਆਣ ਸੁਖ ਨਿਤ ਨਾਮ ਬੁੱਢ ਜਾਤ ਵਾਏ ਵਿਸਰਾਮ ਸਗਲ ਤੂਕਾ ਬਦਨਾਸ ਨਾਨਕ ਨਾਮ ਜਪਹੋ ਗੁਣਤਾ ਸੁਭਜੀ ਪ੍ਰੀਤ ਪ੍ਰੇਮ ਰਹ ਚਾਉ ਮੰਤਰ ਅੰਦਰ ਇਹੀ ਸੁਭਾਵੋ ਨੇਤਰੋ ਪੇਗ ਦਰਸ ਹੋਏ ਮਾਨ ਬਿਗਸੇ ਸਾਧ ਚਰਨ ਧੋਏ ਭਗਜਨਾ ਕੇ ਮੰਤਰੰਗ ਬਿਰਲਾ ਗਉ ਪਾਵੈ ਸੰਗ ਏਕ ਬਸਤ ਦੀਜੇ ਕਰ ਮਯਾ ਗੁਰਪ੍ਰਸਾਦ ਨਾਮ ਜਪ ਲਇਆ ਤਾਂ ਕਿ ਮਾਂ ਕਹੀ ਨਾ ਜਾਏ ਨਾਨਕ ਰਹਾ ਸਰਬ ਸਮਾਏ ਪ੍ਰਭਗ ਸ਼ਾਂਦੀਨ ਦਯਾਲ ਭਗਤ ਬਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ

ਏਕ ਹੈ। ਜੈ ਅਵਗਤ ਭਗਤ ਆਪ ਜੈ ਪਸਰੇ ਪਾਸਾਰ ਸੰਤ ਪ੍ਰਤਾਪ ਦੋ ਪਾਕਾ ਆਪੇ ਧਨੀ ਉਨਕੀ ਸੋਭਾ ਉਨਹੁ ਬਨੀ ਆਪੇ ਕਵਤਾ ਕਰੇ ਅਣਦ ਚੋਜ ਆਪੇ ਰਸ ਭੋਗਨ ਨਿਰਜੋਗ ਜਿਸ ਭਾਵ

ਜੋ ਰਜੋ ਸੁਧ ਸਿਧਿਆਤ ਜਿਸ ਬਾਬਤ ਸਲਾਈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਕੀ ਜਾਣਿਆ ਜਲ ਲਾਗੈ ਏਕੇ ਰਾਹ ਤਿਸਕੀ ਆਸਨਾ ਬਿਰਥੀ ਜਾਏ ਸੇਵਕੋ ਸੇਵਾ ਬਨ ਆਈ ਹੁਕਮ ਬੂਜ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਦੂਰ ਭੈ ਨਿਰਭੈ ਰੰਧਨ ਪੂਜੇ ਗੁਰ ਕੇ ਪੈਰੇ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭਿਆ ਪੇ ਮੇਲੇ ਸਾਹ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪ੍ਰਭਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਭਜਨ ਨਰ ਕੇ ਗੁਣ ਗਾਓ ਪਰਾਂਤਰਣ ਇਹ ਸੁਭਾਵ ਆਠ ਪੈਰ ਭਰਾ ਵੇਖੋ ਨੇਰਾ ਮਿਟਿਆ ਗਿਆਨ ਮਿਨਸਿਆ ਅੰਧੇਰਾ ਸੁਨ ਵਿਦੇਸ਼ ਸਿਰ ਦੇ ਵਸਾਓ ਮਨ ਚੇ ਨਾਨਕ ਫਲ ਪਾਵੋ

ਹੈ ਜੋ ਕਿਛ ਕਹਿਣਾ ਸੋ ਆਪੇ ਕਹਿ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੋ ਨਾ ਹੀ ਬੁਰਾ ਬੁਰਾ ਕਹੋ ਗਿਨਾ ਕਛ ਕਰਾ ਆਪ ਭਲਾ ਕਰ ਤੂੰ ਤਾਂ ਤਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਬੋਧ ਆਪਣ ਸੰਗ

ਪਰਮ ਨਿਕਟ ਕਰ ਵੇਖ ਸਾਧ ਸਾਧ ਸਿਮਰੋ ਗੋ ਬਿੰਦ ਮਨ ਅੰਤਰ ਉਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਜਨਾ ਕੀ ਧੂਰ ਮਨ ਮਗ ਆਪ ਛੋਟ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨਗੇ ਪਰ ਲਿਹੋ ਭੰਡਾਰ ਨਾਨਕ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਾਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿੱਤ ਚਿਤਬੋ ਨਾਰਾਇਣ ਏਕ ਏ ਗੁਰੂ ਬਜਾ ਕੇ ਰੰਗ ਅਨੇ ਗੋਪਾਲ ਦਾਮੋਦਰ ਦੀਨ ਦਯਾਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਣਦ ਕਮਾਵਤ ਹੋਤ ਉਧਾਰਾ ਤਰੈ ਲੋਕੇ ਨਿਸਤਾਰ ਸਫਲ ਜੀਵਨ ਸਫਲ ਤਾਗਾ ਸੰਗ ਜਾਗੈ ਮਨ ਲਾਗਾ ਰੰਗ ਜੈ ਜੈ ਸਬਦ ਅਨਾਥ ਵਾਜੈ ਸੁਣ ਸੁਣ ਅੰਤਰੇ ਪ੍ਰਭ ਗਾ ਜੈ ਪ੍ਰਗਟੇ ਗੋਪਾਲ ਮਾਧ ਕੈ ਮਾਥੇ ਨਾਨਕ ਉਤਰੇ ਦਿਨ ਕੇ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਵ ਮਿਲਾਏ ਮਿਟ ਗਏ ਬੈਰ ਭਾਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨੋਈ ਸੇਵਕ ਕੀ ਸੇਵਾਲ ਜੰਜਾਲ ਬਿਗਾੜਤੇ ਰਹਿਤੇ ਰਾਮ ਨਾਮ ਸੁੰਦਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭਧਾਰੀ ਨਾਨਕ ਨਿਬਹੀ ਖੇਵ ਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਵਿੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਦੇ ਊਚ ਪਾਇ ਸਾਨ ਬਹੁਰ ਨ ਹੋਵੇ ਆਮਨ ਜਾਨ ਹਰ ਦਿਨ ਖਾੜ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿੱਧ ਨਵ ਨਿਧ ਬੁੱਧ ਗਿਆਨ ਪ੍ਰਭ ਸਰਬਤੈ ਸਿੱਧ ਵਿਦਿਆ ਤਾਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮੱਧ ਸਗਲ ਤੇ ਉਦਾਸ ਅੰਦਰ ਚਤੁਰ ਤਤ ਗਾ ਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ ਏ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਯੁਗ ਮੈਂ ਤਾਗੀ ਕਦ ਹੋਏ ਗੁਣ ਗੁਣ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਦ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾਤੇ ਜਮਤੇ ਛੁਟੈ ਜਾ ਕੇ ਮਸਤਕ ਕਰਮ ਪ੍ਰਪਾਏ ਸਾਧ ਸਰ ਨਾਨਕ ਤੇ ਆਏ ਜਿਸ ਮਨ ਮਨ ਬਸੈ ਸੁਨੇ ਲਾਏ ਪ੍ਰੀਤ ਤੇ ਜਿਨ ਆਵੇ ਹਰ ਬਰਬਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤ ਦਾਕੀ ਬਾਣੀ ਏਕ ਨਾਮ ਮਾਹੇ ਸਮਾਨੀ ਦੁਖ ਰੋਗ ਬਿਨਸੇ ਭੈ ਪਰਮ ਸਾਧ ਨਾਮ ਨਿਰਮਲ ਤਾਗੇ ਕਰਮ ਸਭ ਤੇ ਉਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ।

ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਣ ਜੀਅ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ।

ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ

ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ਾਂਤ ਤਵੈ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਣ ਚਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ।

ਹੈ, ਭਰਨ ਹੈ, ਅਗੰਝ ਹੈ, ਭੱਜ ਹੈ, ਚੂਜ ਹੈ, ਝੰਜ ਹੈ, ਅਮੀਕ ਹੈ, ਰਫੀਕ ਹੈ, ਤੰਦ ਹੈ, ਬੰਧ ਹੈ, ਨਿਰਬੂਝ ਹੈ, ਸੂਝ ਹੈ, ਕਾਲ ਹੈ, ਜਾਲ ਹੈ, ਅਲਾਹ

ਸੁਖ ਸੁਖੇ, ਨਮੋ ਸਰਬ ਰੋਗੇ, ਨਮੋ ਸਰਬ ਭੋਗੇ, ਨਮੋ ਸਰਬ ਜੀਤੰਗ, ਨਮੋ ਸਰਬ ਭੀਤੰਗ, ਨਮੋ ਸਰਬ ਗਿਆਨੰਗ, ਨਮੋ ਪਰਮਤਾਨੰਗ, ਨਮੋ ਸਰਬ ਮੰਤਰੰਗ, ਨਮੋ ਸਰਬ ਜੰਤਰੰਗ, ਨਮੋ ਸਰਬ ਦ੍ਰਿਸੰਗ, ਨਮੋ

ਛਾੜ ਚਾਰੀ ਛੰਦ ਵੇ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਕਾਮੇ ਭਜੰਗ ਪ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ

ਗੰਤਾ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜ ਹੈ ਕੇ ਸਰਬਤਰ ਰਾਜ ਹੈ ਕੇ ਸਰਬਤਰ ਸੁਖ ਹੈ ਕੇ ਸਰਬਤਰ ਭੁੱਖ ਹੈ ਕੇ ਸਰਬਤਰ ਤਰਾਨ ਕੇ ਸਰਬਤਰ ਪ੍ਰਾਣ ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਮਾਨਿਆ ਸਦੈਵ ਪ੍ਰਧਾਨਿਆ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨੈ ਕੇ ਸਰਬਤਰ ਮਾਨ ਹੈ ਕੇ ਸਰਬਤਰ ਇੰਦਰਾ ਕੇ ਸਰਬਤਰ ਚੰਦਰਾ ਕੇ ਸਰਬੰ ਕਲੀਮ ਹੈ ਕੇ ਪਰਮੰ ਫਹੀਮ ਹੈ ਕੇ ਆਕਲ ਅਲਾਮ ਹੈ ਕੇ ਸਾਹਿਬ ਕਲਾਮ ਹੈ ਕੇ ਹੁਸਨ ਅਲ ਵਜੂ ਹੈ ਤਮਾਮਲ ਰੁਜੂ ਹੈ ਹਮੇਸਲ ਸਲਾਮ ਹੈ ਸਲੀਖ ਤੋ ਮੁਦਾਮ ਹੈ ਗਣੀ

ਜਾਇਕ ਯਕੀਨੈ ਅਨੇਕਲ ਤਰੰਗ ਹੈ ਭੇਦ ਹੈ ਅਭੰਗ ਹੈ ਅਜੀਤ ਜੋਲਨਿਵਾਜ ਹੈ ਗਰੀ ਮੁਲਖ ਰਾਜ ਹੈ ਨਿਰੁਕਤ ਸਰੂਪ ਹੈ ਤਰਿਮੁਗਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ

ਕਰਨੀ ਧਰਿਤ ਹੈ। ਅਮਤੇਸ਼ਵਰ ਹੈ, ਪਰਮੇਸ਼ਵਰ ਹੈ, ਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਅਜਬਾ ਕ੍ਰਿਤ ਹੈ, ਮ੍ਰਿਤਾ ਮ੍ਰਿਤ ਹੈ, ਨਰ ਨਾਇਕ ਹੈ, ਖਲ ਕਾਇਕ ਹੈ, ਵਿਸ਼ਵੰਪਰ ਹੈ, ਕੁਰ

ਪਾਸਾਂ ਹੀ ਦਸਵੀਂ ਤੋਂ ਹੈ ਪ੍ਰਸਾਦ ਸੁਭਾਈਏ। ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਰ ਆਰਦਨ ਸੁਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰ ਹਿਦੇਸ ਕੋ ਦੇਹ ਰਹਿਓ ਮਤ ਕੋ ਨ ਦੇਖਿਅਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ।

ਵਸਿਆ ਜਨੀ ਇੱਛਾ ਸਭ ਪੁਜਾਈਆ ਸਦਾ ਗੁਰਬਾਨ ਕੀਤਾ ਗੁਰੂ ਬਿੱਟੋ ਜਿਹ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ

ਕੁਮਾਰ ਆ ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲੇਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲੇਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰਾਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ।

ਤਿਸ ਨਾਲ ਕਿਉਂ ਚਿਤ ਲਾਈਏ, ਐਸਾ ਕੰਮ ਮੂਲੇ ਨਾ ਕੀਤੇ ਜੇ ਤੇ ਅੰਤ ਪਛੋਤਾਈਏ। ਸਤ ਗੁਰੂ ਕਾ ਉਪਦੇਹ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਤਿ ਸੰਭਾਲੇ।

ਆਪਣੀ ਲਿਵਿਆ ਪਿਲਾ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਕੇਵੜ ਦਾਤਾ ਸੋ ਕਿਉ ਮਨ ਵਿਸਾਰੀਐ ਜੈਸੀ ਅਗਰ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਸਭੇ ਕੋ ਜੇਹੀ ਕਰ ਤੇ ਖੇਲ ਚਾ ਜਾ ਤਸ ਭਾਣਾ ਤਾਂ ਜਮਿਆ ਪਰਿਵਾਰ ਭਲਾ ਪਾਇਆ।

ਰਾਣੀ ਹਰ ਹਰ ਨਿਤ ਜਪਿਓ ਜੀ ਆਹੋ ਲਾਹ ਖਟ ਹੋ ਦਿਹਾੜੀ ਇਹੋ ਧਨ ਤਿੰਨਾ ਮਿਲਿਆ ਜਿਨ ਹਰਿਆ ਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾਰਾ।

ਤੇ ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਦਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ। ਆਪ ਜੀਆਂ ਨੇ ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨੇਤਰੇਮ, ਸਾਹਿਬਾਂ ਵੱਲੋਂ ਬਖਸ਼ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਕੀਤੀ ਹੋਈ ਤਨ ਮਨ ਧਨ ਦੁਆਰਾ ਸੇਵਾ ਸਫਲੀ ਕਰਨ, ਦਰ ਹਾਜ਼ਰੀ ਪ੍ਰਵਾਨ ਕਰਨ। ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਦੀ ਸੇਵਾ ਵਿੱਚ ਸਤਿਕਾਰਯੋਗ ਰਾਗਨੀ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਆਪਣੇ ਕੋਲ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਲੁਧਿਆਣੇ ਵਾਲੇ ਪਹੁੰਚ ਰਹੇ ਹਨ। 18 ਮਈ ਤੋਂ ਲੈ ਕੇ 22 ਮਈ ਤੱਕ ਸ਼ਾਮ ਦੇ ਦੀਵਾਨਾਂ ਵਿੱਚ 8 ਤੋਂ 9 ਵਜੇ ਤੱਕ ਆਪ ਸੰਗਤਾਂ ਨੂੰ ਕਥਾ ਸਰਵਣ ਕਰਵਾਇਆ ਕਰਨਗੇ। ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ, ਅਤੇ ਜੋ ਹਰ ਸਾਲ ਦੀ ਤਰ੍ਹਾਂ ਪੰਥਕ ਜਥੇਬੰਦੀਆਂ ਵੱਲੋਂ ਸਮੂਹ ਸੰਗਤਾਂ ਵੱਲੋਂ ਪ੍ਰਬੰਧ ਕੀਤਾ ਜਾਂਦਾ ਹੈ। ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ, ਘੱਲੂਘਾਰਾ ਦਿਵਸ ਮਨਾਉਂਦਿਆਂ ਹੋਇਆਂ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਜੋ ਸਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹੁੰਦੇ ਹਨ, ਇਸ ਵਾਰੀ ਵੀ ਜੋ 6 ਜੂਨ ਦਿਨ ਸ਼ਨਿਚਰਵਾਰ ਨੂੰ ਹੋ ਰਹੇ ਹਨ। ਆਪ ਸੰਗਤਾਂ ਨੇ ਉੱਥੇ ਵੀ ਵੱਧ ਤੋਂ ਵੱਧ ਹਾਜ਼ਰੀ ਭਰਨੀ। ਆਉਣ ਵਾਲੀ 17 ਤਰੀਕ ਨੂੰ ਗੁਰੂ ਘਰ ਹੇਵੜ ਵਿਖੇ ਜੋ ਅੰਮ੍ਰਿਤ ਸੰਚਾਰ ਹੋ ਰਹੇ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਆਪਣੇ ਨਾਮ ਲਿਖਵਾਓ। ਆਓ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ।

0: ਸੱਚੇ ਤੁਧ ਆਖੇ, ਲੱਖ ਕਰੋੜ ਸੱਚੇ, ਸਭ ਤਨ ਸੱਚੇ, ਸਭ ਜੋਰ ਸੱਚੀ ਤੇਰੀ ਸਿਫਤ, ਸੱਚੀ ਸਾਲਾ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨੇ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਉ, ਵੱਡੀ ਵਡਿਆਈ ਜਾ ਸੱਚ ਨਿਆਉ, ਵੱਡੀ ਵਡਿਆਈ ਜਾ ਨਿਹ ਚਲ ਥਾਓ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਪੂਜਾ ਸਭਾਓ।

0: ਇੱਕ ਨਾ ਹੁਕਮ ਸਮਾਏ ਲੇਖਣਾ ਹੁਕਮੇ ਕਰੇ ਵਿਨਾਸ, ਇੱਕ ਨਾ ਪਾਣੇ ਕੱਢ ਲੇਖਣਾ ਮਾਇਆ ਵਿੱਚ ਨਿਵਾਸ, ਇਹ ਭੇ ਆਖਣਾ ਜਾਪੇ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਐ
1: ਜਾਕੋ ਆਪ ਕਰੇ ਪ੍ਰਗਾਸ ਪਾਉੜੀ ਨਾਨਕ ਜੀਓ।

ਸੋਚੇ ਸੱਚੇ ਸੱਚ ਨੇ ਬੜਾ ਚੁਣਵਾ ਕੜੇ ਜਜਮਾ ਲਿਆ ਥਾਂ ਨਾ ਪਾਇਨ ਕੁੜਿਆ ਮੁਕਾਲਾ ਦੋ ਚੱਕ ਚਾਲਿਆ ਤੇਰੇ ਨਾਇਰ ਤੇ ਸੇਜਣ ਕੇ ਹਾਰ ਗਏ ਸੀ ਠੱਗਣ ਵਾਲਿਆ।

ਇਹ ਜੀ ਪੁੱਤ ਜਨਮ ਪਰਮਿਆ ਤਾਂ ਸਤਿਗੁਰ ਸਭ ਸੁਣਾਇਆ, ਸਤਿਗੁਰ ਜੇ ਵਰਦਾਤਾ ਕੌਣ ਸਭ ਸੁਣਿਓ ਲੋਕ ਸਭਾਇਆ, ਸਤਿਗੁਰ ਮੇਰਾ ਸੱਚ ਪਾਇਆ ਜਿਹਨੇ ਨਿੱਚੋ ਆਪ ਗਵਾਇਆ, ਜਿਹਨੇ ਸੱਚੋ ਸੱਚ ਬੁਝਾਇਆ, ਜਿਹਨੇ ਸੱਚੋ ਸੱਚ ਬੁਝਾਇਆ।

ਖਾਏ ਗਿਆ ਜਮਕਾਲ ਮਹੱਲਾ ਪਹਿਲਾ। ਵਾਇਨ ਚੇਲੇ ਨੱਚਣ ਗੁਰ ਪੈਰ ਹਿਲਾਏ ਨ ਫੇਰਨ ਸਿਰ ਉੱਡ ਉੱਡ ਰਾਵਾ ਝਾਟੈ ਪਾਏ ਵੇਖੈ ਲੋਕ ਹੱਸੈ ਘਰ ਜਾਏ।

0: ਪੜ ਪੜ ਭਰੀ ਹੈ ਸਾਗ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਹੈ ਖਾਗ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰ ਜਾ, ਪੜੀਏ ਜੇਤੇ ਸਾਸ, ਨਾਨਕ ਲਿਖ ਇੱਕ ਗੱਲ ਹੋਰ ਹੋ ਮੈਂ ਚੱਖਣਾ ਝਾਕ ਮਹੱਲਾ ਪਹਿਲਾ,
1: ਲਿਖ ਲਿਖ ਪੜਿਆ ਤੇ ਤਾਕੜਿਆ ਬਹੁਤ ਤੀਰਥ ਭਾਵੇ।

0: ਇਹਨਾਂ ਜਨਤਾ ਕੇ ਬਸ ਕਿਸਮਤ ਵੇਖੀ ਜਗ ਤੋਂ ਪਾਇਆ ਇੱਕ ਨਾ ਨੂੰ ਮਿਲੇ ਤੋ ਆਪ ਤੋਂ ਦਿਖਵਾਇਆ ਗੁਰ ਕਿਰਪਾ ਤੇ ਜਾਣੇ ਜਿੱਥੇ ਦਿੱਤਾ ਬੁਝਾਇਆ ਸਹਿਜੀ ਸੱਸ ਮਾਇਆ ਸਹਿਜੀ ਸੱਸ ਮਾਇਆ
1: ਜਿਉਂ ਭਾਵੇ ਤਿਉਂ ਰਾਖ ਲੈ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਊਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਅਗੰਤ ਸਿੰਘ ਜੀ, ਉਹਨਾਂ ਪਾਸੋਂ ਸਰਵਣ ਕਰੀਏ। ਆਪ ਸੰਗਤਾਂ ਨੂੰ ਬੇਨਤੀ ਹੈ ਜੀ, ਜੋ ਕਿ ਆਪਣੇ ਕੋਲ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਲੁਧਿਆਣੇ ਵਾਲੇ 18 ਮਈ ਤੋਂ ਲੈ ਕੇ 22 ਮਈ ਤੱਕ ਹਾਜ਼ਰੀ ਭਰ ਰਹੇ ਹਨ ਸ਼ਾਮ ਦੇ ਦੀਵਾਨਾਂ ਵਿੱਚ, 8 ਵਜੇ ਤੋਂ ਲੈ ਕੇ 9 ਤੱਕ ਉਹਨਾਂ ਦਾ ਸਮਾਂ ਹੋਇਆ ਕਰੇਗਾ। ਸੋ ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ, ਅਤੇ ਸਮੂਹ ਸੰਗਤਾਂ ਵੱਲੋਂ ਪੰਥਕ ਜਥੇਬੰਦੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਘੱਲੂਘਾਰਾ ਦਿਵਸ ਮਨਾਉਂਦਿਆਂ ਹੋਇਆਂ, ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਇਆਂ ਅਤੇ ਸਾਹਿਬਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ, ਜੋ ਸਨ ਫਰਾਂਸਿਸਕੋ ਵਿਖੇ ਨਗਰ ਕੀਰਤਨ 6 ਜੂਨ ਦਿਨ ਸ਼ਨੀਚਰਵਾਰ ਨੂੰ ਹੋਣਗੇ, ਆਪ ਸੰਗਤਾਂ ਨੇ ਉੱਥੇ ਸ਼ਹੀਦਾਂ ਦੀ ਯਾਦ ਮਨਾਉਂਦਿਆਂ ਹੋਇਆਂ ਵੱਧ ਤੋਂ ਵੱਧ ਹਾਜ਼ਰੀ ਭਰਨੀ। ਆਓ ਕਥਾ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।

0: परम सम्मान योग चुक चुक अटल चवर शतर तखत दे मालक तन तन श्री गुरु ग्रंथ साहिब सच्चे पातशाह जी दी पावन पवित्र हजूरी अंदर सुभाए मान गुरु रूप साध संगत जी आप सारे विभागी हो तंता दे योग हो अते मीडिया राही गुरु चरणा नाल जुड़ी हुई समूह साध संगत सारे ही विभागी हो जो सतगुरां दे चरणा नाल जुड़ के सतगुरां दी पावन बाणी अमृतमई बाणी सरवण करके आत्मक आनंद माण रहे हो अपना ये मनुखा जन्म सफला कर रहे हो। आओ अज जो सतगुरां ने अमृत वेले पावन फुरमान बख्शिया पावन हुक्मनामा बख्शिया उस दी विचार आपा कर सकीए। विचार आरंभ करन तो पहला सतगुरां दी बख्शी हुई फतेह प्रवान करो जी। वाहे गुरु जी का खालसा वाहे गुरु जी की फतेह। अज जो सतगुरां ने पावन हुक्मनामा बख्शिया उस ओ पावन शब्द तीजे पातशाह धन धन गुरु अमरदास साहिब सच्चे पातशाह जी दी पावन रचना तो उच्चारण किया होया तनासरी राग दे अंदर गुरु ग्रंथ साहिब जी दे अंग 663 664 उत्ते सुशोभित है। चार पदियां दा ये शब्द है दूजे घर विच है ते गुरदेव कहंदे ने एक ओंकार सतगुर प्रसाद परमात्मा एक है। सारे संसार विच एक रस व्यापक है। सारे संसार दी कार चला रहा है पर एहो जी समर्था वाला परमात्मा सतगुरु की कृपा नाल मिलता है। तीजे पातशाह धन गुरु अमरदास साहिब जी महाराज इस पावन विच जो रहावता बंद बख्शिश कर रहे हैं उस दे विच समझाउंदे ने से धनवंत हर नाम लिव लाए। धनाड़ मनुखां दी गल कीती कि असल विच धनाड़ मनुख केड़े ने ये साड़ी सोचनी है भी जे किते कोई वड्डे घर च रह रहा असी मान लें भी ये बहुत सुखी होएगा वड्डे घर च रह रहा बहुत सुखी होएगा। जेकर किसी नूं देख ले भी इस बंदे दे कोल बहुत वड्डी कार है शायद ये बहुत सुखी होएगा भी वड्डी कार च बह के चलता है। किसी नूं देख लिए भी इहदे कोल दुनिया भी बहुत दौलत है असी ये मन लैने शायद ये मनुख बहुत सुखी होएगा। पर गुरु साहब तां कुछ होर कह रहे ने कहने लगे प्यारे हो ये तुसी मन लैने हो ते सच्चाई है साध संगत जी जिन्हें जिन्हें भी असी वड्डे लोग वेखदे हां जिन्हां नूं असी वड्डे मान लैने हां जिन्हां दा कारोबार वेख के दुनिया भी दौलत वेख के असी वड्डा मान लैने हां बस थोड़ी एक देर उन्हां नाल गल करके देखो कदे थोड़ी एक देर ज्यादा नहीं उन्हां ने अपने दुख सुनाउणे शुरू कर देने क्योंकि ਨਾਨਕ ਦੁਖੀਆ ਸਭ ਸੰਸਾਰ। ਇਹ ਗੱਲ ਵੱਖਰੀ ਹੈ, ਸਾਡੀ ਅੱਖਾਂ ਤੋਂ ਕਖਾ ਜਾਂਦੀਆਂ ਨੇ। ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ, ਸੇ ਧਨਵੰਤ ਅਸਲ ਵਿੱਚ ਉਹ ਮਨੁੱਖ ਧਨਾੜ ਨੇ ਹਰ ਨਾਮ ਲਿਵ ਲਾਏ। ਜਿਹੜੇ ਮਨੁੱਖ ਹਰੀ ਦੇ ਨਾਮ ਵਿੱਚ, ਉਸ ਪਰਮਾਤਮਾ ਦੇ ਨਾਮ ਵਿੱਚ ਆਪਣੀ ਸੁਰਤ ਨੂੰ ਜੋੜੀ ਰੱਖਦੇ ਨੇ, ਅਸਲ ਧਨਾੜ ਉਹ ਨੇ। ਇਹ ਤੀਜੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਤੇ ਪੰਜਵੇਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਉਹ ਧਨਵੰਤ, ਉਹ ਮਨੁੱਖ ਬੜੇ ਧਨਾੜ ਨੇ। ਕੁਲਵੰਤ, ਉਹ ਮਨੁੱਖ ਮੰਨੋ ਤੁਸੀਂ ਭਾਈ, ਉਹ ਉੱਚੀ ਕੁਲ ਦੇ ਨੇ। ਪਤਵੰਤ, ਉਹ ਮਨੁੱਖ ਬੜੀ ਇੱਜ਼ਤ ਵਾਲੇ ਨੇ। ਪਤਵੰਤੇ ਮਨੁੱਖ ਨੇ, ਇੱਜ਼ਤਦਾਰ ਮਨੁੱਖ ਨੇ ਕਿਹੜੇ? ਉਹ ਧਨਵੰਤ ਕੁਲਵੰਤ ਪਤਵੰਤ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਪਰਮਾਤਮਾ ਆਪ ਵਸਦਾ ਹੈ। ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਉਹ ਜਿਉਂਦੇ ਜੀ ਦੁਨੀਆ ਵੀ ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਰਹਿੰਦੇ ਨੇ, ਉਹਨਾਂ ਦੀ ਖਲਾਸੀ ਹੋ ਜਾਂਦੀ ਹੈ, ਪਾਰ ਉਤਾਰਾ ਹੋ ਜਾਂਦਾ ਹੈ। ਕਿਉਂ? ਕਿਉਂਕਿ ਉਹਨਾਂ ਦੇ ਮਨ ਵਿੱਚ ਭਗਵੰਤ ਦਾ ਭਾਉ, ਭਗਵਾਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਉਹ ਆਪ ਵਸਿਆ ਹੋਇਆ। ਤੇ ਜਦੋਂ ਦੇਖੀਏ ਕੌਣ ਵੱਡਾ, ਮਾਇਆ ਵੜੀ ਆਈ ਸੋ ਵੱਡਾ ਜਿਨ ਰਾਮ ਲਈ ਬੁਲਾਈ। ਮਾਇਆ ਦੇ ਕਰਕੇ ਕੋਈ ਵੱਡਾ ਨਹੀਂ ਹੁੰਦਾ, ਇਹ ਤਾਂ ਬਹੁਤਿਆਂ ਕੋਲ ਹੋ ਜਾਂਦੀ ਹੈ। ਤੁਸੀਂ ਦੇਖੋ, ਸਵੇਰੇ ਕਰੰਸੀ ਕਿਸੇ ਹੋਰ ਦੇ ਕੋਲ ਹੈ, ਦੁਪਹਿਰੇ ਕਿਸੇ ਹੋਰ ਦੇ ਕੋਲ ਹੈ, ਤੇ ਸ਼ਾਮ ਨੂੰ ਉਹੀ ਕਰੰਸੀ ਕਿਸੇ ਹੋਰ ਕੋਲ ਤੱਕ ਪਹੁੰਚ ਜਾਂਦੀ ਹੈ। ਪਰ ਮਨੁੱਖ ਦਾ ਸੁਭਾਅ ਹੈ, ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਇਹਨੂੰ ਜਬ ਕਿਤੇ ਕੋਈ ਲਾਭ ਹੋ ਜਾਵੇ, ਇਹਦਾ ਕਾਰੋਬਾਰ ਵਧੀਆ ਚੱਲਦਾ ਹੋਵੇ, ਇਹ ਬੜਾ ਨੱਚਦਾ ਹੈ ਖੁਸ਼ੀ ਨਾਲ, ਹੰਕਾਰ ਕਰਦਾ, ਮਾਣ ਕਰਦਾ ਹੈ। ਤੇ ਜੇ ਕਿਤੇ ਇਹਦੇ ਕੋਲ ਮਾਇਆ ਥੋੜੀ ਚੱਲੀ ਜਾਵੇ, ਮਾਇਆ ਘੱਟ ਜਾਵੇ, ਜਾਂ ਕਾਰੋਬਾਰ ਥੋੜਾ ਜਿਹਾ ਇਹਦਾ ਮੰਦਾ ਪੈ ਜਾਵੇ, ਤਾਂ ਰੋਵਣ ਲਗਤ ਹੈ, ਫਿਰ ਜਣੇ ਖਣੇ ਨੂੰ ਰੋਂਦਾ ਫਿਰਦਾ, ਜਣੇ ਖਣੇ ਦੇ ਸਾਹਮਣੇ ਜਿਹਨੂੰ ਵੀ ਮਿਲਦਾ, ਦੋ ਮਿੰਟ ਗੱਲਾਂ ਕਰਦਾ ਤੇ ਉਸਨੂੰ ਹੀ ਕਹੀ ਜਾਂਦਾ, ਭਾਈ ਕਾਰੋਬਾਰ ਬੜਾ ਮੰਦਾ ਚੱਲ ਰਿਹਾ, ਕਾਰੋਬਾਰ ਬੜਾ ਮੰਦਾ ਚੱਲ ਰਿਹਾ, ਸਾਰਿਆਂ ਨੂੰ ਹੀ ਕਹੀ ਫਿਰੀ ਜਾਂਦਾ। ਪਰ ਇਸ ਬੰਦੇ ਦਾ ਸੁਭਾਅ ਇਹ ਹੈ ਵੀ ਜੇ ਕਿਤੇ ਇਹ ਕੁਝ ਚੰਗਾ ਕਰਦੇ, ਇਹਦਾ ਚੰਗਾ ਹੋਵੇ ਤਾਂ ਉਸਦਾ ਸਰੇ ਇਹ ਆਪਣੇ ਆਪ ਲੈਂਦਾ, ਉਹਦੀ ਵੜਿਆਈ ਆਪ ਲੈਂਦਾ ਹੈ। ਜੇ ਕਿਤੇ ਕੋਈ ਨੁਕਸਾਨ ਹੋ ਜਾਵੇ ਤਾਂ ਫਿਰ ਇਹ ਵਾਹਿਗੁਰੂ ਜੀ ਨੂੰ, ਅਕਾਲ ਪੁਰਖ ਨੂੰ ਉਲਾਮੇ ਦੇ ਦਿੰਦਾ ਹੈ। ਪਰਮਾਤਮਾ ਨੇ ਕਰ ਦਿੱਤਾ, ਪਰਮਾਤਮਾ ਨੇ ਕਰ ਦਿੱਤਾ, ਇਹ ਨੁਕਸਾਨ ਹੋਣਾ ਨਹੀਂ ਸੀ, ਪਰਮਾਤਮਾ ਨੇ ਕਰ ਦਿੱਤਾ। ਪਿਆਰਿਆ, ਕਦੇ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਸੀ ਤੂੰ? ਜਦੋਂ ਕਾਰੋਬਾਰ ਵਧਦਾ ਜਾ ਰਿਹਾ ਸੀ, ਪਰਮਾਤਮਾ ਤੇਰੀ ਝੋਲੀਆਂ ਭਰਦਾ ਜਾ ਰਿਹਾ ਸੀ, ਕਦੇ ਕਹਿੰਦਾ ਸੀ ਤੂੰ ਉਸ ਵੇਲੇ ਵੀ, ਬਈ ਇਹ ਮੇਰੀ ਸ਼ਾਣਪ ਨਾਲ ਮੇਰਾ ਕਾਰੋਬਾਰ ਨਹੀਂ ਵੱਧ ਰਿਹਾ, ਇਹ ਮੇਰਾ ਮਾਲਕ ਮੇਰੇ ਤੇ ਖੁਸ਼ ਹੈ ਤਾਂ ਮੇਰਾ ਕਾਰੋਬਾਰ ਵੱਧ ਰਿਹਾ, ਉਹ ਮਾਲਕ ਮੈਨੂੰ ਦੇਈ ਜਾ ਰਿਹਾ। ਤੇ ਗੁਰਬਾਣੀ ਕਹਿੰਦੀ, ਪਿਆਰਿਆ ਇੱਕ ਗੱਲ ਦਾ ਧਿਆਨ ਰੱਖਿਆ ਕਰ, ਦਾਦਾ ਦੋਸ ਨਾ ਦਿਉ ਕਿਸੈ, ਦੋਸ ਕਰਮਾ ਆਪਣੇ ਆ। ਕਿਸੇ ਦੂਜੇ ਨੂੰ ਦੋਸ਼ ਨਾ ਦਿਆ ਕਰ ਤੂੰ, ਦੋਸ਼ ਸਾਰਾ ਆਪਣੇ ਕਰਮਾਂ ਦਾ ਹੁੰਦਾ ਬੰਦੇ ਦੇ। ਦੋਸ਼ ਕਰਮਾਂ ਆਪਣੇ ਆ, ਪਰ ਬੰਦੇ ਦਾ ਸੁਭਾਅ ਹੈ ਗਲਤੀ ਆਪ ਕਰਦਾ ਹੈ ਤੇ ਦੋਸ਼ ਇਹ ਦੂਜਿਆਂ ਨੂੰ ਦਿੰਦਾ ਵੀ ਗਲਤੀ ਤੇਰੀ ਹੈ, ਆਪਣੀ ਗਲਤੀ ਹੁੰਦੀ ਹੈ, ਫਿਰ ਵੀ ਬੰਦਾ ਸਵੀਕਾਰਦਾ ਨਹੀਂ, ਗਲਤੀ ਦੂਜਿਆਂ ਦੀ ਕੱਢੀ ਜਾਂਦਾ ਹੈ, ਨਹੀਂ ਗਲਤੀ ਤੇਰੀ ਹੈਗੀ, ਦੂਜਿਆਂ ਦੀ ਗਲਤੀ ਹੈ, ਨਹੀਂ ਮੰਨਦਾ। ਪਰ ਗੁਰਬਾਣੀ ਸਮਝਾਉਂਦੀ ਹੈ, ਦੱਦਾ ਦੋਸ ਨਾ ਦੇਊ ਕਿਸੈ ਦੋਸ ਕਰਮਾ ਆਪਣੇ ਆ, ਕਿਸੇ ਨੂੰ ਦੋਸ਼ ਨਾ ਦਿਆ ਕਰ, ਦੋਸ ਆਪਣਾ ਹੁੰਦਾ ਹੈ, ਕਮੀ ਆਪਣੀ ਹੁੰਦੀ ਹੈ, ਗਲਤੀ ਆਪਣੀ ਹੁੰਦੀ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ, ਜੋ ਮੈਂ ਕੁਝ ਕੀਤਾ ਉਹ ਮੈਨੂੰ ਫਲ ਮਿਲ ਗਿਆ। ਕਿਹਨੂੰ ਦੋਸ਼ ਦਈਏ, ਪਰਮਾਤਮਾ ਤਾਂ ਕਿਸੇ ਦਾ ਬੁਰਾ ਲੋਚਦਾ ਹੀ ਨਹੀਂ, ਉਹ ਤਾਂ ਸਾਰਿਆਂ ਦਾ ਭਲਾ ਕਰੀ ਜਾਂਦਾ। ਹਾਂ, ਇਹ ਗੱਲ ਵੱਖਰੀ ਹੈ ਵੀ ਸਾਨੂੰ ਕਈ ਵਾਰ ਚੰਗਾ ਲੱਗਦਾ, ਕਈ ਵਾਰ ਮੰਦਾ ਲੱਗਦਾ। ਜੇਕਰ ਦੇਈ ਜਾਏ ਫਿਰ ਠੀਕ ਹੈ, ਜੇ ਕਿਤੇ ਥੋੜ੍ਹਾ ਜਿਹਾ ਦੁੱਖ ਸੁੱਖ ਆ ਜਾਏ ਤਾਂ ਫਿਰ ਇਹ ਰੱਬ ਨੂੰ ਹੀ ਉਲਾਮੇ ਦੇਣ ਲੱਗ ਪੈਂਦਾ ਹੈ, ਉਸ ਰੱਬ ਨੂੰ ਜਿਹੜਾ ਸਭ ਕੁਝ ਦੇਈ ਜਾ ਰਿਹਾ। ਦਸ ਬਸ ਤੁਲੇ ਪਾਛੈ ਪਾਵੈ, ਇੱਕ ਬਸਤ ਕਾਰਨ ਵਿਖੋਟ ਗਵਾਵੈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭੁਲਾਮੇ ਦੇਣ ਲੱਗ ਪੈਂਦਾ ਇਹ ਬੰਦਾ। ਇਹ ਹਾਲ ਹੈ ਬੰਦਿਆਂ ਦਾ, ਮਨੁੱਖਾਂ ਦਾ। ਉਸ ਪਰਮਾਤਮਾ ਕੋਲੋਂ ਦਸ ਵਸਤੂਆਂ ਮੰਗੀਆਂ, ਉਸ ਵਾਹਿਗੁਰੂ ਜੀ ਨੇ ਦੇ ਦਿੱਤੀ, ਦੇਈ ਜਾ ਰਿਹਾ ਬੰਦਾ, ਮੰਗੀ ਜਾ ਰਿਹਾ ਉਹ ਰੱਬ ਦੇਈ ਜਾ ਰਿਹਾ। ਉਹਦੀਆਂ ਦਿੱਤੀਆਂ ਦਾਤਾਂ ਨੂੰ ਇਹ ਸਾਂਭ ਸਾਂਭ ਕੇ ਰੱਖੀ ਜਾਂਦਾ ਹੈ, ਤੇ ਜੇ ਕਿਤੇ ਮੰਗਣ ਕਰਕੇ ਇੱਕ ਵਸਤੂ ਨਾ ਦਿੱਤੀ ਫਿਰ ਇਹ ਮਨੁੱਖ ਉਸ ਪਰਮਾਤਮਾ 'ਚ ਖੋਟ ਕੱਢਣ ਲੱਗ ਪੈਂਦਾ ਹੈ, ਉਸ ਪਰਮਾਤਮਾ ਨੂੰ ਹੀ ਮਾੜਾ ਆਖਣ ਲੱਗ ਪੈਂਦਾ, ਬੁਰੇ ਜੀ ਨਹੀਂ ਕਰਦਾ। ਤੇ ਸੁਭਾਵਕ ਗੱਲ ਹੈ ਸਾਧ ਸੰਗਤ ਜੀ, ਤੁਸੀਂ ਦੁਨਿਆਵੀ ਤੌਰ 'ਤੇ ਦੇਖ ਲਓ, ਕਿਸੇ ਬੰਦੇ ਦੇ 10 ਵਾਰੀ ਤੁਸੀਂ ਕੰਮ ਆ ਜਾਓ, 10 ਵਾਰੀ ਇੱਕ ਵਾਰੀ ਨਾ ਆਓ ਉਹਦੇ ਕੰਮ। ਜਿਹੜੇ ਤੁਸੀਂ 10 ਵਾਰੀ ਕੰਮ ਆਏ ਨਾ ਉਹਦੇ, ਉਹਦਾ ਗੁਣ ਖਤਮ, ਉਹ ਖਤਮ ਹੋ ਗਈ ਗੱਲ। ਇੱਕ ਵਾਰ ਕੰਮ ਨਹੀਂ ਆਏ ਤੁਸੀਂ, ਬਸ ਉਦੋਂ ਹੀ ਉਲਾਮੇ ਦੇ ਦੇਣੇ ਉਸਨੇ। ਉਹ 10 ਵਾਰ ਤੁਸੀਂ ਕੰਮ ਆਏ, ਉਹ ਚੇਤੇ ਉਸਨੂੰ ਨਹੀਂ ਰਹਿੰਦਾ ਜਿਹੜਾ ਇੱਕ ਵਾਰ ਤੁਸੀਂ ਉਹਦੇ ਕੰਮ ਨਹੀਂ ਆਏ, ਉਹ ਗੱਲ ਬਾਰ ਬਾਰ ਚੇਤੇ ਰਹਿੰਦੀ ਉਹਨੂੰ, ਬਾਰ ਬਾਰ ਚੇਤੇ ਰਹਿੰਦੀ। ਇਹਨਾਂ ਜੀਵਾਂ ਤੇ ਪਰਮਾਤਮਾ ਦਾ ਇਹੀ ਵਿਹਾਰ ਹੈ, ਇਹ ਜੀਵ ਪਰਮਾਤਮਾ ਦੇ ਨਾਲ ਇਹੀ ਵਿਹਾਰ ਕਰਦੇ ਨੇ। ਉਹਦੇ ਕੋਲੋਂ ਮੰਗੇ ਜਾਂਦੇ ਨੇ, ਉਹ ਦਾਤਾਂ ਦੇਈ ਜਾਂਦਾ, ਮੰਗਦੇ ਨੇ ਉਹ ਦੇਈ ਜਾਂਦਾ। ਇੱਕ ਵਾਰ ਕਿਤੇ ਵਾਹਿਗੁਰੂ ਜੀ ਨਾ ਦੇਣ, ਅਕਾਲ ਪੁਰਖ ਨਾ ਦੇਵੇ, ਤਾਂ ਉਸੀ ਵੇਲੇ ਫਿਰ ਇਹ ਮਨੁੱਖ ਉਸ ਪਰਮਾਤਮਾ ਨੂੰ ਵੀ ਮੰਦਾ ਕਹਿਣ ਲੱਗ ਪੈਂਦਾ। ਪਰ ਇਹ ਭੁੱਲ ਜਾਂਦਾ ਹੈ ਜੋ ਸਤਿਗੁਰੂ ਜੀ ਸਾਨੂੰ ਯਾਦ ਕਰਾ ਰਹੇ ਨੇ, ਏਕ ਪੀ ਨਾ ਦੇ ਉਹ ਤੈਨੂੰ ਇੱਕ ਵੀ ਨਾ ਦੇਵੇ, 10 ਪੀ ਹਿਰ ਲੈ, ਜਿਹੜੀਆਂ 10 ਵਸਤੂਆਂ ਤੈਨੂੰ ਪਹਿਲੇ ਦੇ ਛੱਡੀਆਂ ਉਹ ਵੀ ਤੇਰੇ ਤੇ ਕਿਤੇ ਖੋ ਲਵੇ, ਉਹਨੂੰ ਕਿਹੜੇ ਮੰਗਣੀ ਹੈਗੀ ਤੇਰੇ ਤੋਂ, ਉਹਨੇ ਤਾਂ ਖੋ ਲੈਣੀਆਂ। ਉਹ 10 ਵੀ ਦਿੱਤੀਆਂ ਹੋਈਆਂ ਖੋ ਲਏ ਤਾਂ 10 ਮੂਰਖ ਮਨੁੱਖ ਤੂੰ ਉਸ ਪਰਮਾਤਮਾ ਦਾ ਕੀ ਵਿਗਾੜ ਲਏਗਾ। ਏਕ ਪੀ ਨਾ ਦੇ 10 ਪੀ ਲੈ ਤਾਓ ਮੋੜਾ ਕਹੋ ਕਹਾ ਕਰੇ, 10 ਤੂੰ ਕੀ ਕਰ ਲਏਗਾ, ਪਰਮਾਤਮਾ ਦਾ ਕੀ ਵਿਗਾੜ ਲਏਗਾ। ਮਨੁੱਖ ਪਰਮਾਤਮਾ ਦਾ ਕੁਝ ਨਹੀਂ ਵਿਗਾੜ ਸਕਦਾ, ਪਰਮਾਤਮਾ ਮਨੁੱਖ ਦਾ ਸਭ ਕੁਝ ਵਿਗਾੜ ਤੇ ਸਮਾ ਸਕਦਾ ਹੈ। ਇਹ ਮਨੁੱਖ ਤਾਂ ਐਵੇਂ ਫੁੱਲਿਆ ਫਿਰੀ ਜਾਂਦਾ। ਤੇ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਸੇ ਧਨਵੰਤ ਹਰ ਨਾਮ ਲਿਵ ਲਾਏ। ਇਹ ਬੜੀ ਸਮਝਣ ਵਾਲੀ ਗੱਲ ਹੈ ਬਰੀਕੀ ਨਾਲ, ਵੀ ਦੁਨੀਆਂ ਦੇ ਲੋਕੋ ਜਿੱਥੇ ਦੁਨੀਆ ਵੀ ਧਨ ਪਦਾਰਥ ਕਮਾਉਂਦੇ ਹੋ, ਉੱਥੇ ਪਰਮਾਤਮਾ ਦੇ ਚਰਨਾਂ ਵਿੱਚ ਆਪਣੀ ਸੁਰਤ ਨੂੰ ਜ਼ਰੂਰ ਜੋੜਿਆ ਕਰੋ, ਤਾਂ ਅਸਲ ਵਿੱਚ ਤੁਸੀਂ ਧਨਾੜ ਹੋਵੋਗੇ। ਕਿਉਂਕਿ ਗੁਰਦੇਵ ਪਾਤਸ਼ਾਹ ਜੀ ਤਾਂ ਕਹਿੰਦੇ ਨੇ, ਕਹਿਣ ਲੱਗੇ, ਜਿਨ ਕੈ ਪੱਲੈ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਜਿਨ੍ਹਾਂ ਦੇ ਪੱਲੇ ਦੁਨੀਆ ਵੀ ਦੌਲਤ ਤਾਂ ਬਹੁਤ ਹੈ, ਦੁਨੀਆ ਵੀ ਦੌਲਤ ਬਹੁਤ ਹੈ, ਪਰ ਤੇਰਾ ਨਾਮ ਨਹੀਂ, ਤੇਰੀ ਯਾਦ ਨਹੀਂ, ਤੇਰੀ ਭਜਨ ਬੰਦਗੀ ਨਹੀਂ। ਤੇ ਗੁਰਬਾਣੀ ਕਹਿੰਦੀ ਹੈ, ਪਿਆਰਿਓ ਅਸਲ ਵਿੱਚ ਉਹ ਮਨੁੱਖ ਫਕੀਰ ਨੇ, ਭਾਉ ਮੰਗਤੇ ਨੇ। ਤੇ ਤੁਸੀਂ ਧਿਆਨ ਕਰਕੇ ਦੇਖਿਓ ਸਾਧ ਸੰਗਤ ਜੀ, ਮੰਗਤਿਆਂ ਦੀ ਕੋਈ ਇੱਜ਼ਤ ਕਰਦਾ ਹੈ? ਭਿਖਾਰੀਆਂ ਦੀ ਕੋਈ ਇੱਜ਼ਤ ਕਰਦਾ ਹੈ? ਕੋਈ ਵੀ ਨਹੀਂ ਕਰਦਾ। ਤੇ ਬਾਬਾ ਫਰੀਦ ਜੀ ਕੀ ਕਹਿੰਦੇ ਨੇ? ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਬਾਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ। ਐ ਮੇਰੇ ਮਾਲਕਾ, ਤੂੰ ਮੈਨੂੰ ਦਰ ਦਰ ਦਾ ਭਿਖਾਰੀ ਨਾ ਬਣਾਈ। ਮੈਂ ਭਿਖਾਰੀ ਹੈਗਾ ਪਰ ਤੇਰੇ ਦਰ ਦਾ ਹੈਗਾ, ਮੈਂ ਮੰਗਤਾ ਹੈਗਾ ਵਾ ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਤੇਰੇ ਦਰ ਦਾ ਮੰਗਤਾ ਹੈਗਾ, ਦਰ ਦਰ ਦਾ ਮੰਗਤਾ ਨਹੀਂ ਮੈਨੂੰ ਬਣਾਉਣਾ ਤੂੰ। ਤੇ ਮੈਂ ਜਣੇ ਖੜੇ ਦੇ ਅੱਗੇ ਹੱਥ ਪਸਾਰੀ ਜਾਵਾਂ, ਇਹ ਕੰਮ ਚੰਗਾ ਨਹੀਂ ਵਾਹਿਗੁਰੂ ਜੀ। ਫਰੀਦਾ ਬਾਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ। ਜੇ ਤੂੰ ਐਵੇਂ ਰੱਖ ਸੀ, ਜੇ ਮੈਨੂੰ ਦਰ ਦਰ ਭਟਕਣਾ ਪਏ ਤੇ ਫਿਰ ਵਾਹਿਗੁਰੂ ਜੀ ਮੇਰਾ ਵੀ ਕੁਝ ਫੈਸਲਾ ਹੈਗਾ, ਮੈਂ ਵੀ ਕੁਝ ਕਹਿਣਾ ਚਾਹੁੰਦਾ। ਜੇ ਤੂੰ ਐਵੇਂ ਰੱਖ ਸੀ, ਜੇ ਤੂੰ ਮੈਨੂੰ ਇਵੇਂ ਰੱਖੇਗਾ ਤਾਂ ਮੇਰੀ ਗੱਲ ਵੀ ਸੁਣ ਲੈ। ਜੀਓ ਸਰੀਰੋਂ ਲੈ, ਇਸ ਸਰੀਰ ਵਿੱਚ ਜਿਹੜਾ ਤੇਰਾ ਜੀਵ ਆਤਮਾ ਟਿਕਾਇਆ ਹੋਇਆ ਤੂੰ ਉਸ ਨੂੰ ਇਸ ਸਰੀਰ ਵਿੱਚੋਂ ਕੱਢ ਲੈ, ਮੈਨੂੰ ਲੋੜ ਨਹੀਂ ਹੈ। ਬੜੇ ਕਮਾਲ ਦੀ ਗੱਲ, ਪਰਮਾਤਮਾ ਦੇ ਪਿਆਰੇ, ਪਰਮਾਤਮਾ ਦੇ ਭਗਤ ਜਨ ਉਹ ਪਰਮਾਤਮਾ ਦੇ ਨਾਲ ਇਵੇਂ ਗੱਲਾਂ ਕਰਦੇ ਕਿ ਮੇਰਾ ਅਕਾਲ ਪੁਰਖ ਮੇਰੇ ਸਾਹਮਣੇ ਖੜਾ ਹੈ, ਉਹ ਇਸ ਤਰ੍ਹਾਂ ਗੱਲਾਂ ਕਰਦੇ ਨੇ, ਕਿਉਂਕਿ ਉਹਨਾਂ ਨੂੰ ਸਮਝ ਲੱਗਦੀ ਮੇਰਾ ਪਰਮਾਤਮਾ ਤਾਂ ਜਰਰੇ ਜਰਰੇ ਵਿੱਚ ਹੈ। ਉਹਨਾਂ ਨੂੰ ਸਮਝ ਲੱਗ ਗਈ, ਜਾਂ ਪੇਖੋਂ ਤਾਂ ਹਜ਼ੂਰ ਦੂਰ ਕਤੋਂ ਨਾ ਜਾਈ, ਰਵ ਰਹਿ ਆ ਸਰਬਤਰ ਮੈਂ ਮਨ ਸਦਾ ਧਿਆਈ। ਸਮਝ ਲੱਗ ਗਈ ਉਹ ਪਰਮਾਤਮਾ ਹਰੇਕ ਥਾਂ ਤੇ ਹੈ, ਭਰਪੂਰ ਹੈ, ਮੌਜੂਦ ਹੈ, ਹਾਜ਼ਰ ਨਾਜ਼ਰ ਹੈ, ਕੋਈ ਵੀ ਜਗ੍ਹਾ ਇਹੋ ਜਿਹੀ ਨਹੀਂ ਜਿੱਥੇ ਉਹ ਪਰਮਾਤਮਾ ਨਹੀਂ। ਸਮਝ ਲੱਗ ਗਈ। ਤੇ ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ ਸੀ, ਧਨਵੰਤ ਹਰ ਨਾਮ ਲਿਵਲਾਏ ਗੁਰਪੂਰੈ ਹਰ ਧਨ ਪਰਗਾਸਿਆ। ਗੁਰਪੂਰੈ, ਪੂਰੇ ਗੁਰੂ ਨੇ, ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਧਨ ਪ੍ਰਕਾਸ਼ਮਾਨ ਕਰ ਦਿੱਤਾ। ਹਰ ਕਿਰਪਾ ਤੇ ਵਸੈ ਮਨ ਆਏ, ਪਰਮਾਤਮਾ ਦੀ ਕਿਰਪਾ ਨਾਲ, ਪਰਮਾਤਮਾ ਦੀ ਮਿਹਰ ਨਾਲ ਉਹਨਾਂ ਮਨੁੱਖਾਂ ਦੇ ਹਿਰਦੇ ਵਿੱਚ ਉਹ ਪਰਮਾਤਮਾ ਆਪ ਆ ਕੇ ਵਸ ਜਾਂਦਾ ਹੈ। ਪਰ ਇਹ ਕਿਰਪਾ ਕਿੱਥੋਂ ਹੁੰਦੀ ਹੈ? ਗੁਰੂ ਤੋਂ, ਕਿਉਂਕਿ ਗੁਰੂ ਤੋਂ ਬਿਨਾਂ ਗਿਆਨ ਨਹੀਂ। ਗਿਆਨ ਦਾ ਭਾਉ ਅੰਦਰ ਦਾ ਚਾਨਣ, ਅੰਦਰ ਚਾਨਣ ਹੋ ਜਾਣਾ। ਭਗਤ ਕਬੀਰ ਜੀ ਕਹਿੰਦੇ ਨੇ, ਅੰਧਿਆਰੇ ਦੀਪਕ ਚਈਐ ਇੱਕ ਬਸਤ ਅਗੋਚਰ ਲਈਐ। ਹਨੇਰੇ ਵਿੱਚ ਕੋਈ ਵਸਤੂ ਲੱਭਣੀ ਹੋਵੇ ਤੇ ਆਪਾਂ ਚਾਨਣਾ ਕਰਦੇ ਹਾਂ। ਕਿਉਂ ਕਰਦੇ ਹਾਂ? ਕੀ ਕਾਰਨ ਹੈ? ਹਨੇਰੇ 'ਚ ਲੱਭ ਲਓ, ਪਰ ਛੇਤੀ ਲੱਭੀ ਨਹੀਂ ਜਾਣੀ, ਲੱਭਣੀ ਨਹੀਂ ਉਹ ਵਸਤੂ। ਸਭ ਤੋਂ ਪਹਿਲਾਂ ਜਦੋਂ ਆਪਾਂ ਆਪਣੇ ਘਰ 'ਚ ਵੜਦੇ ਹਾਂ, ਆਪਣੇ ਰੂਮ 'ਚ ਵੜਦੇ ਹਾਂ ਅਤੇ ਹਨੇਰਾ ਹੋਵੇ, ਸਭ ਤੋਂ ਪਹਿਲਾਂ ਆਪਣਾ ਕੰਮ ਕਿਹੜਾ ਹੁੰਦਾ ਹੈ? ਸਭ ਤੋਂ ਪਹਿਲਾਂ ਆਪਣਾ ਕੰਮ ਹੁੰਦਾ ਵੀ ਘਰ 'ਚ ਚਾਨਣ ਕਰੀਏ। ਕਿਉਂ? ਕਿਉਂਕਿ ਚਾਨਣ 'ਚ ਅਸੀਂ ਆਰਾਮ ਨਾਲ ਰਹਿ ਵੀ ਸਕਦੇ ਹਾਂ ਅਤੇ ਜਿਸ ਚੀਜ਼ ਦੀ ਲੋੜ ਹੋਏ ਉਹ ਸਾਨੂੰ ਬੜੇ ਸਹਿਜੇ ਹੀ ਲੱਭ ਜਾਂਦੀ ਹੈ, ਸਹਿਜੇ ਮਿਲ ਜਾਂਦੀ ਹੈ, ਕਿਉਂਕਿ ਚਾਨਣ ਹੈ। ਹਨੇਰੇ 'ਚ ਮਨੁੱਖ ਸੱਟਾ ਖਾ ਜਾਂਦਾ। ਕਈ ਵਾਰ ਸੱਟ ਵੱਜਦੀ ਬੰਦੇ ਨੂੰ, ਹਨੇਰੇ 'ਚ ਕੋਈ ਚੀਜ਼ ਲੱਭੀ ਜਾਏ ਬੰਦਾ ਅਤੇ ਹਨੇਰੇ 'ਚ ਸੱਟ ਵੱਜਦੀ ਹੈ, ਸੁਭਾਵਿਕ ਗੱਲ ਹੈ। ਜਦੋਂ ਤੱਕ ਮਨੁੱਖ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਗੁਰਬਾਣੀ 'ਚ ਅਗਿਆਨਤਾ ਨੂੰ ਹਨੇਰਾ ਕਿਹਾ ਅਤੇ ਗਿਆਨ ਨੂੰ ਚਾਨਣ ਕਿਹਾ ਹੈ, ਇਹ ਪ੍ਰਕਾਸ਼ ਹੈ। ਜਦੋਂ ਤੱਕ ਅੰਦਰ ਅਗਿਆਨਤਾ ਦਾ ਹਨੇਰਾ ਬਣਿਆ ਹੋਇਆ ਹੈ ਉਦੋਂ ਤੱਕ ਤੈਨੂੰ ਸੁੱਖ ਨਹੀਂ ਮਿਲ ਸਕਦੇ, ਕਿਉਂਕਿ ਅਗਿਆਨਤਾ ਦੇ ਕਾਰਨ ਤੂੰ ਵਾਰ ਵਾਰ ਸੱਟਾਂ ਖਾਏਗਾ। ਸੱਟਾਂ ਖਾਣ ਦਾ ਭਾਉ, ਜਦੋਂ ਬੰਦੇ ਨੂੰ ਸੱਟ ਵੱਜਦੀ ਹੈ ਤਾਂ ਦੁੱਖ ਹੁੰਦਾ ਹੈ, ਭਾਉ ਇਹ ਵੀ ਜਦੋਂ ਤੱਕ ਤੇਰੇ ਅੰਦਰ ਅਗਿਆਨਤਾ ਬਣੀ ਹੋਈ ਹੈ ਤੇ ਕਹਿਣ ਲੱਗੇ ਪਿਆਰਿਆ ਤੂੰ ਦੁੱਖ ਭੋਗੇਗਾ, ਕਿਉਂਕਿ ਅੰਦਰ ਅਗਿਆਨਤਾ ਹੈ। ਜਿਸ ਦਿਨ ਤੇਰੇ ਅੰਦਰ ਗਿਆਨ ਪ੍ਰਕਾਸ਼ਮਾਨ ਹੋ ਗਿਆ ਫਿਰ ਤੈਨੂੰ ਸੁੱਖ ਹੈ, ਕਿਉਂਕਿ ਗਿਆਨ ਚਾਨਣ ਹੈ ਅਤੇ ਚਾਨਣੇ 'ਚ ਸਾਨੂੰ ਸਭ ਕੁਝ ਪਤਾ ਹੁੰਦਾ ਵੀ ਇਹ ਰਾਹ ਇੱਧਰ ਨੂੰ ਜਾਂਦਾ, ਇਹ ਵਸਤੂ ਇੱਧਰ ਰੱਖੀਏ ਸੁੱਕੀ ਚੁੱਕ ਲੈਂਦੀ ਹਾਂ, ਸੱਟਾਂ ਵੀ ਨਹੀਂ ਵੱਜਦੀਆਂ ਚਾਨਣ 'ਚ, ਹਨੇਰੇ 'ਚ ਵੱਜਦੀਆਂ। ਹੁਣ ਇਹ ਗਿਆਨ ਮਿਲੇ ਕਿਵੇਂ? ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛ ਲੈਂਦੀ ਹਾਂ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਬੜੇ ਸੌਖੇ ਸ਼ਬਦਾਵਲੀ ਵਿੱਚ ਬੜੇ ਸੌਖੀ ਉਦਾਹਰਣ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ। ਕੁੰਭੇ ਬੱਧਾ ਜਲ ਰਹਿ, ਕੁੰਭ ਜਿਹੜਾ ਹੁੰਦਾ ਹੈ, ਘੜਾ ਜਿੰਦਾ ਹੁੰਦਾ ਹੈ, ਉਹ ਪਾਣੀ ਨੂੰ ਸਾਂਭ ਕੇ ਰੱਖਦਾ ਹੈ, ਪਰ ਜੇਕਰ ਕੁੰਭ ਨੂੰ ਅੱਗ ਵਿੱਚ ਤਪਾਇਆ ਨਾ ਜਾਵੇ ਉਹ ਪਾਣੀ ਨੂੰ ਸਾਂਭ ਲਏਗਾ? ਨਹੀਂ ਸਾਂਭ ਸਕਦਾ। ਘੁਮਿਆਰ ਮਿੱਟੀ ਲੈ ਕੇ ਆਇਆ, ਉਸ ਮਿੱਟੀ ਨੂੰ ਚੰਗੀ ਤਰ੍ਹਾਂ ਉਹ ਪੀਸ ਲਏ, ਕਿਉਂਕਿ ਕੁਝ ਵੀ ਮਿੱਟੀ ਦਾ ਭਾਂਡਾ ਕੋਈ ਵੀ ਬਣਾਉਣ ਤੋਂ ਪਹਿਲਾਂ ਉਸ ਮਿੱਟੀ ਨੂੰ ਚੰਗੀ ਤਰ੍ਹਾਂ ਬਰੀਕ ਕਰਕੇ ਪੀਸਣੀ ਪੈਂਦੀ ਹੈ। ਉਸ ਨੂੰ ਪੀ ਵੀ ਲਏ, ਚੰਗੀ ਤਰ੍ਹਾਂ ਪੀਸ ਲਏ, ਉਹਦੇ 'ਚ ਫਿਰ ਪਾਣੀ ਮਿਲਾਉਣਾ ਹੁੰਦਾ ਹੈ। ਪਾਣੀ ਮਿਲਾ ਕੇ ਫਿਰ ਉਸ ਮਿੱਟੀ ਨੂੰ ਘੁਮਿਆਰ ਚੰਗੀ ਤਰ੍ਹਾਂ ਗੁੰਨਦਾ ਹੈ, ਬੜੀ ਮਿਹਨਤ ਲੱਗਦੀ ਹੈ। ਫਿਰ ਉਸਨੂੰ ਚਾਕ 'ਤੇ ਚੜਾਉਂਦਾ ਹੈ, ਜਿਸ 'ਤੇ ਭਾਂਡੇ ਬਣਾਉਂਦੇ ਨੇ। ਫਿਰ ਉਸਦੀ ਘਾੜਤ ਘੜਦਾ ਹੈ, ਘਾੜਤ ਘੜ ਕੇ ਉਸਨੂੰ ਥੋੜ੍ਹਾ ਜਿਹਾ ਧੁੱਪ 'ਚ ਰੱਖਦਾ ਹੈ, ਉਸਨੂੰ ਸੁੱਕਾ ਕਰਦਾ ਹੈ। ਹੁਣ ਇੱਥੇ ਤੱਕ ਵੀ ਬੜੀ ਮਸ਼ਕਤ ਲੱਗੀ ਘੁਮਿਆਰ ਦੀ, ਬਹੁਤ ਮਸ਼ਕਤ ਲੱਗੀ। ਮਿੱਟੀ ਲੈ ਕੇ ਆਇਆ, ਉਸਨੂੰ ਪੀਸਿਆ, ਉਹਨੂੰ ਪਾਣੀ ਪਾ ਕੇ ਗੁੰਨਿਆ, ਫਿਰ ਉਸਦੀ ਘਾੜਤ ਘੜੀ ਅਤੇ ਕੁੰਭ ਬਣਾ ਲਿਆ, ਘੜਾ ਬਣਾ ਲਿਆ। ਪਰ ਕੋਈ ਕਹੇ ਵੀ ਮੈਂ ਇਸ ਘੜੇ 'ਚ ਪਾਣੀ ਭਰ ਕੇ ਅਤੇ ਆਪਣੀ ਪਿਆਸ ਬੁਝਾਵਾਂਗਾ ਅਤੇ ਸਵਾਦਲਾ ਪਾਣੀ ਛਕਾਂਗਾ, ਅਸਲ ਵਿੱਚ ਉਸ ਬੰਦੇ ਦੀ ਭੁੱਲ ਹੈ। ਉਹਦੇ 'ਚ ਪਾਣੀ ਭਰ ਕੇ ਦੇਖ ਲਓ, ਉਹ ਕੁਝ ਇੱਕ ਮਿੰਟਾਂ 'ਚ ਹੀ ਢਹਿ ਢੇਰੀ ਹੋ ਜਾਏਗਾ। ਕਿਉਂ? ਕਿਉਂਕਿ ਪੱਕਿਆ ਨਹੀਂ।
1: ਉਹ ਅਜੇ ਪੱਕਿਆ ਨਹੀਂ, ਉਸ ਯੋਗ ਨਹੀਂ ਹੋਇਆ, ਤਪਿਆ ਨਹੀਂ। ਸੁੱਖ ਮਾਣਨ ਵਾਸਤੇ ਪਹਿਲਾਂ ਦੁੱਖ ਭੋਗਣੇ ਪੈਂਦੇ ਨੇ, ਪਹਿਲਾਂ ਮਸ਼ਕਤ ਕਰਨੀ ਪੈਂਦੀ, ਪਹਿਲੇ ਮਿਹਨਤ ਕਰਨੀ ਪੈਂਦੀ ਹੈ। ਤੁਸੀਂ ਵੇਖੀ ਜਾਓ, ਕੋਈ ਬੱਚਾ ਇਸ ਤਰ੍ਹਾਂ ਦਾ ਹੈਗਾ ਜਿਹੜਾ ਢੰਗ ਨਾਲ ਪੜ੍ਹਾਈ ਨਾ ਹੋਵੇ, ਮਿਹਨਤ ਨਾ ਕੀਤੀ ਹੋਵੇ ਤੇ ਆਫਿਸਰ ਲੱਗ ਜਾਵੇ? ਕਿਸੇ ਬੱਚੇ ਨੇ ਮਿਹਨਤ ਹੀ ਨਾ ਕੀਤੀ ਹੋਵੇ, ਕੋਈ ਪ੍ਰੋਫੈਸਰ ਲੱਗਿਆ ਹੋਵੇ, ਕੋਈ ਡਾਕਟਰ ਲੱਗਾ ਹੋਵੇ, ਕੋਈ ਇੰਜੀਨੀਅਰ ਲੱਗਿਆ ਹੋਵੇ? ਨਹੀਂ, ਪਹਿਲਾਂ ਆਪਣੇ ਆਪ ਨੂੰ ਤਪਾਇਆ। ਕਿਵੇਂ ਤਪਾਇਆ? ਦਿਨ ਰਾਤ ਮਿਹਨਤ ਕੀਤੀ ਪੜ੍ਹਾਈ ਦੀ, ਬੜੇ ਰਿਸਰਚ ਕੀਤੇ, ਤਾਂ ਜਾ ਕੇ ਉਹ ਇੱਕ ਪ੍ਰੋਫੈਸਰ ਬਣਦਾ, ਤਾਂ ਜਾ ਕੇ ਇੱਕ ਇੰਜੀਨੀਅਰ ਬਣਦਾ, ਤਾਂ ਜਾ ਕੇ ਇੱਕ ਡਾਕਟਰ ਬਣਦਾ, ਤਾਂ ਉਹ ਫਿਰ ਆਪਣੇ ਆਪ ਵੀ ਲਾਭ ਕਮਾਉਂਦਾ ਤੇ ਦੂਜਿਆਂ ਨੂੰ ਵੀ ਫਿਰ ਉਹਦਾ ਬੜਾ ਲਾਭ ਮਿਲਦਾ ਹੈ, ਦੂਜਿਆਂ ਨੂੰ ਵੀ ਬੜਾ ਲਾਭ ਮਿਲਦਾ ਹੈ। ਇੱਕ ਪ੍ਰੋਫੈਸਰ ਕਿੰਨੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਅਫਸਰ ਬਣਾ ਦਿੰਦਾ ਹੈ, ਇੱਕ ਡਾਕਟਰ ਕਿੰਨੇ ਬੰਦਿਆਂ ਦੀ ਮਰਦਿਆਂ ਨੂੰ ਬਚਾ ਲੈਂਦਾ ਹੈ, ਭਾਓ ਵੱਡੇ ਵੱਡੇ ਦੁੱਖ ਉਹਨਾਂ ਦੇ ਉਹ ਖਤਮ ਕਰਕੇ, ਉਹਨਾਂ ਨੂੰ ਦਵਾਈ ਦੇ ਕੇ ਤੇ ਉਹਨਾਂ ਨੂੰ ਨਵੇਂ ਨਿਰੋਈ ਕਰ ਦਿੰਦਾ ਹੈ। ਇੰਜੀਨੀਅਰ ਇੱਕ ਬੜੇ ਬੜੇ ਉਹ ਕੰਪਨੀਆਂ ਚਲਾਉਂਦੇ ਨੇ, ਆਪਣੇ ਆਪ ਵੀ ਲਾਭ ਕਮਾਉਂਦੇ ਨੇ, ਹੋਰ ਕਈਆਂ ਨੂੰ ਲਾਭ ਦਿੰਦੇ ਨੇ। ਪਰ ਜੇ ਕਿਤੇ ਉਹ ਮਿਹਨਤੀ ਨਾ ਕਰਨ, ਉਹ ਕਹਿਣ ਮੈਂ ਸਕੂਲੇ ਹੀ ਨਹੀਂ ਜਾਣਾ ਤੇ ਮੈਂ ਪ੍ਰੋਫੈਸਰ ਬਣ ਜਾਣਾ, ਨਹੀਂ ਬਣਨਾ। ਕੋਈ ਕਹੇ ਮੈਂ ਸਕੂਲੇ ਜਾਣਾ ਹੀ ਨਹੀਂ, ਮੈਂ ਤਾਂ ਇੱਕ ਬਹੁਤ ਵੱਡਾ ਡਾਕਟਰ ਬਣ ਜਾਏਗਾ ਜਾਂ ਬਹੁਤ ਵੱਡਾ ਇੰਜੀਨੀਅਰ ਬਣ ਸਕਦਾ, ਨਹੀਂ ਬਣੇਗਾ। ਪਹਿਲਾਂ ਤਾਂ ਘਾਲਣਾ ਘਾਲਣੀ ਪੈਂਦੀ ਹੈ, ਆਪਣੇ ਆਪ ਨੂੰ ਤਪਾਉਣਾ ਪੈਂਦਾ ਹੈ। ਇਸੇ ਤਰ੍ਹਾਂ ਉਹ ਘੜਾ ਜਦੋਂ ਤੱਕ ਅੱਗ ਵਿੱਚ ਨਹੀਂ ਤਪੇਗਾ, ਉਦੋਂ ਤੱਕ ਉਹ ਠੰਡਾ ਪਾਣੀ ਨਹੀਂ ਦੇ ਸਕਦਾ, ਆਪ ਟੈਟੇਰੀ ਹੋ ਜਾਏਗਾ। ਤੇ ਜਦੋਂ ਉਹ ਘੜਾ ਅੱਗ ਵਿੱਚ ਤਪ ਜਾਵੇ, ਫਿਰ ਉਹ ਇੱਕ ਬੰਦੇ ਦੀ ਨਹੀਂ, ਉਹ ਕਈ ਬੰਦਿਆਂ ਦੀ ਪਿਆਸ ਬੁਝਾ ਦਿੰਦਾ, ਕਈ ਬੰਦਿਆਂ ਦੀ ਪਿਆਸ ਬੁਝਾ ਦਿੰਦਾ ਹੈ। ਇਹ ਰਹਿੰਦਾ ਵੀ ਬਿਲਕੁਲ ਠੀਕ ਹੈ, ਫਿਰ ਉਹ ਸਵਾਦਲਾ ਪਾਣੀ ਦਿੰਦਾ ਹੈ। ਇਸ ਕਰਕੇ ਪਹਿਲਾਂ ਆਪਣੇ ਆਪ ਨੂੰ ਤਪਾਉਣਾ ਪੈਂਦਾ ਹੈ। ਹੁਣ ਤਪਾਉਣਾ ਕੀ ਹੈ? ਆਪਣੇ ਆਪ ਨੂੰ ਵਿਕਾਰਾਂ ਵੱਲੋਂ ਰੋਕ ਕੇ ਰੱਖਣਾ ਪੈਂਦਾ ਹੈ, ਇਸ ਚੰਚਲ ਮਨ ਨੂੰ ਵਿਕਾਰਾਂ ਵੱਲੋਂ ਰੋਕ ਕੇ ਰੱਖਣਾ ਪੈਂਦਾ ਹੈ। ਤੇ ਇਸ ਮਨ ਨੂੰ ਕਹਿਣਾ ਪੈਂਦਾ ਹੈ, ਮਨਾ, ਜੋ ਮੇਰਾ ਗੁਰੂ ਕਹਿੰਦਾ, ਜੋ ਗੁਰਬਾਣੀ ਕਹਿੰਦੀ, ਬਸ ਤੂੰ ਉਹ ਮੰਨਿਆ ਕਰ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ। ਮਨ ਤਾਂ ਹੀ ਕਾਬੂ ਆ ਸਕਦਾ ਜੇ ਬੰਦੇ ਨੂੰ ਗਿਆਨ ਹੋਏ। ਤੇ ਗਿਆਨ ਕਿੱਥੋਂ ਮਿਲੇਗਾ? ਕਹਿਣ ਲੱਗੇ, ਗੁਰਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾਂ ਪਿਆਰਿਆ ਕਿਤੇ ਗਿਆਨ ਨਹੀਂ ਮਿਲ ਸਕਦਾ। ਗਿਆਨ ਦਾ ਦਾਤਾ ਤਾਂ ਗੁਰੂ ਹੈ, ਗੁਰੂ ਕੋਲ ਮੰਗਿਆ ਕਰਾਂਗੇ, ਸਤਿਗੁਰੂ ਜੀ ਮੈਨੂੰ ਚੰਗਾ ਗਿਆਨ ਦਿਓ, ਸਤਿਗੁਰੂ ਜੀ ਮੈਨੂੰ ਮੇਰੀ ਮਤ ਨੂੰ ਸੁਮਤ ਬਣਾ ਦਿਓ, ਸੋਹਣੀ ਮਤ ਬਣਾ ਦਿਓ, ਕਿਤੇ ਇਹ ਬਾਹਰ ਰਹਿ ਕੇ ਕਿਤੇ ਕੁਮਤ ਨਾ ਬਣ ਜਾਵੇ। ਮਨ ਰੇ ਕੌਣ ਕੁਮਤ ਤੈ ਲਗ, ਪਰਦਾ ਰਾ ਨਿੰਦਿਆ ਸੰਗ ਰਚਿਓ, ਰਾਮ ਭਗਤ ਨੇ ਕੀਨੀ। ਕਦੇ ਆਪਣੇ ਮਨ ਨੂੰ ਕਿਹਾ ਕਰੋ, ਮਨਾ ਤੂੰ ਕਿਹੜੀ ਭੈੜੀ ਸਿੱਖਿਆ ਲੈ ਲਈ, ਮਨ ਰੇ ਕੌਣ ਕੁਮਤ ਤੈ ਲੀਨੀ। ਕੁਮਤ ਭੈੜੀ ਮਤ, ਇੱਕ ਮਤ ਹੈ, ਇੱਕ ਕੁਮਤ ਹੈ, ਕੁਮਤ ਭੈੜੀ ਮਤ ਜਿਹੜੀ ਬੰਦੇ ਨੂੰ ਮੰਦੇ ਪਾਸੇ ਤੋਰ ਦਿੰਦੀ ਹੈ, ਇੱਕ ਸੁਮਤ ਹੈ। ਆਪਾਂ ਜਦੋਂ ਅਰਦਾਸ ਕਰਦੇ ਨਾ ਗੁਰੂ ਚਰਨਾਂ 'ਚ, ਤੇ ਫਿਰ ਆਪਾਂ ਗੁਰੂ ਤੋਂ ਸੁਮਤ ਮੰਗਦੇ ਹਾਂ ਸਾਰੇ, ਸੁਮਤ ਸੋਹਣੀ ਮਤ, ਇੱਕ ਮਤ ਹੈਗੀ। ਜੇ ਕਿਤੇ ਇਹ ਮੰਦੇ ਪਾਸੇ ਤੁਰ ਪਏ, ਕੁਮਤ ਹੈ ਇਹ ਮਤ, ਜੇ ਗੁਰੂ ਚਰਨਾਂ 'ਚ ਆ ਜਾਏ ਇਹ ਸੁਮਤ ਬਣ ਜਾਂਦੀ ਹੈ, ਸੋਹਣੀ ਮਤ। ਸੋਹਣੀ ਮਤ ਫਿਰ ਬੰਦੇ ਨੂੰ ਚੰਗੇ ਪਾਸੇ ਤੋੜਦੀ ਹੈ, ਕੁਮਤ ਮੰਦੇ ਪਾਸੇ ਲੈ ਕੇ ਜਾਂਦੀ ਹੈ। ਤੇ ਅਰਦਾਸ ਵਿੱਚ ਸਾਰੇ ਸੁਮਤ ਮੰਗਦੇ, ਵਾਹਿਗੁਰੂ ਜੀ ਕਿਰਪਾ ਕਰਿਓ, ਸਾਨੂੰ ਸੁਮਤ ਬਖਸ਼ ਦਿਓ, ਗੁਰਮਤ ਆਪਣੀ ਮਤ ਬਖਸ਼ ਦਿਓ। ਤੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ

ਤੇ ਗੁਰੂ ਨੇ ਹਰ ਧਨ ਪ੍ਰਗਾਸ਼ਿਆ। ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੇ ਨਾਮ ਦਾ ਪ੍ਰਕਾਸ਼ ਕਰ ਦਿੱਤਾ, ਹਰ ਕਿਰਪਾ ਤੇ ਵਸੈ ਮਨ ਆਏ, ਪਰਮਾਤਮਾ ਵੀ ਉਸ ਮਨੁੱਖ ਦੇ ਉੱਤੇ ਕਿਰਪਾ ਕਰ ਦਿੰਦਾ ਤੇ ਉਹਦੇ ਮਨ ਵਿੱਚ ਆ ਕੇ ਵਸ ਜਾਂਦਾ ਹੈ। ਕਿ ਹਜ਼ੂਰ ਪਹਿਲੇ ਪਦੇ ਵਿੱਚ ਕਹਿੰਦੇ ਨੇ, ਕਹਿਣ ਲੱਗੇ ਪਿਆਰੇ, ਇਹ ਜਿਹੜਾ ਨਾਮ ਧਨ ਹੈ ਨਾ, ਇਹ ਬੜੇ ਕਮਾਲ ਦਾ ਧਨ ਹੈ। ਇਹ ਧਨ ਖੁੱਟ ਨਾ ਨਿਖੁੱਟੈ ਨਾ ਜਾਏ। ਇਹ ਜਿਹੜਾ ਨਾਮ ਧਨ ਹੈ ਇਹ ਅਖੁੱਟ ਹੈ। ਅਖੁੱਟ ਦਾ ਭਾਅ ਹੁੰਦਾ ਵੀ ਕਦੇ ਨਾ ਮੁੱਕਣ ਵਾਲਾ। ਇਹ ਖਰਚਿਆਂ ਘਟਦਾ ਨਹੀਂ। ਦੁਨਿਆਵੀ ਤੌਰ ਤੇ ਤੁਸੀਂ ਵੇਖੋ ਵੀ ਜੇ ਕਿਤੇ ਤੁਸੀਂ ਆਪਣੀ ਜੇਬ ਚੋਂ ਕਿਸੇ ਨੂੰ ਕੁਝ ਦਿਓ, ਕੁਝ ਸਹਿ, ਕੁਝ ਵਸਤੂ, ਕੋਈ ਪਦਾਰਥ ਦਿਓ ਤਾਂ ਆਪਣੇ ਕੋਲ ਤਾਂ ਗਿਣਤੀ ਘਟਦੀ ਹੈ ਨਾ। ਸਪੋਜ ਕਰੋ ਕਿਸੇ ਦੇ ਕੋਲ 100 ਰੁਪਏ ਪਏ ਨੇ ਤੇ ਉਹ 50 ਕਿਸੇ ਹੋਰ ਨੂੰ ਦੇ ਦੇ, ਉਹਦੇ ਕੋਲ ਤਾਂ 50 ਹੀ ਰਹਿ ਗਏ ਨੇ, ਘੱਟ ਗਏ। ਗੁਰੂ ਅਮਰਦਾਸ ਸਾਹਿਬ ਜੀ ਕਹਿ ਰਹੇ ਨੇ, ਕਹਿਣ ਲੱਗੇ ਪਿਆਰਿਓ, ਇਹ ਜਿਹੜਾ ਨਾਮ ਧਨ ਹੈ ਜੇ ਕਿਤੇ ਤੁਸੀਂ ਇਹਨੂੰ ਵਰਤੋਗੇ ਵਰਤਾਓਗੇ ਇਹ ਘਟਣਾ ਨਹੀਂ। ਥਾਵੇਂ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ, ਇਹ ਸਗੋਂ ਵੱਧਦਾ ਹੈ। ਇਹ ਨਾਮ ਧਨ ਜਿਹੜਾ ਹੈ, ਨਾਮ ਰੂਪੀ ਜਿਹੜਾ ਖਜ਼ਾਨਾ ਹੈ, ਇਹ ਕਦੇ ਮੁੱਕਣ ਵਾਲਾ ਨਹੀਂ ਹੈ। ਇਹ ਧਨ ਖੁੱਟ ਨਾ ਨਿਖੁੱਟੈ, ਇਹ ਕਦੇ ਮੁੱਕਦਾ ਹੀ ਨਹੀਂ, ਨਾ ਜਾਏ, ਇਹ ਕਦੇ ਗਵਾਚਦਾ ਵੀ ਨਹੀਂ। ਦੁਨਿਆਵੀ ਧਨ ਘਟਦਾ ਵੀ ਹੈ ਵੰਡਣ ਤੋਂ ਤੇ ਮੁੱਕ ਵੀ ਜਾਂਦਾ, ਗੁਆਚ ਵੀ ਜਾਂਦਾ ਕਈ ਵਾਰ। ਤੇ ਹਜ਼ੂਰ ਕਹਿੰਦੇ ਨੇ, ਕਹਿਣ ਲੱਗੇ, ਇਸ ਧਨ ਦੀ ਇਹ ਸਿਫਤ ਮੈਨੂੰ ਪਤਾ ਕਿਵੇਂ ਲੱਗੀ? ਪੂਰੇ ਸਤਿਗੁਰ ਦੀਆ ਦਿਖਾਏ। ਇਹ ਭਾਈ, ਪੂਰੇ ਸਤਿਗੁਰੂ ਨੇ ਮੈਨੂੰ ਇਸ ਨਾਮ ਦੀ ਇਹ ਸਿਫਤਾਂ ਵਿਖਾ ਦਿੱਤੀਆਂ। ਮੈਨੂੰ ਗੁਰੂ ਨੇ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ। ਆਪਣੇ ਸਤਿਗੁਰ ਕਉ ਸਦ ਬਲ ਜਾਈ। ਹੇ ਭਾਈ, ਮੈਂ ਆਪਣੇ ਸਤਿਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਵਾਰਨੇ ਜਾਂਦਾ ਹਾਂ, ਆਪਣੇ ਗੁਰੂ ਤੇ ਬਲਹਾਰਦਾ ਹਾਂ। ਗੁਰ ਕਿਰਪਾ ਤੇ ਹਰ ਮਨ ਵਸਾਈ। ਗੁਰੂ ਦੀ ਕਿਰਪਾ ਨਾਲ ਮੈਂ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾਉਂਦਾ ਹਾਂ। ਕਹਿਣ ਲੱਗੇ, ਗੁਰੂ ਹੋਰ ਵੀ ਬੜਾ ਕੁਝ ਕਰਦੇ ਨੇ ਆਪਣੇ ਪਿਆਰਿਆਂ ਵਾਸਤੇ। ਕੀ ਕੁਝ ਕਰਦੇ ਨੇ?

ਆਤਮਕ ਅਡੋਲਤਾ ਵਿੱਚ ਟਿਕ ਜਾਂਦੇ ਨੇ। ਹਜ਼ੂਰ ਕਹਿੰਦੇ ਨੇ ਪੂਰੇ ਗੁਰ ਕੇ ਸਾਚੀ ਬਾਣੀ। ਇਹ ਜਿਸ ਪਾਵਨ ਬਾਣੀ ਨੂੰ ਆਪਾਂ ਪੜ੍ਹਦੇ ਤੇ ਸੁਣਦੇ ਹਾਂ, ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ ਇਹ ਪਾਵਨ ਬਾਣੀ ਸਦਾ ਕਾਇਮ ਰਹਿਣ ਵਾਲੀ ਹੈ। ਸੁਖ ਮਨ ਅੰਤਰ ਸਹਿਜ ਸਮਾਣੀ, ਜਿਹੜਾ ਮਨੁੱਖ ਇਸ ਗੁਰਬਾਣੀ ਨਾਲ ਜੁੜ ਜਾਵੇ, ਕਹਿਣ ਲੱਗੇ ਉਹਨਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਆ ਵਸਦਾ ਹੈ ਤੇ ਉਹਨਾਂ ਦੇ ਮਨ ਦੇ ਅੰਦਰ ਆਤਮਕ ਆਨੰਦ ਬਣ ਜਾਂਦਾ ਹੈ, ਆਤਮਕ ਅਡੋਲਤਾ ਬਣ ਜਾਂਦੀ ਹੈ, ਪਰਮਾਤਮਾ ਵਿੱਚ ਲੀਨਤਾ ਬਣੀ ਰਹਿੰਦੀ ਹੈ। ਏਕ ਅਚਰਜ ਜਨ ਦੇਖੋ ਭਾਈ, ਇਹ ਭਾਈ ਇੱਕ ਹੈਰਾਨ ਕਰ ਦੇਣ ਵਾਲੇ ਪੁੱਤਕ ਵੇਖ ਲਓ ਤੁਸੀਂ ਗੁਰੂ ਦੇ। ਕਹਿਣ ਲੱਗੇ ਡੁੱਬਦਾ ਮਾਰ ਹਨ ਮਨ ਵਸਾਈ, ਗੁਰੂ ਨੇ ਆਪਣੇ ਪਿਆਰਿਆਂ ਦੇ ਅੰਦਰੋਂ ਦੁਬਿਧਾ ਦੁਚਿੱਤਾਪਣ ਡਾਵਾਂਡੋਲ ਹਾਲਤ ਮਨ ਦੀ, ਉਹ ਕੀ ਕੀਤਾ? ਕਹਿਣ ਲੱਗੇ ਉਹ ਦੁਬਿਧਾ ਮਾਰ ਦਿੱਤੀ, ਤੇਰ ਮੇਰ ਅੰਦਰੋਂ ਮਾਰ ਦਿੱਤੀ, ਅੰਦਰ ਦੀ ਭਟਕਣਾ ਬਿਲਕੁਲ ਖਤਮ ਕਰ ਦਿੱਤੀ। ਹਰ ਮਨ ਵਸਾਈ, ਕਹਿਣ ਲੱਗੇ ਮਨ ਵਿੱਚ ਪਰਮਾਤਮਾ ਦਾ ਨਾਮ ਵਸਾ ਦਿੱਤਾ। ਇਹ ਨਾਮ ਕਿੰਨਾ ਕੀਮਤੀ ਹੈ? ਨਾਮ ਅਮੋਲਕ ਨਾ ਪਾਇਆ ਜਾਏ। ਇਹ ਭਾਈ ਪਰਮਾਤਮਾ ਦਾ ਨਾਮ ਬੜਾ ਕੀਮਤੀ ਹੈ। ਇਹ ਦੁਨੀਆ ਵੀ ਕਰੰਸੀ ਤੋਂ ਨਹੀਂ ਖਰੀਦਿਆ ਜਾ ਸਕਦਾ, ਨਹੀਂ ਖਰੀਦਿਆ ਜਾਂਦਾ। ਇਹੋ ਜੀ ਕੋਈ ਦੁਨੀਆ ਵੀ ਕਰੰਸੀ ਨਹੀਂ ਬਣੀ ਜਿਹੜੀ ਪਰਮਾਤਮਾ ਦੇ ਨਾਮ ਨੂੰ ਖਰੀਦ ਸਕੇ। ਬਸ ਇਹ ਮਿਲਦਾ ਹੈ ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮਨ ਦੇਣਾ ਪੈਂਦਾ ਹੈ, ਮਿਲ ਜਾਂਦਾ ਹੈ, ਦੁਨੀਆ ਵੀ ਕੀਮਤ ਤੋਂ ਨਹੀਂ ਮਿਲਦਾ, ਸੌਖਾ ਮਿਲ ਜਾਂਦਾ ਹੈ, ਪਰ ਪਰਮਾਤਮਾ ਦਾ ਨਾਮ ਮਿਲਦਾ ਵੀ ਪਹਿਲੇ ਮਨ ਦੇਣਾ ਪੈਂਦਾ ਵੱਟੇ 'ਚ। ਤੇ ਸਤਿਗੁਰੂ ਜੀ ਕਹਿੰਦੇ ਨੇ ਨਾਮ ਅਮੋਲਕ ਨਾ ਪਾਇਆ ਜਾਏ। ਅਮੋਲਕ ਬੜਾ ਕੀਮਤੀ, ਬੇਸ਼ਕੀਮਤੀ, ਹੋਰ ਕਿਸੇ ਵੀ ਕੀਮਤ ਨਾਲ ਨਹੀਂ ਪਾਇਆ ਜਾ ਸਕਦਾ। ਗੁਰ ਪ੍ਰਸਾਦ ਵਸੈ ਮਨ ਵਾਏ, ਗੁਰੂ ਦੀ ਕਿਰਪਾ ਨਾਲ ਇਹ ਮਨ ਵਿੱਚ ਆ ਕੇ ਵਸ ਜਾਂਦਾ ਹੈ। ਸਭ ਮੈਂ ਵਸੈ ਪ੍ਰਭ ਏਕੋ ਸੋਏ, ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਗਿਆਨ ਦੀ ਰਾਹੀਂ ਇਹ ਗੱਲ ਸਮਝ ਆ ਜਾਂਦੀ ਹੈ ਕਿ ਉਹ ਪਰਮਾਤਮਾ ਸਾਰਿਆਂ ਦੇ ਅੰਦਰ ਵਸਿਆ ਹੋਇਆ ਹੈ। ਗੁਰਮਤੀ ਘੱਟ ਪ੍ਰਗਟ ਹੋਏ, ਪਰ ਉਹ ਪ੍ਰਕਾਸ਼ਮਾਨ ਗੁਰੂ ਦੀ ਮਤ ਨਾਲ ਹੁੰਦਾ। ਜਦੋਂ ਗੁਰੂ ਦੀ ਮਤ ਹਾਸਲ ਹੋਵੇ ਉਸ ਬੰਦੇ ਦੇ ਅੰਦਰ ਪ੍ਰਕਾਸ਼ਮਾਨ ਹੁੰਦਾ ਹੈ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਸਹਿਜੇ ਜਿਸ ਮਨੁੱਖ ਨੇ ਆਤਮਕ ਅਡੋਲਤਾ ਵਿੱਚ ਟਿਕ ਕੇ ਉਸ ਪਰਮਾਤਮਾ ਨੂੰ ਜਾਣ ਲਿਆ, ਪਹਿਚਾਣ ਲਿਆ, ਉਸ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਪਾ ਲਈ, ਨਾਨਕ ਨਾਨਕ ਦਾ ਕੱਕਾ ਬਿਲਕੁਲ ਮੁਕਤ ਹੈ, ਸੰਬੋਧਨ ਹੈ ਹੇ ਨਾਨਕ ਨਾਮ ਮਿਲੈ ਮਨ ਮਾਨਿਆ। ਉਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਹਾਸਲ ਹੋ ਜਾਂਦਾ ਹੈ, ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਉਸ ਮਨੁੱਖ ਦਾ ਜਿਹੜਾ ਇਹ ਮਨ ਹੈ ਪਰਮਾਤਮਾ ਦੇ ਪਿਆਰ ਵਿੱਚ ਭਿੱਜਿਆ ਰਹਿੰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ। ਸਤਿਗੁਰੂ ਜੀ ਕਿਰਪਾ ਕਰਨ, ਇਹ ਨਾਮ ਧਨ ਸਾਡੇ ਵੀ ਹਿਰਦੇ ਵਿੱਚ ਵਸਾ ਦੇਣ, ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ, ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀ ਲੋੜੀ ਨਾਲ ਹਾ ਹਾਂ ਚੜ ਲੰਘਾ ਕਿੱਤ ਚਾਕਰੀਆ ਚੰਗਿਆਈ ਆ ਅਵਰ ਸਿਆਣਪ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟ ਹੈ ਜਿੱਤ ਸੂਹੀ ਮਹੱਲਾ ਪਹਿਲਾ ਜਬ ਤਬਕਾ ਬੰਦ ਬੇੜਲਾ ਜਿੱਤ ਲੰਘਿਆ ਹੈ ਵਹੇਲਾ ਨਾ ਸਰਵਰ ਨਾ ਉਛਲਾ ਐਸਾ ਪੰਥ ਸਹੇਲਾ ਤੇਰਾ ਏਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ ਰਹਾਉ ਸਾਜਨ ਚਲੇ ਪਿਆਰਿਆ ਕਿਉਂ ਮੇਲਾ ਹੋਈ ਜੇ ਗੁਣ ਹੋਵੇ ਗੰਠੜੀਐ ਮੇਲੇਗਾ ਸੋਈ ਮਿਲਿਆ ਹੋਏ ਨਵੀਛੜੈ ਜੇ ਮਿਲਿਆ ਹੋਈ ਆਵਾ ਗਾਉਣ ਵਾਰਿਆ ਹੈ ਸਾਚਾ ਸੋਈ ਹਉਮੈ ਮਾਰਨ ਵਾਰਿਆ ਸੀਤਾ ਹੈ ਚੋਲਾ ਗੁਰਬਚਨੀ ਫਲ ਪਾਇਆ ਸਾਹ ਕੇ ਅੰਮ੍ਰਿਤ ਬੋਲਾ ਨਾਨਕ ਕਹੇ ਸਹੇਲੀ ਹੋ ਸੌਖਰਾ ਪਿਆਰਾ ਹਮ ਸਹਿ ਕੇਰੀਆ ਦਾਸੀਆ ਸਾਚਾ ਖਸਮ ਹਮਾਰਾ ਸੂਹੀ ਮਹੱਲਾ ਪਹਿਲਾ ਜਿਨ ਕੋ ਭਾਂਡੈ ਭਾਉ ਤਿਨਾ ਸਵਾਰ ਸੀ ਸੁਖੀ ਕਰੈ ਪਸਾਉ ਦੁਖ ਵਿਸਾਰ ਸੀ ਸਹਿਸਾ ਮੂਲੇ ਨਾਹੇ ਸਰ ਪਰਤਾਰ ਸੀ ਤੇ ਨਾ ਮਿਲਿਆ ਗੁਰੇ ਆਏ ਜਿਨ ਕੋ ਲਿਖਿਆ ਅੰਮ੍ਰਿਤ ਹਰ ਕਾ ਨਾਉ ਦੇਵੈ ਦੀਖਿਆ ਚਾਲੈ ਸਤਿਗੁਰ ਭਾਏ ਭਵਹਿ ਨਾ ਭੀਖਿਆ ਜਾ ਕੋ ਮਹਿਲ ਹਜੂਰ ਦੂਜੈ ਨਵੈ ਕਿਸ ਦਰਦ ਰਵਾਣੀ ਨਾਹੇ ਮੂਲੇ ਪੁੱਛ ਤਿਸ ਛੁੱਟੈ ਤਾ ਕੈ ਬੋਲ ਸਾਹਿਬ ਨਦਰ ਜਿਸ ਘੱਲੇ ਆਣੇ ਆਪ ਜਿਸ ਨਾਹੀ ਦੂਜਾ ਮਤਾ ਕੋਏ ਢਾਹੇ ਸਾਰੇ ਸਾਜ ਜਾਣੇ ਸਭ ਸੋਏ ਨਾਉ ਨਾਨਕ ਬਖਸੀਸ ਨਦਰੀ ਕਰਮ ਹੋਏ ਸੂਹੀ ਮਹੱਲਾ ਪਹਿਲਾ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਆਤਮ ਲੀਨ ਧੋਤਾ ਹੱਛਾ ਨਾ ਹੋਏ ਸੀ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਏਤ ਦੁਆਰੇ ਧੋਏ ਹੱਛਾ ਹੋਏ ਸੀ ਮਹਿਲੇ ਹੱਛੇ ਕਾਵੀ ਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜਿਹੇ ਕਰਮ ਕਮਾਏ ਤਿਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ ਚੱਲਿਆ ਪਾਸਿਓ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁੱਲ ਤਾਰ ਸੀ ਸੂਹੀ ਮਹੱਲਾ ਪਹਿਲਾ ਜੋਗੀ ਹੋਵੇ ਜੋਗ ਵੈ ਭੋਗੀ ਹੋਵੇ ਖਾਏ ਤਪੀਆ ਹੋਵੇ ਤਪ ਕਰੇ ਤੀਰਥ ਮਲ ਮਲ ਨਾਏ ਤੇਰਾ ਸੱਦੜਾ ਸੁਣੀਜੈ ਭਾਈ ਜੇ ਕੋ ਬਹਿ ਲਾਏ ਰਹੋ ਜੈਸਾ ਬੀਜੈ ਸੋਲਣਾ ਜੋ ਖੱਟੇ ਸੋ ਖਾਏ ਅੱਗੇ ਪੁੱਛ ਨਾ ਹੋਵੇ ਜੇ ਸਣ ਨੀ ਸਾਣੈ ਜਾਏ ਤੈ ਸੋ ਜੈਸਾ ਕਾਢੀਐ ਜੈਸੀ ਕਾਰ ਕਮਾਏ ਜੋ ਦਮ ਚੇਤਨਾ ਆਵੇ ਸੋ ਦਮ ਬਿਰਥਾ ਜਾਏ ਇਹੋ ਤਨ ਵੇਚੀ ਬਹਿ ਕਰੀ ਜੇ ਕੋ ਲੈ ਵਿਕਾਏ ਨਾਨੇ ਕੰਮ ਨਾ ਆਵੇ ਜਿੱਤ ਤਨ ਨਾਹੀ ਸੱਚਾ ਨਾਉ ਸੂਹੀ ਮਹੱਲਾ ਪਹਿਲਾ ਕਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋਗ ਨਾ ਖਿੰਥਾ ਜੋਗ ਨਾ ਡੰਡਾ ਜੋਗ ਨਾ ਭਸਮ ਚੜ੍ਹਾਈ ਹੈ ਜੋਗ ਨਾ ਮੁੰਦੀ ਮੂੜ ਮੁੰਡਾ ਮੁੰਡਾਏ ਹੈ ਜੋਗ ਨਾ ਸਿੰਘੀ ਵਾਈ ਹੈ ਅੰਜਨ ਵਾਹਿ ਨਿਰੰਜਨ ਰਹੀ ਹੈ ਜੋਗ ਜੁਗਤ ਇਵ ਪਾਈ ਹੈ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ ਕਰ ਸੰਸਰ ਜਾਣੇ ਜੋਗੀ ਕਹੀਐ ਸੋਈ ਰਹਾਓ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈ ਹੈ ਜੋਗ ਨਾ ਦੇਸ ਮਸੰਤਰ ਭਵਿਆ ਜੋਗ ਨਾ ਤੀਰਥ ਨਾਈ ਹੈ ਅੰਜਨ ਮਾਹਿ ਨਿਰੰਜਨ ਰਹੀ ਹੈ ਜੋਗ ਜੁਗਤ ਇਵ ਪਾਈ ਹੈ ਸਤਿਗੁਰ ਭੇਟੇ ਤਾਂ ਸਹਿਸਾ ਤੂਟੈ ਧਾਵਤ ਵਰਜ ਰਹਾਈ ਹੈ ਨਿੱਜਰ ਝਰੈ ਸਹਿਜ ਧੁਨ ਲਾਗੈ ਘਰ ਹੀ ਪਰਚਾ ਪਾਈ ਹੈ ਅੰਜਨ ਮਾਹਿ ਨਿਰੰਜਨ ਰਹੀ ਹੈ ਜੋਗ ਜੁਗਤ ਇਵ ਪਾਈ ਹੈ ਨਾਨਕ ਜੀਵਤ ਅਮਰ ਰਹੀ ਹੈ ਐਸਾ ਜੋ ਕਮਾਈ ਹੈ ਵਾਜੇ ਬਾਜੋ ਸਿੰਘੀ ਵਾਜੈ ਤਾਂ ਨਿਰਭਉ ਪਦ ਪਾਈ ਹੈ ਅੰਜਨ ਮਾਹਿ ਨਿਰੰਜਨ ਰਹੀ ਹੈ ਜੋ ਜੁਗਤ ਤੋਂ ਪਾਈ ਹੈ ਸੂਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕੌਣ ਗੁਰੂ ਕਹਿ ਪਹਿ ਦੀਖਿਆ ਲੇਵਾ ਕਹਿ ਪਹਿ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਈਅਲ ਭਰਪੁਰ ਲੈਣਾ ਤੂੰ ਆਪੇ ਸਰਬ ਸਮਾਣਾ ਰਹਾਉ ਮਨ ਤਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਕਾਠੀ ਭੀਤਰ ਸੋ ਸਹ ਤੋਲੀ ਇਨ ਵਿਦ ਚਿੱਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ ਬੂਝੈ ਆਪੇ ਹੈ ਵਣਜਾਰਾ ਅੰਦਰਾਨੀ ਚ ਜਾਤ ਪਰਦੇਸੀ ਖਿਨੇ ਆਵੇ ਤਿਲ ਜਾਵੇ ਤਾਂ ਕਿ ਸੰਗਤ ਨਾਨਕ ਰਹਿਦਾ ਕਿਉ ਕਰ ਮੂੜਾ ਪਾਵੇ ਰਾਗ ਸੂਹੀ ਮਹੱਲਾ ਚੌਥਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਰਾਮ ਨਾਮ ਆਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ ਸਭ ਇੱਛਾ ਮੰਤਨ ਪੂਰੀਆ ਸਭ ਚੂਕਾ ਡਰ ਜਮ ਕੇ ਮੇਰੇ ਮਨ ਗੁਣ ਗਾਵਹੁ ਰਾਮ ਨਾਮ ਹਰ ਕੇ ਗੁਰ ਤੁਠੈ ਮਨ ਪ੍ਰਬੋਧਿਆ ਹਰ ਪੀਆ ਰਸ ਗਟਕੇ ਰਹਾਓ ਸਤ ਸੰਗਤ ਉਤਮ ਸਤਿਗੁਰ ਕੇਰੀ ਗੁਣ ਗਾਵੇ ਹਰ ਪ੍ਰਭ ਕੇ ਹਰ ਕਿਰਪਾ ਧਾਰ ਮਿਲੋ ਸਤਸੰਗਤ ਹਮ ਧੋਵੋ ਪਗ ਜਨ ਕੇ ਰਾਮ ਨਾਮ ਸਭ ਹੈ ਰਾਮ ਰਾਮਾ ਰਸ ਗੁਰਮਤ ਰਸ ਰਸ ਕੇ ਹਰਿ ਅੰਮ੍ਰਿਤ ਹਰ ਜਲ ਪਾਇਆ ਸਭ ਲਾਥੀ ਤਿਸ ਤਿਸ ਕੇ ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਾਖੋ ਲਾਜ ਜਨ ਕੇ

0: ਤੱਕ ਤੂੰ ਠਾਕੁਰ ਵਿੱਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜੋ ਭਾਵੈ ਤੇ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਹਾਉ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਅੱਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀਜੈ ਬੱਕਰੀ ਸਿੰਘ ਇੱਕ ਥਾਏ ਰਾਖੇ ਮਨ ਹਰ ਜਪ ਭਰਮ ਭਉ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰਨ ਮਾਣਿਆ ਮਾਣ ਦੇਵਾਏ ਜੋ ਧਰਤੀ ਚਰਨ ਤਲੇ ਤੇ ਉੱਪਰ ਆਵੈ ਤੇ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਸੂਹੀ ਮਹੱਲਾ ਚੌਥਾ ਤੂੰ ਕਰਤਾ ਸਭ ਕਿਚ ਆਪੇ ਜਾਣੇ ਕਿਆ ਤੁਧ ਪੈ ਆਖ ਸੁਣਾਈਐ ਬੁਰਾ ਭਲਾ ਤੁਧ ਸਭ ਕਿਚ ਸੂਝੈ ਜੇ ਹਾਕੋ ਕਰੇ ਤੇ ਹਾਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀਮਤ ਜਾਣੈ ਬੁਰਾ ਭਲਾ ਤੁਧ ਸਭ ਕਿਚ ਸੂਝੈ ਤੁਧ ਭਾਵੈ ਤਵੈ ਬੁਲਾਵੈ ਰਹਾਉ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਮਾਨਕ ਭਗਤ ਕਰਾਈ ਇੱਕ ਨਾ ਸਤਿਗੁਰ ਮੇਲ ਸੁਖ ਦੇਵੈ ਇੱਕ ਮਨਮੁਖ ਧੰਦ ਪਟਾਈ ਸਭ ਕੋ ਤੇਰਾ ਤੂੰ ਸਭ ਨਾ ਕਾ ਮੇਰੇ ਕਰਤੇ ਸਭ ਕੋ ਤੇਰਾ ਤੂੰ ਸਭ ਨਾ ਕਾ ਮੇਰੇ ਕਰਤੇ ਤੂੰ ਸਭ ਨਾ ਸਿਰ ਲਿਖਿਆ ਲੇਖ ਜੇ ਹੀ ਤੂੰ ਨਜ਼ਰ ਕਰੈ ਤੇਹਾ ਕੋ ਹੋਵੈ ਬੇ ਨਦਰੀ ਨਾਹੀ ਕੋ ਭੇਖ ਤੇਰੀ ਵਡਿਆਈ ਤੂੰ ਹੈ ਜਾਣੈ ਸਭ ਤਦਨੋ ਨਿਤ ਧਿਆਈ ਜਿਸ ਨੂੰ ਤੁਧ ਭਾਵੈ ਤਿਸ ਨੂੰ ਤੇਹ ਜਿਸ ਨੂੰ ਤੁਧ ਭਾਵੈ ਤਿਸ ਨੂੰ ਤੂੰ ਮਿਲ ਹੈ ਜੇ ਨਾਨਕ ਸੋ ਥਾਏ ਪਾਏ ਸੂਹੀ ਮਹੱਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਤੇ ਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਆ ਰੋਗ ਭਏ ਗੁਰਬਚਨੀ ਜਿਨਾ ਜਪਿਆ ਮੇਰਾ ਹਰ ਹਰ ਤਿਨ ਕੇ ਹੋਮੈ ਰੋਗ ਗਏ ਰਹੋ ਬ੍ਰਹਮਾ ਬਿਸਨ ਮਹਾਂਦੇਵ ਤ੍ਰੈਗੁਣ ਰੋਗੀ ਵਿੱਚ ਹੋਮੈ ਕਾਰ ਕਮਾਈ ਜਿਨ ਕੀ ਹੈ ਤਿਸਨ ਚੇਤਹਿ ਬਪੜੇ ਹਰ ਗੁਰਮੁਖ ਸੋਝੀ ਪਾਈ ਹੋਮੈ ਰੋਗ ਸਭ ਜਗਤ ਪੇ ਆਪਿਆ ਤਿਨ ਕੋ ਜਨਮ ਮਰਨ ਦੁਖ ਭਾਰੀ ਗੁਰਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕੋ ਹੋ ਬਲਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਪਾਰੋ ਨਾਨਕ ਗਿਆ ਪੇ ਵੇਖ ਹਰ ਬਿਕਸੈ ਗੁਰਮੁਖ ਬ੍ਰਹਮ ਵਿਚਾਰੋ ਸੂਹੀ ਮਹੱਲਾ ਚੌਥਾ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛ ਨਾ ਹੋਵੇ ਕਿਉ ਜੋ ਹਰ ਭਾਵੈ ਤਿਉ ਰਖੀਐ ਮੇਰੇ ਹਰ ਜੀਉ ਸਭ ਕੋ ਤੇਰਾ ਵਸ ਅਸਾ ਜੋ ਨਾਹੀ ਜੇ ਅਸਾ ਜੋ ਨਾਹੀ ਜੇ ਕਿਛ ਕਰ ਹਮ ਸਾਕਿਆ ਹੈ ਜੋ ਭਾਵੈ ਤਿਵੈ ਬਖਸ ਰਹੋ ਸਭ ਜੀਉ ਪਿੰਡ ਦੀਆ ਤੁਧ ਆਪੇ ਕਰ ਲਾਇਆ ਜਿਹਾ ਤੂੰ ਹੁਕਮ ਕਰੈ ਤੇਹ ਕੋ ਕਰਮ ਕਮਾਵੈ ਜਿਹਾ ਤੁਧ ਧੁਰ ਲਿਖ ਪਾਇਆ ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਛੇਵਾ ਕਰਿਓ ਜੇ ਕਿਛ ਕੀਤਾ ਹੋਵੇ ਇੱਕ ਨਾ ਸਤਿਗੁਰ ਮੇ ਤੂੰ ਬੁਝਾਵੇ ਇੱਕ ਮਨਮੁਖ ਕਰਹਿ ਸੇ ਰੋਵੇ ਹਰ ਕੀ ਵਡਿਆਈ ਹੋ ਆਖ ਨਾ ਸਾਕਾ ਹੋ ਮੂਰਖ ਮੁਗਧ ਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸਵਾਮੀ ਸਰਨਾਗਤ ਪਿਆ ਅਜਾਣ
1: ਸਤਿਗੁਰ ਪ੍ਰਸਾਦ

ਚਤੁਰਾਈ ਇਹੋ ਜੀਓ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸ਼ਨ ਕਹੁ ਹਮ ਬਾਰੇ ਰਹਾਉ ਪ੍ਰਭਦਾਤਾ ਮੋਹੇ ਦੀਨ ਭਿਖਾਰੀ ਤੁਮੈਂ ਸਦਾ ਸਦਾ ਉਪਕਾਰੇ ਸੋ ਕਿਛ ਨਾਹੀਂ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ਕਿਆ ਸੇਵਕ ਮਾਵਿਓ ਕਿਆ ਕਹਿਰੀ ਜਾਵਿਓ ਵਿਦ ਕਿਤ ਪਾਵਿਓ ਦਰ ਸਾਰੇ ਮਿਤ ਨਹੀਂ ਪਾਈਐ ਅੰਤ ਨਾ ਲਹੀਐ ਮਨ ਤਰਸੈ ਚਰਨਾਰੇ ਪਾਵਿਓ ਦਾਨ ਟੀਠ ਹੋਏ ਮਾਂਗਿਓ ਮੁਖ ਲਾਗੈ ਸੰਤ ਰਿਨਾਰੇ ਜਨ ਨਾਨਕ ਗੁਰ ਕਉ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ ਸੂਹੀ ਮਹੱਲਾ ਪੰਜਵਾਂ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਪੰਜਵਾ ਲਾਲ ਨੰਦਾਵਿਆ ਕਵਨ ਗਤੀਰੀ ਸਖੀ ਬਤਾਵਿਓ ਮੁਝੇ ਮਤੀਰੀ ਸੁਹਵ ਸੁਹਵ ਸੁਹਵੀ ਆਪਣੇ ਪ੍ਰੀਤਮ ਕੈ ਰੰਗ ਰਤੀ ਰਹਾਉ ਪਾਪ ਮਲੋਵਿਓ ਸੰਗ ਨੈਨ ਪਤੀਰੀ ਜਹਾਂ ਪਠਾਵਿਓ ਜਾਉ ਤਤੀਰੀ ਜਪ ਤਪ ਸੰਜਮ ਦਿਓ ਜਤੀਰੀ ਇੱਕ ਨਿਮਖ ਮਿਲਾਵਿਓ ਮੋਹ ਪ੍ਰਾਨ ਪਤੀਰੀ ਮਾਣ ਤਾਣ ਅਹੰਬੁੰਦ ਹਤੀਰੀ ਸਾ ਨਾਨਕ ਸੁਹਾਗ ਵਤੀਰੀ ਸੂਹੀ ਮਹੱਲਾ ਪੰਜਵਾ ਤੂੰ ਜੀਵਨ ਤੂੰ ਪ੍ਰਾਨ ਅਧਾਰਾ ਤੁਝੀ ਪੇਖ ਪੇਖ ਮਨ ਸਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿਤੇ ਨ ਵਿਸਰੈ ਕਾਹੂ ਵੇਰਾ ਰਹਾਉ ਬੈ ਖਰੀਦ ਹਉ ਦਾਸਰੋ ਤੇਰਾ ਤੂੰ ਪਾਰੋ ਠਾਕੁਰ ਗੁਣੀ ਗਹੇਰਾ ਕੋਟ ਦਾਸ ਜਾ ਕੈ ਦਰਬਾਰੇ ਨਿਮਖ ਨਿਮਖ ਵਸਹਿ ਤਿਨਹੈ ਨਾਲੇ ਹਉ ਕਿਛ ਨਾਹੀ ਸਭ ਕਿਛ ਤੇਰਾ ਓਤ ਪੋਤ ਨਾਨਕ ਸੰਗ ਵਸੇਰਾ ਸੂਹੀ ਮਹੱਲਾ ਪੰਜਵਾ ਸੂਖ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਾਸੇ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਬਿਰਲੈ ਕਾਹੂ ਨੇਤ੍ਰਿਓ ਡੀਠੀ ਰਹਾਉ ਤਹਿ ਗੀਤ ਨਾਦ ਅਖਾਰੇ ਸੰਗਾ ਉਹਾ ਸੰਤ ਕਰੇ ਹਰ ਰੰਗਾ ਤਹਿ ਮਰਨ ਨ ਜੀਵਨ ਸੋਗ ਨ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਜ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੈ ਹਰ ਹਰ ਬਾਣੀ ਸੂਹੀ ਮਹੱਲਾ ਪੰਜਵਾ ਜਾ ਕੈ ਦਰਸ ਪਾਪ ਕੋਟ ਉਤਾਰੇ ਭੇਟ ਸੰਗ ਇਹੋ ਪਵ ਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਹੋ ਹਰ ਨਾਮ ਚ ਤਾਰੇ ਰਹਾਉ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮ ਦੂਤ ਵਿਦਾਰੇ ਜਾ ਕੀ ਧੀਰਕ ਇਸ ਮਨਹਿ ਸਧਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੀ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤਿਨ ਸਦ ਵੱਲ

ਨਿਕ ਜੋਨ ਪ੍ਰਮ ਪ੍ਰਮ ਪ੍ਰਮ ਹਾਰੇ ਓਟ ਗਹੀ ਅਵਸਾਦ ਸੰਗਾਰੇ ਅਗਮ ਗੋਚਰ ਅਲੱਕ ਅਪਾਰੇ ਨਾਨਕ ਸਿਮਰੈ ਦਿਨ ਰਹਿ ਨਾਰੇ ਸੂਹੀ ਮਹੱਲਾ ਪੰਜਵਾ ਕਵਨ ਕਾਜ ਮਾਇਆ ਵਡਿਆਈ ਜਾ ਕੋ ਬਿਨਸਤ ਵਾਰ ਨਕਾਈ।

ਘਟ ਘਟ ਅੰਤਰ ਪਾਰਬ ਰਹਿਮ ਪਛਾਨੈ ਜੋ ਕਿਚ ਕਰੈ ਸੋਈ ਪਲ ਮਾਨੈ ਆਦਿ ਅੰਤ ਕੀ ਕੀਮਤ ਜਾਨੈ ਕਹੋ ਨਾਨਕ ਤਿਸ ਜਨ ਵਲਿਹਾਰੀ ਜਾ ਕੇ ਹਿਰਦੈ ਵਸੇ ਮੁਰਾਰੀ ਸੋਈ ਮਹੱਲਾ ਪੰਜਵਾ ਗੁਰ ਪਰਮੇਸ਼ਰ ਕਰਨੇ ਹਾਰ ਸਗਲ ਘਟਾਹਾ ਸਗਲ ਸ੍ਰਿਸ਼ਟ ਕਉ ਦੇਸ ਆਧਾਰ ਗੁਰ ਕੇ ਚਰਨ ਕਮਲ ਮਨ ਤੇ ਆਏ ਦੁਖ ਦਰਦ ਇਸ ਤਨ ਤੇ ਜਾਏ ਰਹਾਓ ਭਵ ਜਲ ਡੂਬਤ ਸਤਿਗੁਰ ਕਾਢੈ ਜਨਮ ਜਨਮ ਕਾ ਟੂਟਾ ਕਾਢੈ ਗੁਰ ਕੀ ਸੇਵਾ ਕਰਿਹੋ ਦਿਨ ਰਾਤ ਸੁਖ ਸਹਿਜ ਮਨ ਆਵੈ ਸ਼ਾਂਤ ਸਤਿਗੁਰ ਕੀ ਰੇਣ ਬੜਾ ਸਤਿਗੁਰ ਕੀ ਰੇਣ ਬੜ ਭਾਗੀ ਪਾਵੈ ਨਾਨਕ ਗੁਰ ਕਉ ਸਦ ਵੱਲ ਜਾਵੈ ਸੂਈ ਮਹੱਲਾ ਪੰਜਵਾ ਗੁਰੂ ਆਪਣੇ ਉਪਰ ਵੱਲ ਜਾਈਐ ਆਠ ਪੈਰ ਹਰ ਹਰ ਜਸ ਗਾਈਐ ਸਿਮਰਿਓ ਸੋ ਪ੍ਰਭ ਆਪਣਾ ਸੁਆਮੀ ਸਗਲ ਘਟਾ ਕੇ ਅੰਤਰਯਾਮੀ ਰਹਾਓ

ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤਰ ਵਾਲਾ ਸੂਹੀ ਮਹੱਲਾ ਪੰਜਵਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦਿਓ ਨਾਮ ਕਰੇ ਆਪਣੇ ਚੇਰੇ ਰਹਾਉ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੈ ਵਿਰਲੇ ਜਾਤੇ ਸੁਨਿਓ ਬਿਨਿਓ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੇਰੇ ਚੀਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਸੂਹੀ ਮਹੱਲਾ ਪੰਜਵਾ ਮੀਤ ਸਾਜਨ ਸੰਤ

ਸਤਨਾਮ ਸੁਖ ਸਹਿਜ ਆਨੰਦ ਵਿਸਰਾਮ ਰਹਾਉ ਪਾਰ ਬ੍ਰਹਮ ਜਪ ਪਹਿਰ ਸਨਾਹ ਕੋਟ ਆਵਦ ਤਿਸ ਵੇਦਤ ਨਾਹੀ ਹਰ ਚਰਨ ਸ਼ਰਨ ਗੜ ਕੋਟ ਹਮਾਰੈ ਕਾਲ ਕੰਟਕ ਜਮ ਤਿਸ ਨਾ ਵਿਦ

ਮਾਧਵੇ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸ਼ਰਣੀ ਰਹਾਉ ਕਰਤ ਵਿਕਾਰ ਦੋ ਕਰ ਚਾਰਿਤ ਰਾਮ ਰਤਨ ਰਿਦ ਤਿਲ ਨਹੀਂ ਤਾਰਿਤ ਭਰਨ ਪੋਖਣ ਸੰ

ਘਰ ਕਾ ਕਾਜ ਨਾ ਜਾਣੀ ਰੂੜਾ ਝੂਠੇ ਧੰਦੇ ਰਚਿਓ ਮੂੜਾਉ ਜਿਤ ਤੂੰ ਲਾਵੇ ਤੇ ਤਿਤ ਲਗਨਾ ਜਾਂ ਤੂੰ ਦੇਹ ਤੇਰਾ ਨਾਉ ਜਪਨਾ ਰਹਾਉ ਹਰਕੇ ਦਾ

ਆਪਾਂ ਜਵਾਉ ਤਿਸ ਵਿਰ ਦੂਜਾ ਔਰ ਨਾ ਕੋਈ ਆਪੇ ਥੰਮੈ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਾਰਨ ਸਮਰੱਥ ਅਪਾਰ ਰਹਾਉ ਸਭ ਰੋਗ ਮਿਟਾਵੇ ਨਵਾਂ ਨਰੋਆ ਨਾਨਕ ਰੱਖਾ ਆਪੇ ਹੋਆ ਸੋਈ ਮਹੱਲਾ ਪੰਜਵਾਉ।

0: ਪਾਈ ਦਿਨ ਰਹਿਣੀ ਆਪਣਾ ਕੀਆ ਪਾਈ ਕਿਸ ਦੋਸਨਾ ਦੀ ਜੈ ਕਿਰਤ ਪਵਾਈ ਸੁਣ ਸਾਜਨ ਸੰਤ ਜਨ ਭਾਈ ਚਰਨ ਸ਼ਰਨ ਨਾਨਕ ਗਤ ਪਾਈ ਰਾਗ ਸੂਹੀ ਮਹੱਲਾ ਪੰਜਵਾ ਕਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਲੀ ਸੁਹਾਵੀ ਛਾਪਰੀ
1: ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਓ

ਭਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਨੌਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿਨ ਡੁੱਠਿਆ ਮਨ ਰਹਸੀਏ ਕਿਉਂ ਪਾਈਏ ਤਿਨ ਸੰਗ ਜੀਉ ਸੰਤ ਸਜਨ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜੀਉ ਤਿਨ ਸਿਉ ਪ੍ਰੀਤ ਨ ਟੁੱਟਈ ਕਬੂ ਨ ਹੋਵੈ ਭੰਗ ਜੀਉ ਪਾਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾਂ ਨਿਤ ਤੇਰੇ ਜੀਉ ਗੁਣ ਗਾਵਾਂ ਤੇਰੇ ਨਿਤ ਜੀਉ ਆਏ ਮਿਲੋ ਸੰਤ ਸੱਜਣਾ ਨਾਮ ਜਪੋ ਮਨ ਮਿੱਤ ਜੀਉ ਰਹਾਉ ਦੇਖੈ ਸੁਣੇ ਨਾ ਜਾਣੀ ਮਾਇਆ ਮੋਹਿਆ ਅੰਧ ਜੀਉ ਕਾਚੀ ਦੇਹਾ ਵਿਣਸਣੀ ਕੂੜ ਕਮਾਵੈ ਧੰਦ ਜੀਉ ਨਾਮ ਧਿਆਵੈ ਸੇ ਜਿਣ ਚੱਲੇ ਗੁਰ ਪੂਰੇ ਸੰਬੰਧ ਜੀਉ ਹੁਕਮੈ ਜੁਗਮੈ ਆਇਆ ਹੁਕਮ ਚਲਣ ਸੰਜੋਗ ਜੀਉ ਹੁਕਮੇ ਪ੍ਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜੀਉ ਜਿਸਨੂੰ ਕਿਰਤਾ ਵਿਸਰੈ ਤਿਸੈ ਵਿਛੋੜਾ ਸੋਗ ਜੀਉ ਆਪਣੜੇ ਪ੍ਰਭਾਣਿਆ ਦਰਗਹਿ ਪੈਦਾ ਜਾਏ ਜੀਉ ਐਥੇ ਸੁਖ ਮੁਖ ਉਜਲਾ ਇੱਕੋ ਨਾਮ ਧਿਆਏ ਜੀਉ ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਤ ਭਾਏ ਜੀਉ ਥਾਨ ਥਨੰਤਰ ਰਵ ਰਿਹਾ ਸਰਬ ਜੀਆਂ ਪ੍ਰਤਪਾਲ ਜੀਉ ਸੱਚ ਖਜ਼ਾਨਾ ਸੰਚਿਆ ਏਕ ਧਨ ਏਕ ਨਾਮ ਧਨ ਮਾਲ ਜੀਉ ਮਨ ਤੇ ਕਬੂ ਨਾ ਵਿਸਰੈ ਜਾਂ ਆਪੇ ਹੋਏ ਦਿਆਲ ਜੀਉ ਆਪਣ ਜਾਣਾ ਰਹਿ ਗਏ ਮਨ ਬੁੱਠਾ ਨਿਰੰਕਾਰ ਜੀਉ ਤਾਂ ਕਾ ਅੰਤ ਨ ਪਾਈਏ ਉੱਚਾ ਅਗਮ ਅਪਾਰ ਜੀਉ ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜੰਮੈ ਲੱਖ ਵਾਰ ਜੀਉ ਸਾਚ ਨਿਹੋ ਤਿਨ ਪ੍ਰੀਤਮਾ ਜਿਨ ਮਨ ਬੁੱਠਾ ਆਪ ਜੀਉ ਗੁਣ ਸਾਂਝੀ ਤਿਨ ਸੰਗ ਬਸੈ ਆਠ ਪਹਿਰ ਪ੍ਰਭ ਜਾਪ ਜੀਉ ਰੰਗਰਤੇ ਪਰਮੇਸਰੈ ਬਿਨਸੇ ਸਗਲ ਸੰਤਾਪ ਜੀਉ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜੀਉ ਤੂੰ ਸਮਰੱਥ ਤੂੰ ਸਰਬਮੈ ਤੂੰ ਹੈ ਬੁੱਧ ਬਿਵੇਕ ਜੀਉ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜੀਉ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਦਸਵਾਂ ਕਾਫੀ ਇੱਕ ਓਂਕਾਰ ਸਤ ਗੁਰ ਪ੍ਰਸਾਦ ਜੇ ਪੂਲੀ ਜੇ ਚੁੱਕੀ ਸਾਈਂ ਪੀਤ ਹਿੰਜੀ ਕਾਢੀਆਂ ਜਿਨ੍ਹਾਂ ਨੇ ਹੋ ਦੁਜਾਣੇ ਲੱਗਾ ਚੂਰ ਮਰੋਸੇ ਵਾਡੀਆਂ ਹੋ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉੱਪਰ ਭਉ ਮਾਣੀਆਂ ਜਾਂ ਤੂੰ ਅੰਦਰ ਤਾਂ ਸੁਖ ਹੈ ਤੂੰ ਨਿਮਾਣੀ ਮਾਣੀਆਂ ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂਦਾ ਤੜੀ ਨਿਤ ਹਿਰਦੈ ਰਖਾਂ ਸੰਭਾਲ ਪਾਪ ਜੁਲਾਈ ਪੰਧ ਤੋਂ ਨੈਣੀ ਦਰਸ ਦਿਖਾਲ ਸਰਵਣੀ ਸੁਣੀ ਕਹਾਣੀਆਂ ਜੇ ਗੁਰਥੀ ਵੈ ਕਿਰਪਾਲ ਕੀਤੀ ਲੱਖ ਕਰੋੜ ਪ੍ਰਿਯੇ ਰੋਮ ਨ ਪੂਜਨ ਤੇਰਿਆਂ ਤੂੰ ਸਾਹੀ ਤੂੰ ਸਾਹ ਹੋ ਕਹਿ ਨਾ ਸਕਾਂ ਗੁਣ ਤੇਰਿਆਂ ਸਹੀਆ ਤੋ ਅਸੰਖ ਮੰਜੋ ਹਬ ਵਧਾਣੀਆਂ ਇੱਕ ਇੱਕ ਭੋਰੀ ਨਦਰ ਨਿਹਾਲ ਦੇਹੋ ਦਰਸ ਰੰਗ ਮਾਣੀਆਂ ਜੈ ਡਿੱਠੇ ਮਨ ਧੀਰੀਐ ਕਿਲਫਲ ਕਿਲਵਿਖ ਵੰਜਨ ਦੂਰੈ ਸੋਕੋਂ ਵਿਸਰੇ ਮਾਓ ਮੈਂ ਜੋ ਰਹਿਆ ਭਰਪੂਰੇ ਹੋਏ ਨੇ ਮਾਣੀ ਟਹਿ ਪਈ ਮਿਲਿਆ ਸਹਿਜ ਸੁਭਾਈ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਈ ਸੂਹੀ ਮਹੱਲਾ ਪੰਜਵਾਂ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾ ਬਿਨਾਂ ਸਭ ਕੂੜ ਗਾਲੀ ਹੋਚੀਆਂ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨ ਸਹਿ ਰਹਾਉ ਮੋਹ ਬਾਦ ਅਹੰਕਾਰ ਸਰ ਪਰ ਰੁਨਿਆ ਸੁਖ ਨਾ ਪਾਇਨ ਮੂਲ ਨਾਮ ਵਿਛੁਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਦਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾ ਬਿਨਾ ਨਾਹੇ ਸੁਖ ਨਾ ਬਿਨਾ ਸੁਖ ਨਾਹੇ ਸਰ ਪਰ ਹਾਰਿਆ ਆਵਨ ਜਾਹੇ ਅਨੇਕ ਮਰਮਰ ਜਨਮ ਤੇ ਬਿਨ ਬੂਜੇ ਸਭ ਬਾਦ ਜੋਨੀ ਭਰਮ ਤੇ ਜਿਨ ਕੋ ਭਏ ਦਿਆਲ ਤਿਨ ਸਾਧੂ ਸੰਗ ਪਿਆ ਹਰ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਖੋਜੈ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੈ ਵਿਸਾਰ ਨਾਹੀ ਦਤਾਰ ਵਿਸਰ ਨਾਹੀ ਦਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਨਾਨਕ ਚਾਓ ਇਹੋ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਂਕਾਰ ਸਤਿਗੁਰ ਪਾਸ ਇੱਕ ਓਂਕਾਰ ਸਤਿਗੁਰ ਪ੍ਰਸਾਦ
ਮੰਝ ਕੁਚੰਜੀ ਅਮਾਵਣ ਡੋਸੜੇ ਹਾਂ ਕਿਸ ਸੋ ਰਾਵਣ ਜਾਓ ਜੀਓ ਇੱਕ ਦੋ ਇੱਕ ਚੜ੍ਹਨ ਦੀਆਂ ਕੌਣ ਜਾਣੇ ਮੇਰਾ ਨਾਓ ਜੀਓ ਜਿਨੀ ਸਖੀ ਸੋ ਰਾਵਿਆ ਸੇ ਅੰਬੜੀ ਅੰਬੀ ਛਾਬੜੀ ਇਹ ਜੀਓ ਸੇ ਗੁਣ ਮੰਜਨ ਆਵਨੀ ਕਹਿ ਜੀ ਦੋਸ ਧਰਿਓ ਜੀਓ ਕਿਆ ਗੁਣ ਤੇਰੇ ਵਿਥਰਾ ਹਾਂ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ ਇਕਤ ਟੋਲ ਨ ਅੰਬੜਾਂ ਸਦ ਕੁਰਬਾਣੇ ਤੇਰੇ ਜਾਓ ਜੀਓ ਸੋਇਨਾ ਰੂਪਾ ਰੰਗਲਾ ਮੋਤੀ ਤੈ ਮਾਣਕ ਜੀਓ ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਉਂ ਲਾਇਆ ਚਿੱਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ ਹੁਣ ਟੇਨੀ ਟੋਲੀ ਭੁੱਲੀ ਇਸ ਤਿਸ ਕੰਤ ਨਾ ਬੈਠੀ ਪਾਸ ਜੀਓ ਅੰਦਰ ਕੁੰਜਾਂ ਕੁਰਲੀਆਂ ਬਗ ਬੈਠੇ ਆਏ ਜੀਓ ਸਾਤਨ ਚੱਲੀ ਸਹੁਰੇ ਕਿਆ ਮੂੰਹ ਦੇਸੀ ਅਗੈ ਜਾਏ ਜੀਓ ਸੁੱਤੀ ਸੁੱਤੀ ਝਾਲ ਥੀਆ ਪੂਲੜੀ ਬਾਟੜੀ ਆਸਤੀ ਓ ਤੈਸੋ ਨਾਲੋਂ ਮੁੱਤੀ ਇਸ ਦੁੱਖਾਂ ਕੂਤਰੀ ਆਸ ਜੀਓ ਤੁਧ ਗੁਣ ਮੈਂ ਸਭ ਅਵਗਣਾ ਇੱਕ ਨਾਨਕੀ ਅਰਦਾਸ ਸੀ ਜੀਓ ਸਭ ਰਾਤੀ ਸੁਹਾਗਣੀ ਮੈਂ ਡੁਹਾਗਣ ਕਾਈ ਰਾਤ ਜੀਓ ਸੂਹੀ ਮਹੱਲਾ ਪਹਿਲਾ ਸੁਚੱਜੀ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ ਤੂੰ ਅੰਤਰ ਹੋ ਸੁਤੁਧ ਅੰਤਰ ਹੋ ਸੁਖ ਵਸਾਂ ਤੂੰ ਅੰਤਰ ਸਵਾਸ ਜੀਓ ਭਾਣੇ ਤਖਤ ਵਡਾਈਆਂ ਭਾਣੇ ਭੀਖ ਉਦਾਸ ਜੀਓ ਭਾਣੇ ਥਲ ਸਿਰ ਸਰਵ ਹੈ ਕਮਲ ਫੁਲੇ ਆਕਾਸ ਜੀਓ ਭਾਣੇ ਭਵਜਲ ਲੰਘੀ ਹੈ ਭਾਣੇ ਮੰਜ ਭਰੀ ਆਸ ਜੀਓ ਭਾਣੇ ਸੋ ਸੋਹ ਰੰਗਲਾ ਸਿਫਤ ਰਤਾ ਗੁਣਤਾਸ ਜੀਓ ਭਾਣੇ ਸੋਹ ਪਿਹਾਵਲਾ ਹੋਂ ਆਵਣ ਜਾਣ ਮੁਈ ਆਸ ਜੀਓ ਤੂੰ ਸੋ ਅਗੰਮ ਅਤੋਲਵਾ ਹੋਂ ਕਹਿ ਕਹਿ ਢਹਿ ਪਏ ਆਸ ਜੀਓ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜੀਓ ਗੁਰਸਬਦੀ ਸੋਹ ਪਾਇਆ ਸਚ ਨਾਨਕ ਕੀ ਅਰਦਾਸ ਜੀਓ ਸੂਹੀ ਮਹੱਲਾ ਪੰਜਵਾਂ ਗੁਣ ਬੰਤੀ ਜੋ ਦਿਸੇ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ ਅੱਖਾਂ ਬਿਰਥਾਂ ਜੀ ਕੀ ਗੁਰਸੱਜਣ ਦੇਹ ਮਿਲਾਏ ਜੀਓ ਸੋਈ ਦਸ ਉਪਦੇਸੜਾ ਮੇਰਾ ਮਨ ਅਨਤ ਨਾ ਕਾਹੂ ਜਾਏ ਜੀਓ ਐ ਮਨ ਤੈਂ ਕੂ ਡੇਵਸਾਂ ਮੈਂ ਮਾਰਗ ਦੇਹੋ ਬਤਾਏ ਜੀਓ ਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਏ ਜੀਓ ਇਤ ਮਾਰਗ ਚੱਲੇ ਭਾਈੜੇ ਗੁਰ ਕਹੇ ਸੁਕਾਰ ਕਮਾਏ ਜੀਓ ਤਿਆਗੈ ਮਨ ਕੀ ਮੰਤੜੀ ਵਸਾਰੇ ਦੂਜਾ ਭਾਓ ਜੀਓ ਇਉਂ ਪਾਵੇ ਹਰ ਦਰਸਾਵੜਾ ਨਹਿ ਲੱਗੈ ਤੱਤੀ ਵਾਉ ਜੀਓ ਹੋਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਉ ਜੀਓ ਹਰ ਭਗਤ ਖਜ਼ਾਨਾ ਬਖਸਿਆ ਗੁਰ ਨਾਨਕ ਕੀਆ ਪਸਾਉ ਜੀਓ ਮੈਂ ਬਹੁੜ ਨਾ ਤ੍ਰਿਸਨਾ ਭੁੱਖੜੀ ਹੋਂ ਰੱਜਾਂ ਤ੍ਰਿਪਤ ਅਘਾਏ ਜੀਓ ਜੋ ਗੁਰ ਦਿਸੈ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਓ ਜੀਓ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਭਰ ਜੋਬਨ ਮੈਂ ਮਤ ਪੀੜੀ ਕਰ ਪਹੁਣੀ ਬਲਰਾਮ ਜੀਓ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਮਨੀ ਬਲਾਮ ਰਾਮ ਜੀਓ ਗੁਣ ਸਾਰ ਨਾ ਜਾਣੀ ਭਰਮ ਭੁਲਾਣੀ ਜੋਬਨ ਬਾਦ ਗਵਾਇਆ ਵਰਕਰ ਦਰ ਦਰਸ਼ਨ ਨਹੀਂ ਜਾਤਾ ਫਿਰਕਾ ਸਹਿਜ ਨਾ ਪਾਇਆ ਸਤਿਗੁਰ ਪੂਛ ਨਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕਨ ਬਾਲਤਨ ਰੰਡੇਪਾ ਬਿਨ ਪਿਰ ਧਨ ਕੁਲ ਕੁਮਲਾਣੀ ਬਾਬਾ ਮੈਂ ਵਰਦੇ ਮੈਂ ਹਰ ਭਾਵੈ ਤਿਸ ਕੀ ਬਲਰਾਮ ਜੀਓ ਰਵ ਰਹਿਆ ਜੁਗ ਚਾਰ ਤ੍ਰਿਭਵਨ ਬਾਣੀ ਜਿਸ ਕੀ ਬਲਰਾਮ ਜੀਓ ਤ੍ਰਿਭਵਨ ਕੰਤੈ ਰਵੈ ਸੁਹਾਗਣ ਅਵਗਣ ਬੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਪਰ ਭੂਰੇ ਹਰ ਕੀ ਨਾਰਸੁ ਸਰਬ ਸੁਹਾਗਣ ਰਾਂਡ ਨਾ ਮੈਲੈ ਵੇਸੇ ਨਾਨਕ ਮੈਂ ਵਰਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਏ ਹੰਪੀ ਵੰਝਾਂ ਸੋਹਰੇ ਬਲਰਾਮ ਜੀਓ ਸਾਹ ਹੁਕਮ ਰਜਾਏ ਸੋ ਨਾ ਟਲੈ ਜੋ ਪ੍ਰਭ ਕਲੇ ਕਰੇ ਬਲਰਾਮ ਜੀਓ ਕਿਰਤ ਪਿਆ ਕਰਤੇ ਪਾਇਆ ਮੇਟ ਨਾ ਸਕੈ ਕੋਈ ਜਾਂਝੀ ਨਾਉ ਨਰੇ ਨਿਹਕੇ ਰਵ ਰਹਿਆ ਤੇ ਲੋਈ ਮਾਏ ਨਰਾਸੀ ਰੋਏ ਬਛੁਨੀ ਬਾਲੀ ਬਾਲੈ ਹਿਤੈ ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਚੇਤੇ ਬਾਬਲ ਦਿੱਤੜੀ ਦੂਰ ਨਾ ਆਵੈ ਘਰ ਪਈਏ ਬਲਰਾਮ ਜੀਓ ਰਹਿਸੀ ਵੇਖ ਦੂਰ ਪਿਰ ਰਾਵੀ ਘਰ ਸੋਹੀਏ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸਚ ਪੱਲੈ ਸਚ ਬੋਲੇ ਪਿਰ ਭਾਏ ਨਾਨਕ ਵਿਛੜ ਨਾ ਦੁਖ ਪਾਏ ਗੁਰਮਤ ਅੰਕ ਸਮਾਏ
ਰਾਗ ਸੂਹੀ ਮਹੱਲਾ ਪਹਿਲਾ ਸ਼ੰਤ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਸ਼ੰਤ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਮ ਕਰ ਸਾਜਨ ਆਏ ਸੱਚ ਮੇਲ ਮਲਾਏ ਸਹਿਜ ਮਲਾਏ ਹਰ ਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਅੰਦਿਨ ਮੇਲ ਪਿਆ ਮਨ ਮਾਨਿਆ ਕਰ ਮੰਦਰ ਸੋਹਾਏ ਪੰਚ ਸ਼ਬਦ ਤੁਨ ਆਨੰਦ ਬਾਜੇ ਹਮ ਕਰ ਸਾਜਨ ਆਏ ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ ਸੱਚ ਮੰਗਲ ਗਾਵੋ ਤਾਂ ਪ੍ਰਭਾਵੋ ਸੋਹਿਲੜਾ ਜੁਗ ਚਾਰੇ ਆਪਣੇ ਕਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤ੍ਰਿਪਵਨ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮ ਕਰ ਸਾਜਨ ਆਇਆ ਮੰਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤਨਾ ਅੰਤਰ ਰਤਨ ਪਦਾਰਥ ਮੇਰ ਪਰਮ ਤਤ ਵਿਚਾਰੋ ਜੰਤ ਪੇਖ ਤੂੰ ਸਫਲਿਓ ਦਾਤਾ ਸਿਰ ਸਿਰ ਦੇਵਣ ਹਾਰੋ ਤੂੰ ਜਾਨ ਗਿਆਨੀ ਅੰਤਰ ਜਾਮੀ ਆਪੇ ਕਾਰਣ ਕੀਨਾ ਸੁਖੋ ਸੁਨੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਪੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸਾਚਾ ਖੇਲ ਤੁਮਾਰਾ ਅਗਮ ਪਾਰਾ ਤੁਧ ਬਿਨ ਕੌਣ ਬੁਝਾਏ ਸਿੱਧ ਸਾਧਕ ਸਿਆਣੇ ਕੀਤੇ ਤੁਝ ਬਿਨ ਕਵਣ ਕਹਾਏ ਕਾਲ ਬਿਕਾਲ ਭਏ ਦੇਵਾਨੇ ਮਨ ਰਾਖਿਆ ਗੁਰ ਠਾਏ ਨਾਨਕ ਅਵਗਣ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ ਰਾਗ ਸੂਹੀ ਮਹੱਲਾ ਪਹਿਲਾ ਕਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਵੋ ਸੱਜਣਾ ਹੋਂ ਦੇਖਾਂ ਦਰਸ਼ਨ ਤੇਰਾ ਰਾਮ ਕਰ ਆਪਣੇ ਖੜੀ ਤਕਾਂ ਮੈਂ ਮਨ ਚਾਉ ਕਨੇਰਾ ਰਾਮ ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰੇ ਪ੍ਰਵਾਸਾ ਦਰਸ਼ਨ ਦੇਖ ਪਹੀ ਨਹਿ ਕੇਵਲ ਜਨਮ ਮਰਨ ਦੁੱਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਭਾਏ ਨਾਨਕ ਸਾਜਨ ਕੋ ਬਲ ਜਾਈਏ ਸਾਚ ਮਿਲੇ ਕਰ ਆਏ ਕਰ ਆਏੜੇ ਸਾਜਨਾ ਤਨ ਤਨ ਖਰਸੀ ਸਰਸੀ ਰਾਮ ਤਾਂ ਤਨ ਖਰੀ ਸਰਸੀ ਰਾਮ ਹਰ ਮੋਹੜੀ ਸਾਚ ਸ਼ਬਦ ਠਾਕੁਰ ਦੇਖ ਰਹੰਸੀ ਰਾਮ ਗੁਣ ਸੰਗਰ ਹੰਸੀ ਖਰੀ ਸਰਸੀ ਜਾਂ ਰਾਵੀ ਰੰਗਰਾਤੈ ਅਵਗਣ ਮਾਰ ਗੁਣੀ ਕਰ ਛਾਇਆ ਪੂਰੇ ਪੁਰਖ ਵਿਧਾਤੈ ਤਸਕਰ ਮਾਰ ਵਸੀ ਪੰਚਾਇਣ ਅੰਦਲ ਕਰੇ ਵਿਚਾਰੇ ਨਾਨਕ ਰਾਮ ਨਾਮ ਨਿਸਤਾਰਾ ਗੁਰਮਤ ਮਿਲੇ ਪਿਆਰੇ ਵਰ ਪਾਇੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ ਫਿਰ ਰਾਵੜੀ ਸ਼ਬਦ ਰਲੀ ਰਵ ਰਹਿਆ ਨਹਿ ਦੂਰੀ ਰਾਮ ਪਰ ਦੂਰ ਨਾ ਹੋਈ ਘਟਕਟ ਸੋਈ ਤਿਸ ਕੀ ਨਾਰ ਸਬਾਈ ਆਪੇ ਰਸੀਆ ਆਪੇ ਰਾਵੈ ਜਿਉਂ ਤਿਸ ਦੀ ਵਡਿਆਈ ਅਮਰ ਡੋਲ ਅਮੋਲ ਅਪਾਰਾ ਗੁਰ ਪੂਰੇ ਸਦ ਪਾਈਏ ਨਾਨਕ ਆਪੇ ਜੋਗ ਸੁਜੋਗੀ ਨਦਰ ਕਰੇ ਲਿਵ ਲਾਈਐ ਮੀਰ ਉਚੜੀਏ ਮਾੜੜੀਏ ਤੇਹੋ ਲੁਆ ਸਿਰ ਤਾਜਾ ਰਾਮ ਹੋਂ ਬਿਸਮ ਪਈ ਦੇਖ ਗੁਣਾ ਅਨਹਦ ਸ਼ਬਦ ਅਗਾਜਾ ਰਾਮ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨਿਸਾਣੋ ਨਾਮ ਬਿਨਾ ਖੋਟੇ ਨਹੀਂ ਠਾਰ ਨਾਮ ਰਤਨ ਪਰਵਾਣੋ ਪਤਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਾਸੀ ਨਾਨਕ ਗੁਰਮੁਖ ਆਪ ਪਛਾਣੇ ਪ੍ਰਭ ਜੈਸੇ ਅਵਨਾਸੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ

ਦਿਨ ਸਿਉਂ ਸੇ ਸੱਜਣ ਕਿਉਂ ਵਿਸਰੈ ਜਿਨ ਦਿਨ ਜਿਨ ਦਿਸ ਆਏ ਹੋਏ ਰਲੀਆਂ ਜੀ ਛੇਤੀ ਗਹਿਰ ਹੈ ਸਗਲ ਗੁਣ ਅਵਗੁਣ ਨਾ ਕੋਈ ਹੋ ਹੈ ਨੀਤਾ ਨੀਤਾ ਹਾਂ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਗੁਣ ਕਾ ਹੋਵੇ ਵਾਸਲਾ ਕਢ ਵਾਸ ਲਈ ਜੈ ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀ ਜੈ ਸਾਂਝ ਕਰੀ ਜੈ ਗੁਣੇ ਕੇਰੀ ਛੋੜ ਅਵਗਣ ਚੱਲੀਐ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਐ ਜਿੱਥੇ ਜਾਏ ਬਹੀਏ ਭਲਾ ਕਹੀਏ ਚੋਲ ਅੰਮ੍ਰਿਤ ਪੀਜੈ ਗੁਣ ਕਾ ਹੋਵੇ ਵਾਸਲਾ ਕਢ ਵਾਸ ਲਈ ਜੈ ਆਪ ਕਰੇ ਕਿਸ ਆਖੀਏ ਹੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਈਏ ਜੇ ਭੂਲੜਾ ਹੋਈ ਜੇ ਹੋਏ ਭੂਲਾ ਜਾਏ ਕਹੀਏ ਆਪ ਕਰਤਾ ਕਿਉਂ ਭੁੱਲੈ ਸੁਣੈ ਦੇਖੇ ਬਾਜ ਕਹਿਐ ਦਾਨ ਮੰਗਿਆ ਦੇਵੈ ਦਾਨ ਦੇ ਦਾਤਾ ਜਗ ਵਿਦਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੇ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੈ ਸਾਚ ਪਾਵੈ ਸਾਚ ਕੀ ਮਤ ਕਿਉਂ ਟਲੈ ਇਸਨਾਨ ਦਾਨ ਸੁਗਿਆਨ ਮਜਨ ਆਪ ਛਲਿਓ ਕਿਉਂ ਛਲੈ ਪ੍ਰਪੰਚ ਮੋਹ ਵਿਕਾਰ ਥਾਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਪਾਵੈ ਸੋਈ ਸਾਹਿਬ ਸੋ ਸਹਿਲਾਈਐ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈਲੈ ਕਿਨ ਅੰਮ੍ਰਿਤ ਪੀਆ ਮਥ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੁੱਲ ਕਰਾਇਆ ਆਪਣੜਾ ਪ੍ਰਭ ਸਹਿਜ ਪਛਾਤਾ ਜਾ ਮਨ ਸਾਚੈ ਲਾਇਆ ਤਿਸ ਲਾਲ ਗੁਣ ਗਾਵਾਂ ਜੇ ਤਿਸ ਪਾਵਾਂ ਕਿਉਂ ਮਿਲੈ ਹੋਏ ਪਰਾਇਆ ਸਾਹਿਬ ਸੋ ਸਹਿਲਾਈਐ ਜਿਨ ਜਗ ਤੋ ਪਾਇਆ ਆਏ ਗਿਆ ਕੀ ਨਾ ਆਇਓ ਕਿਉਂ ਆਵੇ ਜਾਤਾ ਪ੍ਰੀਤਮ ਸਿਉਂ ਮਨ ਮਾਨਿਆ ਹਰ ਸੇਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾਂ ਜਿਨ ਬਿੰਬ ਕਾ ਕੋਟ ਉਸਾਰਿਆ ਪੰਚਪੂ ਨਾਇਕੋ ਆਪ ਸਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣ ਆਰੇ ਤੂੰ ਸੁਣ ਪਿਆਰੇ ਤੁਦ ਭਾਵੇ ਸੱਚ ਸੋਈ ਆਵਣ ਜਾਣਾ ਨਾ ਥੀਏ ਸਾਚੀ ਮਤ ਹੋਈ ਅੰਜਨ ਤੈਸਾ ਅੰਜੀਏ ਜੈਸਾ ਪਿਰ ਭਾਵੈ ਸਮਝੈ ਸੂਝੈ ਜਾਣੀਏ ਜੇ ਆਪ ਜਣਾਵੈ ਆਪ ਜਣਾਵੈ ਮਾਰਗ ਪਾਵੈ ਆਪੇ ਮਨੁਆ ਲੇਵ ਏ ਕਰਮ ਸੁਕਰਮ ਖੁਰਾਏ ਆਪੇ ਕੀਮਤ ਕੌਣ ਅਭੇਵ ਏ ਤੰਤ ਮੰਤ ਪਖੰਡ ਨਾ ਜਾਣਾ ਰਾਮ ਹਿਰਦੇ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੂਝੈ ਗੁਰ ਪ੍ਰਸਾਦ ਗੁਰ ਸਬਦੀ ਸੱਚ ਜਾਣਿਆ ਸਾਜਨ ਹੋਵਨ ਆਪਣੇ ਕਿਉਂ ਪਗੜ ਕਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ ਮਨ ਮਾਹੇ ਸਾਜਨ ਕਰੇ ਰਲੀਆਂ ਕਰਮ ਧਰਮ ਸਬਾਇਆ ਅਠਸਠ ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ ਆਪ ਸਾਜੇ ਥਾਪ ਵੇਖੈ ਤਿਸੇ ਪਾਣਾ ਪਾਇਆ ਸਾਜਨ ਰੰਗ ਰੰਗੀਲੜੇ ਰੰਗ ਲਾਲ ਬਣਾਇਆ ਅੰਧਾ ਆਗੂ ਜੇ ਥੀਏ ਕਿਉਂ ਪਾਦਰ ਜਾਣੈ ਆਪ ਮੂਸੇ ਮਤ ਹੋਛੀਏ ਕਿਉਂ ਰਾਹ ਪਛਾਣੈ ਕਿਉਂ ਰਾਹੇ ਜਾਵੇ ਮਹਿਲ ਪਾਵੇ ਅੰਧ ਕੀ ਮਤ ਅੰਧਲੀ ਬਿਨ ਹਰ ਨਾਮ ਬਿਨ ਨਾਮ ਹਰ ਕੇ ਕਛ ਨਾ ਸੂਝੇ ਅੰਧ ਬੂਡੋ ਧੰਦਲੀ ਦਿਨ ਰਾਤ ਚਾਨਣ ਚਾਓ ਉਪਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪੈ ਕਰ ਬਿਨੰਤੀ ਰਾਹੋ ਪਾਦਰ ਗੁਰ ਦਸੈ ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ ਕਿਸ ਪੈ ਖੋਲੋ ਗੰਠੜੀ ਦੁਖੀ ਪਰ ਆਇਆ ਜਗਤ ਸਬਾਇਆ

ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ। ਕੀਮਤ ਸੋ ਪਾਵੈ ਆਪ ਜਣਾਵੈ ਆਪ ਭੁੱਲ ਨਾ ਭੁੱਲ ਏ। ਜੈ ਜੈਕਾਰ ਕਰੇ ਤੁਧ ਪਾਵੈ ਗੁਰ ਕੈ ਸ਼ਬਦ ਅਮੁੱਲ ਏ। ਹੀਣੋ ਨੀਚ ਕਰੋ ਬੇਨੰਤੀ ਸਾਚ ਨਾ ਛੋਡੋ ਭਾਈ। ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ। ਰਾਗ ਸੂਹੀ ਸ਼ੰਤ ਮਹੱਲਾ ਤੀਜਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੁਖ ਸੋਇਲੜਾ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ। ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ। ਜਨਮ ਜਨਮ ਕੇ ਦੁੱਖ ਨਿਵਾਰੇ ਬਲਿਹਾਰੀ ਗੁਰ ਆਪਣੇ ਬਿਠੋ ਜਿਨ ਕਾਰਜ ਸਭ ਸਵਾਰੇ। ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ। ਨਾਨਕ ਕਹੇ ਸੁਣੋ ਜਨ ਪਾਈ ਸੁਖ ਸੋਇਲੜਾ ਹਰ ਧਿਆਵੋ। ਸੁਣ ਹਰ ਗੁਣ ਪੀਨੇ ਸਹਿਜ ਸੁਭਾਏ ਗੁਰਮਤ ਸਹਿਜੇ ਨਾਮ ਧਿਆਏ। ਜਿਨ ਕੋ ਤੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਪੋ ਭਾਗਾ। ਅੰਦਰੋ ਦੁਰਮ ਦੂਜੀ ਖੋਈ ਸੋ ਜਨ ਹਰ ਲਿਵ ਲਾਗਾ। ਜਿਨ ਕੋ ਕਿਰਪਾ ਕੀਨੀ ਮੇਰੇ ਸਵਾਮੀ ਤਿਨ ਅੰਦਿਨ ਹਰ ਗੁਣ ਗਾਏ। ਸੁਣ ਮਨ ਭੀਨੇ ਸਹਿਜ ਸੁਭਾਏ ਜੁਗ ਮੈਂ ਰਾਮ ਨਾਮ ਨਿਸਤਾਰਾ। ਗੁਰ ਤੇ ਉਪਜੈ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ। ਜਿਸ ਕਿਰਪਾ ਕਰੇ ਸੂ ਪਾਏ ਸਹਿਜੇ ਗੁਣ ਗਾਵੇ ਦਿਨ ਰਾਤੀ ਕਿਲ ਵਿਖ ਸਭ ਗਵਾਏ। ਸਭ ਕੋ ਤੇਰਾ ਤੂੰ ਸਭਨਾ ਕਾ ਹੋ ਤੇਰਾ ਤੂੰ ਹਮਾਰਾ। ਜੁਗ ਮੈਂ ਰਾਮ ਨਾਮ ਨਿਸਤਾਰਾ ਸਾਜਨ ਆਏ ਬੁੱਠੇ ਕਰਮਾਹੀ। ਹਰ ਗੁਣ ਗਾਵੈ ਤ੍ਰਿਪਤ ਗਾਈ ਹਰ ਗੁਣ ਗਾਏ ਸਦਾ ਤ੍ਰਿਪਤਾਸੀ। ਫਿਰ ਭੁੱਖ ਨਾ ਲਾਗੇ ਆਏ ਦਹਿ ਦਿਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਧਿਆਏ। ਨਾਨਕ ਹਰ ਆਪੇ ਜੋੜ ਵਿਛੋੜੈ ਹਰ ਬਿਨ ਕੋ ਦੂਜਾ ਨਾਹੀ। ਸਾਜਨ ਆਏ ਬੁੱਠੇ ਕਰ ਮਾਹੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਮਹੱਲਾ ਤੀਜਾ ਕਰ ਤੀਜਾ ਭਗਤ ਜਨਾ ਕੀ ਹਰ ਜੀਉ ਰਾਖੈ। ਜੁਗ ਜੁਗ ਰੱਖਦਾ ਆਇਆ ਰਾਮ ਸੋ ਭਗਤ ਜੋ ਗੁਰਮੁਖ ਹੋਵੈ। ਹੋਮੈ ਸ਼ਬਦ ਜਲਾਇਆ ਰਾਮ ਹੋਮੈ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸ ਦੀ ਸਾਚੀ ਬਾਣੀ। ਸੱਚੀ ਭਗਤ ਕਰੇ ਦਿਨ ਰਾਤੀ ਗੁਰਮੁਖ ਆਖ ਬਖਾਣੀ। ਗੁਰਮੁਖ ਭਗਤਾਂ ਕੀ ਚਾਲ ਸੱਚੀ ਅਤਿ ਨਿਰਮਲ ਨਾਮ ਸੱਚਾ ਮਨ ਪਾਇਆ। ਨਾਨਕ ਭਗਤ ਸੋਹੇ ਦਰ ਸੱਚੈ ਜਿਨੀ ਸੱਚੋ ਸੱਚ ਕਮਾਇਆ। ਹਰ ਭਗਤਾਂ ਕੀ ਜਾਤ ਪਤ ਹੈ ਭਗਤ ਹਰ ਕੇ ਨਾਮ ਸਮਾਣੇ ਰਾਮ। ਹਰ ਭਗਤ ਕਰੇ ਵਿੱਚੋਂ ਆਪ ਗਵਾਬ ਹੈ ਜਿਨ ਗੁਣ ਅਵਗੁਣ ਪਛਾਣੇ ਰਾਮ। ਗੁਣ ਔਗਣ ਪਛਾਣੇ ਹਰ ਨਾਮ ਬਖਾਣੇ ਪੈ ਭਗਤ ਮਿੱਠੀ ਲਾਗੀ। ਅੰਦਨ ਭਗਤ ਕਰੇ ਦਿਨ ਰਾਤੀ ਕਰਹੀ ਮਹਿ ਬਰਾਗੀ। ਭਗਤ ਰਾਤੇ ਸਦਾ ਮਨ ਨਿਰਮਲ ਹਰ ਜਿਉ ਵੇਖੈ ਸਦਾ ਨਾਲੇ। ਨਾਨਕ ਸੇ ਭਗਤ ਹਰ ਕੇ ਦਰ ਸਾਚੇ ਅੰਦਿਨ ਨਾਮ ਸੰਭਾਲੇ। ਮਨਮੁਖ ਭਗਤ ਕਰੇ ਬਿਨ ਸਤਗੁਰ ਮੁਕਤ ਭਗਤ ਨਾ ਹੋਈ ਰਾਮ। ਹੋਮੇ ਮਾਇਆ ਰੋਗ ਵਿਆਪੇ ਮਰ ਜਨਮੇ ਦੁੱਖ ਹੋਈ ਰਾਮ। ਮਰ ਜਨਮੇ ਦੁੱਖ ਹੋਈ ਦੂਜੇ ਪਾਏ ਪਰ ਜਬ ਗੋਈ। ਬਿਨ ਗੁਰ ਤੱਤ ਨ ਜਾਣਿਆ ਭਗਤ ਵਿਹੂਣਾ ਸਭ ਜਗ ਭਰਮਿਆ ਅੰਤ ਗਿਆ ਪਛਤਾਨਿਆ। ਕੋਟ ਮਦੇ ਕਿਨੇ ਪਛਾਣਿਆ ਹਰਨਾਮਾ ਸਚ ਸੋਈ। ਨਾਨਕ ਨਾ ਮਿਲੇ ਵਡਿਆਈ ਦੂਜੇ ਪਾਏ ਪਤ ਖੋਈ। ਭਗਤਾਂ ਕੇ ਕਰ ਕਾਰਜ ਸਾਚਾ ਹਰ ਗੁਣ ਸਦਾ ਬਖਾਣੇ ਰਾਮ। ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ ਰਾਮ। ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸਚ ਪਾਇਆ। ਸਦਾ ਖੁੱਟ ਕਦੇ ਨਖੁੱਟੈ ਸਦਾ ਖੁੱਟ ਕਦੇ ਨਾ ਨਖੁੱਟੈ ਹਰ ਦੀਆ ਸਹਿਜ ਸੁਭਾਇਆ। ਹਰ ਜਨ ਉੱਚੇ ਸਦ ਹੀ ਉੱਚੇ ਗੁਰ ਕੇ ਸ਼ਬਦ ਸੁਹਾਇਆ। ਨਾਨਕ ਆਪੇ ਬਖਸ਼ ਮਿਲਾਏ ਜੁਗ ਜੁਗ ਸੋਭਾ ਪਾਇਆ। ਸੋਹੀ ਮਹੱਲਾ ਤੀਜਾ ਸ਼ਬਦ ਸੱਚੇ ਸੱਚ ਸੋਹਿਲਾ ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ।
ਹੋਮੈ ਸਭ ਕਿਲ ਵਿਖ ਕਾਟੇ, ਸਾਚ ਰੱਖਿਆ ਉਰ ਧਾਰੇ ਰਾਮ, ਸੱਚ ਰੱਖਿਆ ਉਰ ਧਾਰੇ ਦੁੱਤਰ ਤਾਰੇ, ਫਿਰ ਭਵਜਲ ਤਰਨ ਨਾ ਹੋਈ, ਸੱਚਾ ਸਤਿਗੁਰ ਸੱਚੀ ਬਾਣੀ, ਜਿਨ ਸੱਚ ਵਿਖਾਲਿਆ ਸੋਈ, ਸਾਚੇ ਗੁਣ ਗਾਵੈ ਸੱਚ ਸਮਾਵੈ, ਸੱਚ ਵੇਖੇ ਸੱਚ ਸੋਈ, ਸੱਚ ਵੇਖੇ ਸਭ ਸੋਈ, ਨਾਨਕ ਸਾਚਾ ਸਾਹਿਬ ਸਾਚੀ ਨਾਈ, ਸੱਚ ਨਿਸਤਾਰਾ ਹੋਈ, ਸਾਚੇ ਸਤਿਗੁਰ ਸਾਚ ਬੁਝਾਇਆ, ਪਤ ਰਾਖੇ ਸੱਚ ਸੋਈ ਰਾਮ, ਸੱਚਾ ਭੋਜਨ ਭਾਉ ਸੱਚਾ ਹੈ, ਸੱਚੇ ਨਾਮ ਸੁਖ ਹੋਈ ਰਾਮ, ਸਾਚੇ ਨਾਮ ਸੁਖ ਹੋਈ, ਮਰੇ ਨਾ ਕੋਈ ਗਰਭ ਨਾ ਜੂਨੀ ਵਾਸਾ, ਜੋਤੀ ਜੋਤ ਮਿਲਾਈ ਸਾਚ ਸਮਾਈ, ਸੱਚ ਨਾਏ ਪਰਗਾਸਾ, ਜਿਨੀ ਸੱਚ ਜਾਤਾ ਸੇ ਸੱਚ ਹੋਏ, ਅੰਦਿਨ ਸੱਚ ਧਿਆਇਨ, ਨਾਨਕ ਸੱਚ ਨਾਮ ਜਿਨ ਹਿਰਦੇ ਵਸਿਆ, ਨਾ ਵਿਛੜ ਦੁੱਖ ਪਾਇਨ, ਸੱਚੀ ਬਾਣੀ ਸੱਚੇ ਗੁਣ ਗਾਵੈ, ਤਿਤਕਰ ਸੁਹਿਲਾ ਹੋਈ ਰਾਮ, ਨਿਰਮਲ ਗੁਣ ਸਾਚੇ ਤਨ ਮਨ ਸਾਚਾ, ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ, ਸਭ ਸੱਚ ਵਰਤੇ ਸੱਚੋ ਬੋਲੈ, ਜੋ ਸੱਚ ਕਰੇ ਸੋ ਹੋਈ, ਜਹਿ ਦੇਖਾ ਤੈ ਸੱਚ ਪਸਰਿਆ, ਅਵਰ ਨਾ ਦੂਜਾ ਕੋਈ, ਸੱਚੇ ਉਪਜੈ ਸੱਚ ਸਮਾਵੈ, ਮਰ ਜਨਮੇ ਦੂਜਾ ਹੋਈ, ਨਾਨਕ ਸਭ ਕਿਛ ਆਪੇ ਕਰਤਾ, ਆਪ ਕਰਾਵੈ ਸੋਈ, ਸੱਚੇ ਭਗਤ ਸੋਹੈ ਦਰਬਾਰੇ, ਸੱਚੋ ਸੱਚ ਵਖਾਣੇ ਰਾਮ, ਕਟ ਅੰਤਰੇ ਸਾਚੀ ਬਾਣੀ, ਸਾਚੋ ਆਪ ਪਛਾਣੇ ਰਾਮ, ਆਪ ਪਛਾਣੇ ਤਾਂ ਸੱਚ ਜਾਣੇ, ਸਾਚੇ ਸੋਜੀ ਹੋਈ, ਸੱਚਾ ਸ਼ਬਦ ਸੱਚੀ ਹੈ ਸੋਭਾ, ਸਾਚੇ ਹੀ ਸੁਖ ਹੋਈ, ਸਾਚ ਰਤੇ ਭਗਤ ਕਰੰਗੀ, ਦੂਜਾ ਰੰਗ ਨਾ ਕੋਈ, ਨਾਨਕ ਜਿਸ ਕੋ ਮਸਤਕ ਲਿਖਿਆ, ਤੇ ਸੱਚ ਪ੍ਰਾਪਤ ਹੋਈ, ਸੋਹੀ ਮਹੱਲਾ ਤੀਜਾ, ਜੁਗ ਚਾਰੇ ਧਨ ਜੇ ਪਵੈ, ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ, ਨਿਹਤਲ ਰਾਜ ਸਦਾ ਹਰਕੇਰਾ, ਤਿਸ ਬਿਨ ਅਵਰ ਨਾ ਕੋਈ ਰਾਮ, ਤਿਸ ਬਿਨ ਅਵਰ ਨਾ ਕੋਈ, ਸਦਾ ਸੱਚ ਸੋਈ, ਗੁਰਮੁਖ ਏਕੋ ਜਾਣਿਆ, ਧਨ ਪਿਰ ਮਿਲਾਵਾ ਹੋਆ, ਗੁਰਮਤੀ ਮਨ ਮਾਨਿਆ, ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰ ਨਾਮੇ ਮੁਕਤ ਨਾ ਹੋਈ, ਨਾਨਕ ਕਾਮਣ ਕੰਤੈ ਰਾਵੈ, ਮਨ ਮਾਨੇ ਸੁਖ ਹੋਈ, ਸਤਿਗੁਰ ਸੇਵ ਧਨ ਬਾਲੜੀਏ, ਹਰ ਵਰ ਪਾਵੈ ਸੋਈ ਰਾਮ, ਸਦਾ ਹੋਵੈ ਸੁਹਾਗਣੀ, ਫਿਰ ਮੈਲਾ ਵੇਸ ਨਾ ਹੋਈ ਰਾਮ, ਫਿਰ ਮੈਲਾ ਵੇਸ ਨਾ ਹੋਈ, ਗੁਰਮੁਖ ਬੂਝੈ ਕੋਈ, ਹੋਮੈ ਮਾਰ ਪਛਾਣਿਆ, ਕਰਣੀ ਕਾਰ ਕਮਾਵੈ ਸ਼ਬਦ ਸਮਾਵੈ, ਅੰਤਰ ਏਕੋ ਜਾਣਿਆ, ਗੁਰਮੁਖ ਪ੍ਰਭਾਵੈ ਦਿਨ ਰਾਤੀ, ਆਪਣਾ ਸਾਚੀ ਸੋਭਾ ਹੋਈ, ਨਾਨਕ ਕਾਮਣ ਪਿਰ ਰਾਵੈ ਆਪਣਾ, ਰਵ ਰਹਿਆ ਪ੍ਰਭ ਸੋਈ, ਗੁਰ ਕੀ ਕਾਰ ਕਰੇ ਤਨ ਬਾਲੜੀਏ, ਹਰ ਵਰ ਦੇਹ ਮਿਲਾਏ ਰਾਮ, ਹਰ ਕੇ ਰੰਗ ਰਤੀ ਹੈ ਕਾਮਣ, ਮਿਲ ਪ੍ਰੀਤਮ ਸੁਖ ਪਾਏ ਰਾਮ, ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ, ਸੱਚ ਵਰਤੇ ਸਭ ਥਾਈ, ਸੱਚਾ ਸਿਗਾਰ ਕਰੇ ਦਿਨ ਰਾਤੀ, ਕਾਮਣ ਸੱਚ ਸਮਾਈ, ਹਰ ਸੁਖਦਾਤਾ ਸ਼ਬਦ ਪਛਾਤਾ, ਕਾਮਣ ਲਿਆ ਕੰਠ ਲਾਏ, ਨਾਨਕ ਮਹਿਲੀ ਮਹਿਲ ਪਛਾਣੇ, ਗੁਰਮਤੀ ਹਰ ਪਾਏ, ਸਾਤਨ ਬਾਲੀ ਤੁਰ ਮੇਲੀ, ਮੇਰੇ ਪ੍ਰਭ ਆਪ ਮਿਲਾਈ ਰਾਮ, ਗੁਰਮਤੀ ਕਟ ਚਾਨਣ ਹੋਆ, ਪ੍ਰਭ ਰਬ ਰਹਿਆ ਸਭ ਥਾਈ ਰਾਮ, ਪ੍ਰਭ ਰਬ ਰਹਿਆ ਸਭ ਥਾਈ, ਮਨ ਵਸਾਈ ਪੂਰਬ ਲਿਖਿਆ ਪਾਇਆ, ਸੇਜ ਸੁਖਾਲੀ ਮੇਰੇ ਪ੍ਰਭਾਣੀ, ਸੱਚ ਸਿਗਾਰ ਬਣਾਇਆ, ਕਾਮਣ ਨਿਰਮਲ ਹੋਮੈ ਮਲਖ ਹੋਈ, ਗੁਰਮਤ ਸੱਚ ਸਮਾਈ, ਨਾਨਕ ਆਪ ਮਿਲਾਈ ਕਰਤੈ, ਨਾਮ ਨਵੇਂ ਦਪਾਈ, ਸੋਹੀ ਮਹੱਲਾ ਤੀਜਾ, ਹਰ ਹਰੇ ਹਰ ਗੁਣ ਗਾਵੋ, ਹਰ ਗੁਮ ਗੁਰਮੁਖੇ ਪਾਏ ਰਾਮ, ਅੰਧਨੋ ਸ਼ਬਦ ਰਵੋ, ਅਨਹਦ ਸ਼ਬਦ ਬਜਾਏ ਰਾਮ, ਅਨਹਦ ਸ਼ਬਦ ਬਜਾਏ ਹਰ ਜੀਉ ਘਰ ਆਏ, ਹਰ ਗੁਣ ਗਾਵੋ ਨਾਰੀ, ਅੰਧਨ ਭਗਤ ਕਰੇ ਗੁਰ ਆਗੈ, ਸਾਤਨ ਕੰਤ ਪਿਆਰੀ, ਗੁਰ ਕਾ ਸ਼ਬਦ ਬਸਿਆ ਕਟ ਅੰਤਰ, ਸੇਜਨ ਸ਼ਬਦ ਸੁਹਾਏ, ਨਾਨਕ ਤਿਨ ਕਰ ਹੀ ਸਦ ਹੀ ਸੋਲਾ, ਨਾਨਕ ਤਿਨ ਕਰ ਸਦ ਹੀ ਸੋਲਾ, ਹਰ ਘਰ ਕਿਰਪਾ ਕਰੇ ਆਏ, ਭਗਤ ਮਨਾ ਆਨੰਦ ਪਿਆ,
ਹਰ ਨਾਮ ਰਹੇ ਲਿਵ ਲਾਏ ਰਾਮ। ਗੁਰਮੁਖੇ ਮਨ ਨਿਰਮਲ ਹੁਆ, ਨਿਰਮਲ ਹਰ ਗੁਣ ਗਾਏ ਰਾਮ। ਨਿਰਮਲ ਗੁਣ ਗਾਏ ਨਾ ਮਨ ਵਸਾਏ, ਹਰ ਕੀ ਅੰਮ੍ਰਿਤ ਬਾਣੀ। ਜਿਨ੍ਹਾਂ ਮਨ ਵਸ ਜਿਨ ਮਨ ਵਸਿਆ ਸੀ, ਜਨ ਇਸਤਰੇ ਘਟ ਘਟ ਸ਼ਬਦ ਸਮਾਣੀ। ਤੇਰੇ ਗੁਣ ਗਾਵੇ ਸਹਿਜ ਸਮਾਵ ਹੈ, ਸਬਦੇ ਮੇਲ ਮਿਲਾਏ। ਨਾਨਕ ਸਫਲ ਜਨਮ ਤਿਨ ਕੇਰਾ, ਜੇ ਸਤਿਗੁਰ ਹਰ ਮਾਰਗ ਪਾਏ। ਸੰਤ ਸੰਗਤ ਸਿਉ ਮੇਲ ਪਿਆ, ਹਰ ਹਰ ਨਾਮ ਸਮਾਏ ਰਾਮ। ਗੁਰ ਕੇ ਸ਼ਬਦ ਸਤ ਜੀਵਨ ਮੁਕਤ ਪਏ, ਹਰ ਕੇ ਨਾਮ ਰਿਬਲਾਏ ਰਾਮ। ਹਰ ਨਾਮ ਚਿਤ ਲਾਏ ਗੁਰ ਮੇਲ ਮਿਲਾਏ, ਮਨੁਆ ਤਰਤਾ ਹਰ ਨਾਲੇ। ਸੁਖਦਾਤਾ ਪਾਇਆ ਮੋਹ ਚੁਕਾਇਆ, ਅੰਧਨ ਨਾਮ ਸੰਭਾਲੇ। ਗੁਰ ਸਬਦੇ ਰਾਤਾ ਸਹਿਜੇ ਮਾਤਾ, ਨਾਮ ਮਨ ਵਸਾਏ। ਨਾਨਕ ਤਿਨ ਕਰ ਸਦਹੀ ਸੋਹਲਾ, ਜੇ ਸਤਿਗੁਰ ਸੇਵ ਸਮਾਏ। ਬਿਨ ਸਤਿਗੁਰ ਜਗ ਭਰਮ ਬੁਲਾਇਆ, ਹਰ ਕਾ ਮਹਿਲ ਨ ਪਾਇਆ ਰਾਮ। ਗੁਰਮੁਖੇ ਇੱਕ ਮੇਲ ਮਿਲਾਇਆ, ਤਿਨਕੇ ਦੁੱਖ ਗਵਾਇਆ ਰਾਮ। ਤਿਨਕੇ ਦੁੱਖ ਗਵਾਇਆ ਜਾਂ ਹਰਮਨ ਪਾਇਆ, ਸਦਾ ਗਾਵੇ ਰੰਗਰਾਤੇ। ਹਰ ਕੇ ਭਗਤ ਸਦਾ ਜਨ ਨਿਰਮਲ, ਜੁਗ ਜੁਗ ਸਦ ਹੀ ਜਾਤੇ। ਸਾਚੀ ਭਗਤ ਕਰੇ ਦਰ ਜਾਪੈ, ਕਰ ਦਰ ਸੱਚਾ ਸੋਈ। ਨਾਨਕ ਸੱਚਾ ਸੋਹਿਲਾ, ਸੱਚੀ ਸੱਚ ਬਾਣੀ, ਸ਼ਬਦੇ ਹੀ ਸੁਖ ਹੋਈ। ਸੋਹੀ ਮਹੱਲਾ ਤੀਜਾ, ਜੇ ਲੋੜੈ ਬਰ ਬਾਲੜੀਏ, ਤਾਂ ਗੁਰ ਚਰਣੀ ਚਿਤ ਲਾਏ ਰਾਮ। ਸਦਾ ਹੋਵੇ ਸੁਹਾਗਣੀ, ਹਰ ਜੀਓ ਮਰੇ ਨਾ ਜਾਏ ਰਾਮ। ਹਰ ਜੀਓ ਮਰੇ ਨਾ ਜਾਏ, ਗੁਰ ਕੇ ਸਹਿਜ ਸੁਭਾਏ। ਸਾਤਨ ਕੰਤ ਪਿਆਰੀ, ਸੱਚ ਸੰਜਮ ਸਦਾ ਹੈ ਨਿਰਮਲ, ਗੁਰ ਕੇ ਸ਼ਬਦ ਸਿਗਾਰੀ। ਮੇਰਾ ਪ੍ਰਭ ਸਾਚਾ ਸਦ ਹੀ ਸਾਚਾ, ਜਿਨ ਆਪੇ ਆਪ ਉਪਾਇਆ। ਨਾਨਕ ਸਦਾ ਪਿਰ ਰਾਵੇ ਆਪਣਾ, ਜਿਨ ਗੁਰ ਚਰਣੀ ਚਿਤ ਲਾਇਆ। ਪਿਰ ਪਾਇੜਾ ਬਾਲੜੀਏ, ਅੰਦਿਨ ਸਹਿਜੇ ਮਾਤੀ ਰਾਮ। ਗੁਰਮਤੀ ਮਨ ਆਨੰਦ ਪਿਆ, ਤਿਤ ਤਨ ਮੈਲ ਨ ਰਾਤੀ ਰਾਮ। ਤਿਤ ਤਨ ਮੈਲ ਨ ਰਾਤੀ, ਹਰ ਪ੍ਰਭ ਰਾਤੀ, ਮੇਰਾ ਪ੍ਰਭ ਮੇਲ ਮਿਲਾਏ। ਅੰਦਿਨ ਰਾਵੇ ਹਰ ਪ੍ਰਭ ਆਪਣਾ, ਵਿੱਚੋਂ ਆਪ ਗਵਾਏ। ਗੁਰਮਤ ਪਾਇਆ ਸਹਿਜ ਮਿਲਾਇਆ, ਆਪਣੇ ਪ੍ਰੀਤਮ ਰਾਤੀ। ਨਾਨਕ ਨਾਮ ਮਿਲੇ ਵਡਿਆਈ, ਪ੍ਰਭ ਰਾਵੇ ਰੰਗ ਰਾਤੀ। ਪਿਰ ਰਾਵੇ ਰੰਗ ਰਾਤੜੀਏ, ਪਿਰ ਕਾ ਮਹਿਲ ਤਿਨ ਪਾਇਆ ਰਾਮ। ਸੋ ਸਹੋ ਅਤ ਨਿਰਮਲ ਦਾਤਾ, ਜਿਨ ਵਿੱਚੋਂ ਆਪ ਗਵਾਇਆ ਰਾਮ। ਵਿੱਚੋਂ ਮੋਹ ਚੁਕਾਇਆ ਜਾਂ ਹਰ ਪਾਇਆ, ਹਰ ਕਾ ਮਨ ਮਨ ਪਾਣੀ। ਅੰਦਨ ਗੁਣ ਗਾਵੇ ਨਿਤ ਸਾਚੇ, ਕਥੇ ਅਕਥ ਕਹਾਣੀ। ਜੁਗ ਚਾਰੇ ਸਾਚਾ ਏਕੋ ਵਰਤੇ, ਬਿਨ ਗੁਰ ਕੇ ਨੇ ਨਾ ਪਾਇਆ। ਨਾਨਕ ਰੰਗ ਰਵੇ ਰੰਗ ਰਾਤੀ, ਜਿਨ ਹਰ ਸੇਤੀ ਚਿਤ ਲਾਇਆ। ਕਾਮਣ ਮਨ ਸੁਹਿਲੜਾ, ਸਾਜਨ ਮਿਲੇ ਪਿਆਰੇ ਰਾਮ। ਗੁਰਮਤੀ ਮਨ ਨਿਰਮਲ ਹੋਆ, ਹਰ ਰਾਖਿਆ ਉਰ ਧਾਰੇ ਰਾਮ। ਹਰ ਰਾਖਿਆ ਉਰ ਧਾਰੇ ਆਪਣਾ ਕਾਰਜ ਸਵਾਰੇ, ਗੁਰਮਤੀ ਹਰ ਜਾਤਾ। ਪ੍ਰੀਤਮ ਮੋਹ ਲਿਆ ਮਨ ਮੇਰਾ, ਪਾਇਆ ਕਰਮ ਵਿਧਾਤਾ। ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਵਸਿਆ ਮਨ ਮੁਰਾਰੇ। ਨਾਨਕ ਮੇਲ ਲਈ ਗੁਰ ਆਪਣੇ, ਗੁਰ ਕੇ ਸ਼ਬਦ ਸਵਾਰੇ। ਸੋਹੀ ਮਹੱਲਾ ਤੀਜਾ, ਸੋਹਿਲੜਾ ਹਰ ਰਾਮ ਨਾਮ, ਗੁਰ ਸ਼ਬਦੀ ਵਿਚਾਰੇ ਰਾਮ। ਹਰ ਮਨ ਤਨੋ ਗੁਰਮੁਖ ਪੀਜੈ, ਰਾਮ ਨਾਮ ਪਿਆਰੇ ਰਾਮ। ਰਾਮ ਨਾਮ ਪਿਆਰੇ ਸਭ ਕੁਲ ਉਧਾਰੇ, ਰਾਮ ਨਾਮ ਮੁਖ ਬਾਣੀ। ਆਵਣ ਜਾਣ ਰਹੇ ਸੁਖ ਪਾਇਆ, ਕਰ ਅਨੰਦ ਸੁਰਤ ਸੁਮਾਣੀ। ਹਰ ਹਰ ਇੱਕ ਉਪਾਇਆ, ਹਰ ਪ੍ਰਭ ਨਾਨਕ ਕਿਰਪਾ ਧਾਰੇ। ਸੋਹਿਲੜਾ ਹਰ ਰਾਮ ਨਾਮ, ਗੁਰ ਸ਼ਬਦੀ ਵਿਚਾਰੇ। ਹਮ ਨੀਵੀਂ ਪ੍ਰਭ ਅਤ ਉੱਚਾ, ਕਿਉਂ ਕਰ ਮਿਲਿਆ ਜਾਏ ਰਾਮ। ਗੁਰ ਮੇਲੀ ਬਹੁ ਕਿਰਪਾ ਧਾਰੀ, ਹਰ ਕੇ ਸ਼ਬਦ ਸੁਭਾਏ ਰਾਮ। ਮਿਲ ਸ਼ਬਦ ਸੁਭਾਏ ਆਪ ਗਵਾਏ, ਰੰਗ ਸਿਉ ਰਲੀਆਂ ਮਾਣੇ। ਸਿਜ ਸੁਖਾਲੀ ਜਾਂ ਪਰਪਾਇਆ, ਹਰ ਹਰ ਨਾਮ ਸਮਾਣੇ। ਨਾਨਕ ਸੁਹਾਗਣ ਸਾਬਡ ਭਾਗੀ, ਜੇ ਚੱਲੇ ਸਤਿਗੁਰ ਪਾਏ। ਹਮ ਨੀਵੀ ਪ੍ਰਭ ਅਤ ਉੱਚਾ, ਕਿਉਂ ਕਰ ਮਿਲਿਆ ਜਾਏ ਰਾਮ। ਘਟ ਘਟੇ ਸਭਨਾ ਵਿੱਚ ਏਕੋ, ਏਕੋ ਰਾਮ ਪਧਾਰੋ ਰਾਮ। ਇੱਕ ਨਾ ਪ੍ਰਭ ਦੂਰ ਬਸੈ, ਇੱਕ ਨਾ ਮਨ ਅਧਾਰੋ ਰਾਮ। ਇੱਕ ਨਾ ਮਨ ਅਧਾਰੋ ਸਿਰਜਣ ਹਾਰੋ, ਵਡਭਾਗੀ ਗੁਰ ਪਾਇਆ।
ਘਟ ਘਟ ਹਰ ਪ੍ਰਭ ਏਕੋ ਸੁਆਮੀ, ਗੁਰਮੁਖ ਅਲਖ ਲਖਾਇਆ, ਸਹਿਜੇ ਆਨੰਦ ਹੋਆ ਮਨ ਮਾਨਿਆ, ਨਾਨਕ ਬ੍ਰਹਮ ਵਿਚਾਰੋ, ਘਟ ਘਟੇ ਸਭਨਾ ਵਿੱਚ ਏਕੋ, ਏਕੋ ਰਾਮ ਪਧਾਰੋ ਰਾਮ, ਗੁਰਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸਮਾਇਆ ਰਾਮ, ਹਰ ਧੂੜ ਦੇਵੋ ਮੈਂ ਪੂਰੇ ਗੁਰ ਕੀ, ਹਮ ਪਾਪੀ ਮੁਕਤ ਕਰਾਇਆ ਰਾਮ, ਪਾਪੀ ਮੁਕਤ ਕਰਾਏ ਆਪ ਗਵਾਏ, ਨਿਜ ਕਰ ਪਾਇਆ ਵਾਸਾ, ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ, ਗੁਰਮਤਿ ਨਾਮ ਪਰਗਾਸਾ, ਹਰ ਹਰ ਆਨੰਦ ਪਿਆ ਦਿਨ ਰਾਤੀ, ਨਾਨਕ ਹਰ ਮੀਠ ਲਗਾਏ, ਗੁਰਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸਮਾਏ, ਰਾਗ ਸੂਹੀ ਮਹੱਲਾ ਚੌਥਾ, ਸ਼ਾਂਤ ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਤਿਗੁਰ ਪੁਰਖ ਮਿਲਾਏ ਅਵਗਣਾ, ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ, ਗੁਣ ਰਵਾ ਬਲਰਾਮ ਜੀਓ, ਹਰ ਹਰ ਨਾਮ ਧਿਆਏ ਗੁਰਬਾਣੀ, ਨਿਤ ਨਿਤ ਚਵਾ ਬਲਰਾਮ ਜੀਓ, ਗੁਰਬਾਣੀ ਸਦ ਮਿੱਠੀ ਲਾਗੀ, ਪਾਪ ਵਿਕਾਰ ਗਵਾਇਆ, ਹੋਮੇ ਰੋਗ ਗਿਆ ਪਉ ਪਾਗਾ, ਸਹਿਜੇ ਸਹਿਜ ਮਿਲਾਇਆ, ਕਾਇਆ ਸੇਜ ਗੁਰ ਸ਼ਬਦ ਸੁਖਾਲੀ, ਗਿਆਨ ਤਤ ਕਰ ਭੋਗੋ, ਆਂਦਨ ਸੁਖ ਮਾਣੇ ਨਿਤ ਰਲੀਆਂ, ਨਾਨਕ ਤੁਰ ਸੰਜੋਗੋ, ਸਤ ਸੰਤੋਖ ਕਰ ਪਾਓ, ਕੁੜਮ ਕੁੜਮਾਈ ਆਇਆ ਬਲਰਾਮ ਜੀਓ, ਸੰਤ ਜਨਾ ਕਰ ਮੇਲ, ਗੁਰਬਾਣੀ ਗਵਾਈਆਂ ਬਲਰਾਮ ਜੀਓ, ਬਾਣੀ ਗੁਰ ਗਾਈ ਪਰਮਗਤ ਪਾਈ, ਪੰਚ ਮਿਲੇ ਸੋਹਾਇਆ, ਗਿਆ ਕ੍ਰੋਧ ਮਮਤਾ ਤਨ ਨਾਠੀ, ਪਾਖੰਡ ਭਰਮ ਗਵਾਇਆ, ਹੋਮੈ ਪੀਰ ਗਈ ਸੁਖ ਪਾਇਆ, ਆਰੋਗਤ ਪਏ ਸਰੀਰਾ, ਗੁਰ ਪ੍ਰਸਾਦੀ ਬ੍ਰਹਮ ਪਛਾਤਾ, ਨਾਨਕ ਗੁਣੀ ਗਹੀਰਾ, ਮਨੁੱਖ ਵਿਛੜੀ ਦੂਰ ਮਹਿਲ ਨ ਪਾਏ, ਬਲ ਗਈ ਬਲਰਾਮ ਜੀਓ, ਅੰਤਰ ਮਮਤਾ ਕੂੜ ਕੂੜ ਬਿਹਾਜੈ, ਕੂੜ ਲਈ ਬਲਰਾਮ ਜੀਓ, ਕੂੜ ਕਪਟ ਕਮਾਵੈ ਮਹਾਂ ਦੁੱਖ ਪਾਵੈ, ਬਿਨ ਸਤਿਗੁਰ ਮਗ ਨ ਪਾਇਆ, ਉਜੜ ਪੰਥ ਭਰਮੇ ਗਵਾਰੀ, ਖਿਨ ਖਿਨ ਧੱਕੇ ਖਾਇਆ, ਆਪੇ ਦਇਆ ਕਰੇ ਪ੍ਰਭ ਦਾਤਾ, ਸਤਿਗੁਰ ਪੁਰਖ ਮਿਲਾਏ, ਜਨਮ ਜਨਮ ਕੇ ਵਿਛੜੇ ਜਨ ਮੇਲੇ, ਨਾਨਕ ਸਹਿਜ ਸੁਭਾਏ, ਆਇਆ ਲਗਨ ਗਣਾਏ, ਹਿਰਦੇ ਤਨ ਉਮਾਹੀਆਂ ਬਲਰਾਮ ਜੀਓ, ਪੰਡਿਤ ਪਾਦੇ ਆਣ ਪਤੀ, ਵਹਿ ਬਚਾਈਆਂ ਬਲਰਾਮ ਜੀਓ, ਪਤੀ ਬਚਾਈ ਮਨ ਵਜੀ ਵਧਾਈ, ਜਬ ਸਾਜਨ ਸੁਣੇ ਕਰ ਆਏ, ਗੁਣੀ ਗਿਆਨੀ ਬਹਿ ਮਤਾ ਪਕਾਇਆ, ਫੇਰੇ ਤਤ ਦਿਵਾਏ, ਵਰ ਪਾਇਆ ਪੁਰਖ ਅਗੰਮ ਗੋਚਰ, ਸਦਨ ਵਤਨ ਬਾਲ ਸਖਾਈ, ਨਾਨਕ ਕਿਰਪਾ ਕਰਕੇ ਮੇਲੇ, ਵਿਛੜ ਕਦੇ ਨਾ ਜਾਈ, ਸੂਹੀ ਮਹੱਲਾ ਚੌਥਾ। ਹਰ ਪਹਿਲੜੀ ਲਾਭ ਪ੍ਰਵਿਰਤੀ, ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਬੇਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ, ਧਰਮ ਦ੍ਰਿੜੋ ਹਰ ਨਾਮ ਤਿਹਾਵੋ, ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਅਰਾਧੋ, ਸਭ ਕਿਲ ਬਿਖ ਪਾਪ ਗਵਾਇਆ, ਸਹਿਜ ਆਨੰਦ ਹੋਆ ਵਡਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹੇ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ, ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ, ਬਲਰਾਮ ਜੀਓ, ਨਿਰਭਉ ਪੈ ਮਨ ਹੋਏ, ਹੋਮੈ ਮੈਲ ਗਵਾਇਆ ਬਲਰਾਮ ਜੀਓ, ਨਿਰਭਉ ਪਾਇਆ ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਹਿਆ ਭਰਪੂਰੇ, ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ, ਜੋ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਬਜਾਏ, ਹਰ ਤੀਜੜੀ ਲਾਭ ਮਨ ਚਾਉ ਭਇਆ, ਬੈਰਾਗੀਆਂ ਬਲਰਾਮ ਜੀਓ, ਸੰਤ ਜਨਾ ਹਰ ਮੇਲ ਹਰ ਪਾਇਆ, ਵਡਭਾਗੀਆਂ ਬਲਰਾਮ ਜੀਓ, ਨਿਰਮਲ ਹਰ ਪਾਇਆ ਹਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ, ਸੰਤ ਜਨਾ ਵਡਭਾਗੀ ਪਾਇਆ, ਹਰ ਕਥੀਏ ਅਕਥ ਕਹਾਣੀ, ਹਿਰਦੈ ਹਰ ਹਰ ਹਰ ਤਨ ਉਪਜੀ, ਹਰ ਜਪੀਏ ਮਸਤਕ ਭਾਗ ਜੀਓ, ਜੋ ਨਾਨਕ ਬੋਲੇ ਤੀਜੀ ਲਾਵੈ, ਹਰ ਉਪਜੈ ਮਨ ਬੈਰਾਗ ਜੀਓ, ਹਰ ਚੌਥੜੀ ਲਾਭ ਮਨ ਸਹਿਜ ਭਇਆ, ਹਰ ਪਾਇਆ ਬਲਰਾਮ ਜੀਓ, ਗੁਰਮੁਖ ਮਿਲਿਆ ਸੁਭਾਏ,
हर मंतन मीठा लाया बलराम जियो, हर मीठा लाया मेरे प्रभ पाया, अंदन हर लिब लाई मन चंदिया फल पाया स्वामी, हर नाम बजी बधाई हर प्रभ ठाकुर काज रचाया, तन हिरदय नाम विगासी जन नानक बोले चौथी लावे, हर पाया प्रभ अविनासी एक ओंकार सतगुर प्रसाद, राग सूही संत महला चौथा कर दूजा, गुरमुख हर गुण गाए हिरदय रसन रसाए, हर रसन रसाए मेरे प्रपाए, मिलिया सहज सुभाए अंदिन भोग भोगे सुख सोवै, शब्द रहे लिबलाए बड़े भाग गुरपूरा पाइय, अंदिन नाम त्याए सहजे सहज मिलिया जग जीवन, नानक सुन समाए संगत संत मिलाए, हर सर निर्मल नाए निर्मल जल नाए, मैल गवाए पै पवित्र शरीरा, दुर्मत मैल गई परम पागा, होमे बिनठी पीरा, नदरू प्रभु नदर प्रभु सतसंगत पाई, निज कर हुआ वासा हर मंगल रस रसन रसाए, नानक नाम परगासा अंतर रतन बिचारे, गुरमुख नाम प्यारे हर नाम प्यारे, शब्द निस्तारे अज्ञान अंधेर गवाया, ज्ञान प्रचंड बलिया कट चानन कर मंदर सोहाया, तन मन अर्प सिगार बनाए हर प्रभ साचे पाया, जो प्रभ कहे सोई पर की जय नानक अंक समाया, हर प्रभ काज रचाया गुरमुख ब्याहन आया, ब्याहन आया गुरमुख हर पाया, सातन कंत प्यारी संत जना मिल मंगल गाए, हर जियो आप सवारी सुरनर गण गंधर्व मिल आए, उपूर्व जंज बनाई नानक प्रभ पाया मैं साचा, ना कदे मरे ना जाई।

ਕਹੋ ਨਾਨਕ ਸਤਿਗੁਰ ਪਲਿਆਰੀ ਜਿਨੇ ਥਾਂ ਸੁਹਾਇਆ। ਕਰ ਮੰਦਰ ਹਟਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰ ਨਾਮ ਅਰਾਧੇ ਕੱਟੀਏ ਜਮਕੀ ਫਾਸੀ ਰਾਮ ਕੱਟੀ ਜਮ ਫਾਸੀ ਆਪ ਅਬਨਾਸੀ ਹਰ ਹਰ ਨਾਮ ਧਿਆਏ ਸਗਲ ਸਮਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਤ ਸਾਜਨ ਸੁਖ ਮਾਣੋ ਰਲੀਆਂ ਦੁੱਖ ਦਰਦ ਭਰਮ ਨਾਸੀ ਸ਼ਬਦ ਸਵਾਰੇ ਸਤਿਗੁਰ ਪੂਰੇ ਨਾਨਕ ਸਤ ਬਲ ਜਾਸੀ ਦਾਤ ਖਲਪ ਕੀ ਪੂਰੀ ਹੋਈ ਨਿਤ ਨਿਤ ਚੜੇ ਸਵਾਈ ਰਾਮ ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਭੈ ਦਿਆਲਾ ਜੀ ਸਹਿ ਜੀ ਜਾਂ ਸਭ ਸੁਖੀ ਵਸਾਵ ਪ੍ਰਭ ਆਪੇ ਕਰ ਪ੍ਰਤਪਾਲਾ ਦਹਿ ਦਸ ਪੂ ਰਿਹਾ ਜਸ ਸਵਾਮੀ ਕੀਮਤ ਕਹਿ ਨਾ ਜਾਈ ਕਹੋ ਨਾਨਕ ਸਤਿਗੁਰ ਬਲਿਹਾਰੀ ਜਨ ਆਪ ਚਲ ਨੀਮ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਏ ਰਾਮ ਆਂਦਨ ਚੋਜ ਭਗਤ ਪਾ ਪੰਜਨ ਅਨਹਦ ਬਾਜੈ ਧੁਨੀਏ ਰਾਮ ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੈ ਹਰ ਨਾਮ ਰਾਧੇ ਮਹਿਲ ਸਭ ਕਾਟੈ ਕਿਲਵਿਖ ਸਗਲੇ ਖੋਵੈ ਤੈ ਜਨਮ ਨਾ ਮਰਨਾ ਆਵਣ ਜਾਣਾ ਬਹੁੜ ਨਾ ਪਾਈਐ ਜੋਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਚ ਪੁੰਨੀਐ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈ ਕਾਰ ਪਿਆ ਜਾਗਿਆ ਅੰਤਰ ਲਾਥੇ ਸਗਲ ਬਸੂਰੇ ਪੂਰਨ ਪੁਰਖ ਅਚਤ ਅਵਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਵ ਨਦ ਰਿਧ ਸਿਧ ਦੀਨੇ ਕਰਤਾ ਤੋਟ ਨਾ ਵੈ ਕਾਈ ਰਾਮ ਖਾਦ ਖਰਚਤ ਬਿਲਛਤ ਸੁਖ ਪਾਇਆ ਕਰਤੇ ਕੀ ਦਾਸ ਸਵਾਈ ਰਾਮ ਦਾਸ ਵਾਈ ਨ ਖੁੱਟ ਨਾ ਜਾਈ ਅੰਤਰ ਜਾਮੀ ਪਾਇਆ ਕੋਟ ਬਿਗਨ ਸਗਲੇ ਉੱਠ ਨਾਠੈ ਦੁੱਖ ਨਾ ਨੇੜੇ ਆਇਆ ਸੁਖ ਸਾਂ ਸਹਿਜ ਘਨੇਰੇ ਬਿਨਸੀ ਭੂਖ ਸਵਾਈ ਨਾਨਕ ਗੁਣ ਗਾਵੈ ਸਵਾਮੀ ਕਹਿ ਅਚਰ ਜਿਸ ਵਡਿਆਈ ਰਾਮ ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕਿਆ ਵਿਚਾਰਾ ਰਾਮ ਭਗਤ ਸੋਏ ਹਰ ਕੇ ਗੁਣ ਗਾਵੈ ਸਦਾ ਕਰੇ ਜੈਕਾਰਾ ਰਾਮ ਗੁਣ ਗਾਏ ਗੁਵਿੰਦ ਅੰਧ ਹੰਧ ਬਾਜੈ ਸਤਸੰਗਤ ਸੰਗ ਬਣੀ ਜਿਨ ਉੱਤਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਣੀ ਅੜਸੜ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ ਪਤਤ ਪਾਵਣ ਬਿਰਦ ਸਵਾਮੀ ਨਾਨਕ ਸ਼ਬਦ ਆਧਾਰਾ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤਤ ਕਵਣ ਕਰੀ

ਕਾਟੈ ਸਭ ਤੇ ਮਤ ਸਭ ਹੂੰ ਤੇ ਬਾਹਰ ਰਾਗ ਦੁਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸੁਰਨਾਈ ਹਰ ਪ੍ਰੀਤਮ ਮਨੋ ਸੁਧਾਰੋ ਮੈਂ ਖੋਜਤ ਖੋਜਤ ਜੀ ਹਰ ਨਿਚਲ ਸੋ ਕਰ ਪਾਇਆ ਸਭ ਦਰਬ ਡਿੱਠੇ ਜੀਓ ਤਾਂ ਚਰਨ ਕਮਲ ਚਿਤ ਲਾਇਆ ਪ੍ਰਭ ਅਬਨਾਸੀ ਹੋ ਤਿਸਕੀ ਦਾਸੀ ਮਰੇ ਨਾ ਆਵੈ ਜਾਵੈ ਧਰਮਾਰਥ ਕਾਮ ਸਭ ਪੂਰਨ ਮਨ ਚਿੰਦੇ ਫਲ ਪਾਵੈ ਸਤ ਸਿਮਰਤ ਗੁਣ ਗਾਵੈ ਕਰਤਾ ਸੇ ਸਾਧਕ ਮੁੰਜਨ ਧਿਆਇਆ ਨਾਨਕ ਸਰਨ ਕਿਰਪਾ ਨਿਤ ਸਵਾਮੀ ਵਡਭਾਗੀ ਹਰ ਹਰ ਗਾਇਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੂਹੇ ਸੂਹੈ ਵੇ ਸੁਹਾਗਣੀ ਪਰ ਫਿਰ ਰਾਵਣ ਜਾਏ ਫਿਰ ਛੋਡਿਆ ਕਰੇ ਆਪਣੇ ਮੋਹੀ ਦੂਜੇ ਪਾਏ ਮਿੱਠਾ ਕਰਕੇ ਖਾਇਆ ਬਹੁ ਸਦਿਓ ਵਧਿਆ ਰੋਗ ਸੋਧ

ਆਗਿਆਕਾਰੀ ਸਦਾ ਸੁਹਾਗਣ ਹਰ ਮੇਲੀ ਕਰਤਾਰ ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਲਾ ਤੀਜਾ ਸੂਵੀਏ ਨਿਮਾਣੀਏ ਸੋਹੋ ਸੋ ਸਦਾ ਸੰਭਾਲ ਨਾਨਕ ਜਨਮ ਸਵਾਰੇ ਆਪਣਾ ਕੁਲ ਵੀ ਛੁੱਟੀ ਨਾਲ ਪੌੜੀ ਆਪੇ ਤਖ਼ਤ ਰਚਾਈਆਂ ਨੇ ਆਕਾਸ਼ ਪਤਾਲਾ ਧਰਤੀ ਹੁਕਮੇ ਧਰਤੀ ਸਾਜੀਆਂ ਸੱਚੀ ਧਰਮਸਾਲਾ ਆਪ ਪਾਇਕ ਪਾਵਦਾ ਆ ਸੱਚੇ ਦੀਨ ਦਿਆਲਾ ਸਭਨਾ ਰਿਖ ਸਬਾਏ ਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਿਤ ਪਾਲਾ ਸਲੋਕ ਮਹਲਾ ਤੀਜਾ ਸੂਬਤਾ ਸੁਹਾਗਣੀ ਜਾਮਨ ਲਹਿ ਤਾ ਸਾਚਾ ਨਾਉ ਸਤਿਗੁਰ ਆਪਣਾ ਮਨਾਇ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਾਹੀ ਤਾਹ ਐਸਾ ਸੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋ ਬਈ ਐਨ ਸਲਾਗੈ ਭਾਓ ਨਾਨਕ ਸੁਹਾਗਣ ਕਾ ਕਿਆ ਚਿੰਨ ਹੈ ਅੰਦਰ ਸੱਚ ਮੁਖ ਉਜਲਾ ਖਸਮੇ ਮੈਂ ਸਮਾਏ ਮੱਲਾ ਤੀਜਾ ਲੋਕਾਂ ਵੇਹ ਸੂ ਵਹਿ ਸੂਆ ਵੇਸ ਕਰੀ ਵੇਸੀ ਸੋਹਨਾ ਪਾਈਏ ਕਰ ਕਰ ਵੇਸ ਰਹੀ ਨਾਨਕ ਦਿਨ ਸੋ ਪਾਇਆ ਜਿਨ ਗੁਰ ਕੀ ਸਿੱਖ ਸੁਣੀ ਜੋ ਤਿਸ ਭਾਵੈ ਸੋ ਥੀਏ ਇਨ ਵਿਦ ਕੰਤ ਮਿਲੀ ਪੌੜੀ ਹੁਕਮੀ ਸਿਰਤ ਸਾਜੀਅਨ ਬਪਾ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇਤੜਾ ਸੱਚੇ ਇਲਾਕੇ ਪਾਰਾ ਇਕਨਾ ਨੂੰ ਤੂੰ ਮੇਲ ਲੈ ਗੁਰ ਸ਼ਬਦ ਵਿਚਾਰਾ ਸੱਚ ਰਤੇ ਸੇ ਨਿਰਮਲੈ ਹੋਮੇ ਤਜ ਵਿਕਾਰਾ ਜਿਸ ਨੂੰ ਤੂੰ ਮਿਲੈ ਸੋ ਤੁਧ ਮਿਲੇ ਸੋਈ ਸਚਿਆਰਾ ਸਲੋਕ ਮਹਲਾ ਤੀਜਾ ਸੂਵੀਏ ਸੂਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਪਾਓ ਕਿਨ ਮੈਂ ਝੂਠ ਸਭ ਬਿਸ ਜਾਏ ਜਿਉ ਟਿਕੇ ਨਾ ਬਿਰਖ ਕੀ ਛਾਓ ਗੁਰਮੁਖ ਲਾਲੋ ਲਾਲ ਹੈ ਜਿਉ ਰੰਗ ਮਜੀਠ ਸਚੜਾਓ ਉਲਟੀ ਸਾਖ ਸਿਵੇ ਘਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਉ ਨਾਨਕ ਬਲਿਹਾਰੀ ਗੁਰ ਆਪਣੇ ਜਿਤ ਮਿਲੀਏ ਹਰ ਗੁਣ ਗਾਓ ਮੱਲਾ ਤੀਜਾ ਸੂਹਾ ਰੰਗ ਵਿਕਾਰ ਹੈ ਕਾਂਤ ਨਾ ਪਾਇਆ ਜਾਏ ਇਸ ਲਹਿੰਦੇ ਬਿਲਮ ਨਾ ਹੋਵੇ ਰੰਡ ਬੈਠੀ ਦੂਜੇ ਪਾਏ ਮੌਂਦਿਆਣੀ ਡੂਮਣੀ ਸੂਹੇ ਵੇਸ ਲਵਾਏ ਸ਼ਬਦ ਸੱਚੇ ਰੰਗ ਲਾਲ ਕਰ ਪੈ ਪਾਏ ਸਿੰਗਾਰ ਬਣਾਏ ਨਾਨਕ ਸਾਹ ਸੁਹਾਗਣੀ ਜੇ ਚੱਲਣ ਸੱਚੇ ਸਤਿਗੁਰ ਪਾਏ ਪੌੜੀ ਆਪੇ ਆਪ ਪਾਈਆਂ ਨੇ ਆਪ ਕੀਮਤ ਪਾਈ ਤੇ ਦਾਂਤ ਨਾ ਜਾ ਪਈ ਗੁਰ ਸ਼ਬਦ ਵਜਾਈ ਮਾਇਆ ਮੋਗ ਵਾਰ ਹੈ ਦੂਜੇ ਪਰਮਾਈ ਮਨਮੁਖ ਠੌਰ ਨਾ ਪਾਵਣੀ ਫਿਰ ਆਵੈ ਜਾਈ ਜੋ ਤਿਸ ਭਾਵੈ ਸੋ ਥੀਏ ਸਭ ਚੱਲੇ ਰਜਾਈ ਸਲੋਕ ਮਹਲਾ ਤੀਜਾ।

ਕਾਰਨ ਤਾਂ ਸਾਂਚੀ ਹੈ ਭਲਕੇ ਚੱਲਣ ਹੋਵੇ। ਨਾਨਕ ਨਾਲ ਨਾ ਚੱਲ ਸੀ ਫਿਰ ਪਛਤਾਵਾ ਹੋਏ। ਮਹਲਾ ਦੂਜਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਐ ਨਾਨਕਾ ਸਵਾਰ। ਮਹਲਾ ਦੂਜਾ ਮਨ ਹਟ ਤਰਫ ਨਾ ਜਾ ਪਈ ਜੇ ਬਹੁਤਾ ਕਲ ਹੈ ਤਰਫ ਜਾਣੇ ਸਤ ਭਉ ਦੇ ਜਿਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤੇ ਕਾਰਨ ਜਿਨ ਕੀਆ ਸੋ ਜਾਣੇ ਸੋਈ ਆਪੇ ਸਿਰ ਸਾਜੀਐ ਨੇ ਆਪੇ ਫਨ ਗੋਈ ਜੁਗ ਚਾਰੇ ਸਭ ਭਵ ਥੱਕੀ ਕਿਨ ਕੀਮਤ ਹੋਈ ਗੁਰਮੁਖ ਏਕ ਵਿਖਾਲਿਆ ਮਨ ਤਾਂ ਸੁਖ ਹੋਈ ਗੁਰਮਖੰਡ ਸਦਾ ਸਲਾਈਏ ਕਰਤਾ ਕਰੇ ਸੋ। ਇਸ ਲੋਕ ਮਹਲਾ ਦੂਜਾ ਜਿਨਾ ਭਹੋ ਨਹਿ ਭਹੋ ਮੁਚ ਭਹੋ ਨਿਰਭਾ ਨਾਨਕ ਇਹ ਪਟ ਅੰਤਰਾ ਤਿਤ ਦੀਵਾਨ ਗਇਆ। ਮਹਲਾ ਦੂਜਾ ਤੁਰਦੇ ਕੋ ਤੁਰਦਾ ਮਿਲੇ ਉੱਠਦੇ ਕੋ ਉੱਠਦਾ ਜੀਵਤੇ ਕੋ ਜੀਵਤਾ ਮਿਲੇ ਮੂਹੇ ਕੋ ਮੂਆ ਨਾਨਕ ਸੋ ਸਲਾਹੀ ਹੈ ਜਿਨ ਕਾਰਨ ਕੀਆ ਪੌੜੀ ਸੱਚ ਧਿਆਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਓਮੇ ਮਾਰ ਮਨ ਨਿਰਮਲਾ ਹਰ ਨਾਮ ਉਤਾਰੀ ਕੋਠੇ ਮੰਡਪ ਮਾੜੀਆਂ ਲਗ ਪੈ ਗਵਾਰੀ ਜਿਨਾ ਕੀਏ ਤਿਸੇ ਨਾ ਜਾਣ ਹੈ ਮਨਮੁਖ ਗੋਵਾਰੀ ਜਿਸ ਬੁਝਾਏ ਸੋ ਬੁਝ ਸੀ ਸੱਚਿਆ ਕਹਿ ਜੰਤ ਵਿਚਾਰੀ। ਸਲੋਕ ਮਹਲਾ

ਦਾਸ ਭੋਜਨ ਪਹੁ ਕਰੇ ਮਨ ਤਨ ਸੰਭੈ ਕੰਤ ਕਹੋ ਤੋ ਨਾਨਕ ਭੋਗ ਕਰੇ ਮਹਲਾ ਤੀਜਾ ਕਾਜਲ ਫੂਲ ਤੰਬੋਲ ਰਸ ਲੈ ਤਨ ਕੀਆ ਸਿੰਗਾਰ ਸਿਰ ਜੇ ਕੰਤ ਨਾ ਆਇਓ ਐਵੇਂ ਪਹਿਆ ਵਿਕਾਰ ਮਹਲਾ ਤੀਜਾ ਤਨ ਪੇਰੇ ਨਾ ਆਖੀਆਂ ਬਹਿਣ ਇਕੱਠੇ ਹੋਏ ਇੱਕ ਜੋਤ ਦੋਏ ਮੀਰ ਇੱਕ ਜੋਤ ਦੋਏ ਮੂਰਤੀ ਤਨ ਫਿਰ ਕਹੀਏ ਸੋਏ ਪੌੜੀ ਪੈ ਬਿਨ ਭਗਤ ਨ ਹੋਵੇ ਨਾਮ ਨਾ ਲਾਗੇ ਪਿਆਰ ਸਤਿਗੁਰ ਮਿਲੀਏ ਪਹੋ ਪਜੈ ਪੈ ਪਹਿਰਾ ਰੰਗ ਸਵਾਰ ਮਨ ਤਨ ਰਤਾ ਰੰਗ ਸਿਉ ਹੋਮੇ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਹੱਥ ਸੋਹਣਾ ਭੇਟਿਆ ਕ੍ਰਿਸ਼ਨ ਮਨਾਰ ਮੁਰਾਰ ਪਹੁ ਪਹੁ ਸਭ ਤੇ ਸਦਾ ਸੋ ਸੱਚ ਵਰਤੇ ਸੰਸਾਰ ਮਹੱਲਾ ਸਲੋਕ ਮਹੱਲਾ ਪਹਿਲਾ ਵਾਹੋ ਖਸਮ ਤੂੰ ਵਾਹੋ ਜਿਨ ਰਚਨਾ

ਵਰਨ ਪੌੜੀ ਹਰ ਸਲਾਈ ਸਦਾ ਸਦਾ ਮਨ ਤਨ ਸੌਂਪ ਸਰੀਰ ਗੌਰ ਸ਼ਬਦੀ ਸਚ ਪਾਇਆ ਸਾਚਾ ਗਹਿਰ ਗੰਭੀਰ ਮਨ ਤਨ ਹਿਰਦੇ ਰਵ ਰਿਹਾ ਹਰ ਹੀਰਾ ਹੀਰ ਜਨ ਮਰਨ ਕਾ ਦੁੱਖ ਗਿਆ ਫਿਰ ਪਵੇ ਨਾ ਫੀਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਸਲੋਕ ਮਹਲਾ ਪਹਿਲਾ ਨਾਨਕ ਇਹ ਤਨ ਜਾਲ ਜਨ ਜਲਿਆ ਨਾ ਵਿਸਾਰਿਆ ਪਾਉਂਦੀ ਜਾਏ ਪਰਾਲ ਪਿੱਛੇ ਹੱਥ ਨਾ ਬੜੇ ਤਿਤ ਨਿਬੰਧੇ ਤਾਲ ਮਹਲਾ ਪਹਿਲਾ ਨਾਨਕ ਮਨ ਕੇ ਕੰਮ ਫਿੱਟਿਆ ਗਣਤ ਨਾ ਆਵੇ ਕੇਤੀ ਲਾਹ ਸਹਮ ਜਾ ਬਖਸ਼ੇ ਤਾਂ ਧੱਕਾ ਨਹੀਂ ਪੌੜੀ ਸੱਚਾ ਅਮਰ ਚਲਾਈਆਂ ਕਰ ਸੱਚ ਫਰਮਾਨ ਸਦਾ ਨਿਹਚਰ ਰਵ ਰਿਹਾ ਸੋ ਪੁਰਖ ਸੁਜਾਨ ਗੁਰਪ੍ਰਸਾਦੀ ਸੇਵੀਏ ਸੱਚ ਸ਼ਬਦ ਨਿਸ਼ਾਨ ਪੂਰਾ ਥਾਟ ਬਣਾਇਆ ਰੰਗ ਗੁਰਮਤ ਮਾਨ ਅਗਮ ਗੋਚਰ ਅਲਾਖੈ ਗੁਰਮੁਖ ਜਨ ਗੁਰਮੁਖ ਹਰ ਜਾਣ ਲੋਕ ਮਹਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ ਖੋਟੇ ਖਰੇ ਪਰਖੀਅਨ ਸਾਹਿਬ ਕੇ ਦੀਵਾਨ ਮਹਲਾ ਪਹਿਲਾ ਨਾਵਣ ਚੱਲੇ ਤੀਰਤੀ ਮਨ ਖੋਟੇ ਤਨ ਚੋਰ ਇੱਕ ਪਹੁ ਲੱਤੀ ਨਾਤਿਆਂ ਦੋ ਪਹਿ ਚੜੀਏ ਸੋਰ ਬਾਹਰ ਧੋਤੀ ਤੂੰਬੜੀ ਅੰਦਰ ਵਿਸਨ ਕੋਰ ਸਾਧ ਭਲੇ ਅਨਾਤਿਆਂ ਚੋਰ ਸੋ ਚੋਰਾਂ ਚੋਰ ਪੌੜੀ ਆਪੇ ਹੁਕਮ ਚਲਾਏ ਦਾ ਜਗ ਤੰਦੇ ਲਾਇਆ ਇੱਕ ਆਪੇ ਆਪ ਲਾਈਆਂ ਗੁਰ ਕੈ ਸੁਖ ਪਾਇਆ ਦਹਿ ਦਸੇ ਮਨ ਧਾਮ ਦਾ ਗੁਰ ਠਾਕ ਰਹਾਇਆ ਨਾਮੇ ਨੂੰ ਸਭ ਲੋਇ ਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟਣ ਸਕੀਏ ਜੋ ਹਰ ਲਿਖ ਪਾਇਆ ਸਲੋਕ ਮਹਲਾ ਪਹਿਲਾ ਦੋ ਦੀਵੇ ਚੌਦਾਂ ਹਟ ਨਾਲੇ ਜੇਤੇ ਜੀਤੇ ਤੇ ਵਣਜਾਰੇ ਖੁੱਲੈ ਹਟ ਹੋਆ ਵਾਪਾਰ ਜੋ ਪਹੁੰਚੇ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਸੱਚ ਨਾਨਕ ਨਾਮ ਲਾਹਾ ਪਰਵਾਨ ਘਰ ਆਏ ਵਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ ਰਹਿ ਮਹਲਾ ਪਹਿਲਾ ਰਾਤੀ ਹੋਵਣ ਕਾਲੀਆਂ ਸੁਪੇ ਦਾ ਸੇਵਨ ਦਹਿ ਪੱਗਾਂ ਤਪੇ ਘਣਾ ਕਾਲਿਆਂ ਕਾਲੇ ਬਨ ਅੰਧੇ ਅਗਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰ ਇਹ ਕਬੂ ਨ ਪਾਵੇ ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸਾਚੇ ਆਪੈ ਇੱਕ ਦੂਜੇ ਭੈ ਖੁਆਈਆਂ ਹੋਮੇ ਵਿੱਚ ਵਿਆਪੈ ਇਹ ਮਾਸ ਜਨਮ ਦੁਰਲੱਭ ਹੈ ਮਨਮੁਖ ਸੰਤਾਪੈ ਜਿਸ ਆਪ ਜਾਵੈ ਸੋ ਬੁਝ ਸੀ ਜਿਸ ਸਤਿਗੁਰ ਥਾਪੈ ਸਭ ਜਗ ਖੇਲ ਰਚਾਈਆਂ ਸਭ ਵਰਤੈ ਆਪੈ ਸਲੋਕ ਮਹਲਾ ਪਹਿਲਾ

ਕੂੜਾ ਕੱਪੜ ਕੱਛੀਐ ਕੂੜਾ ਪਹਿਨਣ ਮਾਣ ਮਹਲਾ ਪਹਿਲਾ ਬੱਗਾਂ ਵਾਂਗੂ ਸਿੰਘੀਆਂ ਨਾਲੇ ਮਿਲੀ ਕਲਾਣ ਇੱਕ ਦਾ ਤੇ ਇੱਕ ਮੰਗ ਤੇ ਨਾਮ ਤੇਰਾ ਪਰਵਾਨ ਨਾਨਕ ਜੀ ਨੇ ਸੁਣ ਕੇ ਮੰਨਿਆ ਹੋ ਤਿੰਨ ਵਿੱਟੋਂ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋ ਗਿਆ ਓਮੇ ਝਗੜਾ ਪਾਈਐਨ ਝਗੜੇ ਜਗ ਮੂਆ ਗੁਰਮੁਖ ਝਗੜ ਚਕਾਈਐਨ ਇੱਕੋ ਰੱਬ ਰਿਹਾ ਸਭ ਆਤਮ ਰਾਮ ਪਛਾਣਿਆ ਭਉ ਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਾਰ ਨਾਮ ਸਮਾਇਆ ਸਲੋਕ ਮਹਲਾ ਪਹਿਲਾ ਸਤਗੁਰ ਭੁਖਿਆ ਸਤਗੁਰ ਭੀਖਿਆ ਤੇ ਮੈਂ ਤੂੰ ਸਮਰੱਥ ਦਤਾਰ ਹੋਮੇ ਗਰਬ ਨਵਾਰੀਏ ਕਾਮ ਕ੍ਰੋਧ ਹੰਕਾਰ ਲਭ ਲੋਭ ਪਰ ਚਾਲੀਏ ਨਾ ਮਿਲੇ ਆਧਾਰ ਐਨਸ ਨਾਵ ਤਨ ਨਿਰਮਲਾ ਮਹਿਲਾ ਕਬੂ ਨਾ ਹੋਏ ਨਾਨਕੇ ਬਦ ਛੁੱਟੀਏ ਨਦਰ ਤੇਰੀ ਸੁਖ ਹੋਏ ਮਹਲਾ ਪਹਿਲਾ ਇੱਕੋ ਕੰਤ ਸਬਾਈਆਂ ਜਿੱਤੀ ਦਰ ਖਲੀਆਂ ਨਾਨਕ ਅੰਤੇ ਰਤੀਆਂ ਪੁੱਛੋ ਵਾਤੜੀਆਂ ਮਹਲਾ ਪਹਿਲਾ ਸਭੇ ਕੰਤੇ ਰਤੀਆਂ ਮੈਂ ਦੁਹਾ ਗਣ ਕੇਤ ਮੈਂ ਤਨ ਆਪ ਗੁਣੇ ਤੜੇ ਖਸੁਨ ਫੇਰੇ ਤਿਤ ਮਹਲਾ ਪਹਿਲਾ ਓ ਬਲਿਹਾਰੀ ਤਿੰਨ ਕੋ ਸਿਫ ਜਨਾ ਕੇ ਵਤ ਸਭ ਰਾਤੀ ਦੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚੇ ਦਾਨ ਹਰਦੀ ਚੇ ਕਿਰਪਾ ਕਰ ਗੁਰਮੁਖ ਦੇ ਮਿਲਾਏ ਜਾਨ ਪਾਵੇ ਨਾਮ ਹਰ ਅਨਹਰ ਸ਼ਬਦ ਵਜਾਏ ਜੋਤੀ ਜੋਤ ਧਾਰ

ਸਿਫਤ ਸਲਾਹਣ ਛੱਡ ਕੇ ਕੁਰੰਗੀ ਲੱਗਾ ਹੰਸ ਪਿੱਟ ਅਜਿਹਾ ਜੀਵਿਆ ਜਿਤ ਖਾਏ ਵਧਿਆ ਪੇਟ ਨਾਨਕ ਸੱਚੇ ਨਾ ਬਿਨ ਸਭੋ ਦੁਸ਼ਮਣ ਹੇਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਔਰ ਧਾਰਿਆ ਘਰ ਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ ਤੂੰ ਆਪ ਸਵਾਰੇ ਆਪ ਸਿਰਜਣ ਹਾਰਿਆ ਸਲੋਕ ਮਹਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਉਗਵੈ ਸੂਰ ਨਾ ਜਾਪੈ ਚੰਦ ਉਗਵੈ ਸੂਰ ਨਾ ਜਾਪੈ ਚੰਦ ਜੈ ਗਿਆਨ ਪ੍ਰਗਾਸ ਗਿਆਨ ਮਟੰਤ ਵੇਦ ਪਾਠ ਸੰਸਾਰ ਕੀ ਕਾਰ ਪ੍ਰਬਲ ਪੰਡਿਤ ਕਰੇ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰ ਸਪਾਰ ਮਹਲਾ ਪਹਿਲਾ ਸ਼ਬਦੇ ਸਾਧਨਾ ਆਇਓ ਨਾਮ ਨਾ ਲਾਗੋ ਪਿਆਰ ਰਸਨਾ ਭਿੱਖਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪਾਈਏ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਜੋ ਪ੍ਰਭ ਸਲਾਹੇ ਆਪਣਾ ਸੋ ਸੁਭਾ ਪਾਵੈ ਹਉਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਵੈ ਸਾਚੀ ਬਾਣੀ ਗੁਣ ਉਚਰੈ ਸਾਚਾ ਸੁਖ ਪਾਵੈ ਮੇਲ ਭੈਹਾ ਚਿਰੀ ਵਿਛੁਨੀਆਂ ਗੁਰਪੁਰਖ ਮਿਲਾਵੈ ਮਨ ਮਹਿਲਾ ਹੈ ਇਹ ਸੁਧ ਹੈ ਹਰ ਨਾਮ ਧਿਆਵੈ ਸਲੋਕ ਮਹਿਲਾ ਪਹਿਲਾ ਕਾਇਆ ਕੁਸਵਾਨ ਫਲ ਫੁਲ ਨਾਨਕ ਗੁਪਤ ਮਾਲ ਇਨੀ ਫੁੱਲੀ ਰੱਬ ਰਹੇ ਅਵਰ ਨਾ ਚੁਣੀਏ ਡਾਲ ਮਹਲਾ ਦੂਜਾ ਨਾਨਕ ਤਿੰਨਾ ਬਸੰਤ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਸਾ ਪੂਰੀ ਸੇ ਐਨ ਸਵਿਰੇ ਜਲੰਤ ਪੌੜੀ ਆਪੇ ਬਖਸ਼ ਦਇਆ ਕਰ ਗੁਰ ਸਤਗੁਰ ਬਚਨੀ ਅੰਧਨ ਸੇ ਵੀ ਰੱਬ ਰਹਾ ਮਨ ਸਾਚੇ ਰਚਨੀ ਮੇਰਾ ਭਰਾ ਬੇਅੰਤ ਹੈ ਅੰਤ ਕਿਨੇ ਨ ਲਖਣੀ ਸਤਿਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਣੀ ਜੋ ਇੱਛੇ ਸੁਫਲ ਪਾਏ ਸੀ ਸਭ ਘਰੇ ਵਿੱਚ ਜਚਣੀ ਸਲੋਕ ਮਹਲਾ ਪਹਿਲਾ ਪਹਿਲਾ ਬਸੰਤ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲੀਏ ਸਭ ਮੌਲੀਏ ਤਿਸੇ ਨ ਮੌਲਿਓ ਕੋਏ ਮਹਲਾ ਦੂਜਾ ਪਹਿਲ ਬਸੰਤ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋਸਾ ਲਾਈਐ ਜੇ ਸਭ ਸਹਿ ਦੇ ਆਧਾਰ ਮਹਲਾ ਦੂਜਾ ਮਿਲਿਆ ਮਿਲਿਆ ਨਾ ਮਿਲੇ ਮਿਲਿਆ ਮਿਲਿਆ ਜੇ ਹੋਏ ਅੰਤਰ ਆਤਮੇ ਜੋ ਮਿਲਿਆ ਅੰਤਰ ਆਤਮੇ ਜੋ ਮਿਲੇ ਮਿਲਿਆ ਕਹੀਏ ਸੋਏ ਪੌੜੀ

ਨਾਮੇ ਗੁਣ ਗਾਵੇ, ਗੁਰ ਕੈ ਸ਼ਬਦ ਸਲਾਹੀਏ ਹਰ ਨਾਮ ਸਮਾਵੇ, ਸਤਿਗੁਰ ਸੇਵਾ ਸਫਲ ਹੈ ਸੇਵੀਏ ਫਲ ਪਾਏ, ਸਲੋਕ ਮਹਲਾ ਦੂਜਾ, ਕਿਸੀ ਕੋਈ ਕੋਏ ਮਾਂਜਨ ਵਾਣੀ ਇੱਕ ਤੂੰ, ਕਿਉ ਨਾ ਮਰੀਜੈ ਰੋਏ ਜਾਂ ਲੱਗ ਚਿੱਤ ਨਾ ਆਵੇ, ਮਹਲਾ ਦੂਜਾ, ਜਾਂ ਸੁਖ ਤਾਂ ਸੋਹਰਾਵੀਏ ਦੁੱਖ ਵੀ ਸੰਭਾਲਿਓ, ਨਾਨਕ ਕਹਿ ਸਿਆਣੀ ਹੋਇਓ ਕੰਤ ਮਲਾਵਾ ਹੋਏ ਪੌੜੀ, ਉਹ ਕਿਆ ਸਲਾਹੀ ਕਰਮ ਜੰਤ ਵੱਡੀ ਤੇਰੀ ਵਡਿਆਈ, ਤੂੰ ਆਗਮ ਦਿਆਲ ਅਗਮ ਹੈ ਆਪ ਲੈ ਮਲਾਈ, ਮੈਂ ਤੁਧ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ, ਜੋ ਤੇਰੀ ਸਰਨਾਗਤੀ ਤਿਨ ਲੈ ਛਡਾਈ, ਨਾਨਕ ਬੇਪਰਵਾਹ ਹੈ ਤਿਸ ਨੂੰ ਤਿਲ ਨਾ ਤਮਾਈ, ਰਾਗ ਸੂਹੀ ਬਾਣੀ ਭਗਤ ਕਬੀਰ ਜੀਓ ਕੀ ਤਥਾ ਸਵਨਾ ਭਗਤਾਂ ਕੀ।

ਨਾ ਜਪੋ ਕਵਣ ਮਤ ਲਾਗੇ ਮਰ ਜਾਏ ਬੋ ਕਿਉਂ ਕਰਹਾ ਕਹਾ ਕਰੋ ਅਭਾਗੈ ਰਾਮ ਦੁੱਖ ਸੁਖ ਕਰਕੇ ਕਟੁੰਬ ਜਵਾਇਆ ਮਰਤੀ ਵਾਰ ਇੱਕ ਸਰ ਦੁੱਖ ਪਾਇਆ ਕੰਠ ਗਹਿਣ ਤਬ ਕਰਨ ਪੁਕਾਰਾ ਕਹਿ ਕਬੀਰ ਆਗੇ ਤੇ ਨਾ ਸਮਾਰਾ ਸੁਹੀ ਕਬੀਰ ਜੀ ਹਰ ਹਰ ਕਾਂਪੇ ਬਾਲਾ ਜੀਓ ਨਾ ਜਾਣੋ ਕਿਆ ਕਰ ਸੀ ਪੀਓ ਰਹਿਣ ਗਈ ਮਧਨ ਵੀ ਜਾਏ ਭਵਰ ਗਏ ਭਗ ਬੈਠੇ ਆਏ।

ਡਹਾ ਭੁਜਾ ਪਰਾਨੀ ਕਹਿ ਕਬੀਰੇ ਕਥਾ ਸੁਰਾਨੀ ਸੂਹੀ ਕਬੀਰ ਜੀ ਅਮਲ ਸਰਾਨੋ ਲੇਖਾ ਦੇਣਾ ਆਏ ਕੰਠ ਦੂਤ ਜਮ ਲੈਣਾ ਕਿਆ ਤੈ ਖੱਟਿਆ ਕਿਆ ਗਵਾਇਆ ਚੱਲ ਉਸਤਾਵ ਦੀਵਾਨ ਬੁਲਾਇਆ ਚੱਲ ਦਲਹਾ ਚੱਲ ਦਰਹਾਲ ਦੀਵਾਨ ਬੁਲਾਇਆ ਹਰ ਫਰਮਾਨ ਦਰਗੇ ਕਾ ਆਇਆ ਰਹੋ ਕਰੋ ਅਰਦਾਸ ਗਾਵ ਕੁਛ ਬਾਕੀ ਲਿਓ ਨਵੇਰ ਅੱਜ ਕੀ ਰਾਤੀ ਕਛ ਵੀ ਖਰਚ ਤੁਮਾਰਾ ਸਾਰਿਓ ਸੁਬਹ ਨਵਾਜ ਸਰਾਏ ਗੁਜਾਰਿਓ ਸਾਧ ਸੰਗਤ ਜਾ ਕੋ ਹਰ ਰੰਗ ਲਾਗਾ ਤਾਂ ਤਾਂ ਸੋ ਜਨ ਪੁਰਖ ਸੁਭਾਗਾ ਇਤੋਤ ਜਨ ਸਦਾ ਸੁਹੇਲੇ ਜਨ ਪਦਾਰਥ ਜੀ ਤੇ ਮੋਲੇ ਜਾਗਤ ਸੋਇਆ ਜਨਮ ਗੁਆਇਆ ਮਾਲ ਧਨ ਜੋਰਿਆ ਭੈ ਪਰਾਇਆ ਕੋ ਕਬੀਰ ਤੇਈ ਨਰ ਭੁੱਲੇ ਖਸਮ ਸਾਰ ਮਾਟੀ ਸੰਗ ਰੁੱਲੇ ਸੂਹੀ ਕਬੀਰ ਜੀ ਉਲਾਲਤ ਥਾਕੇ ਨੈਣ ਸਵਰਨ ਸਨ ਤਾਕੈ ਥਾਕੀ ਸੁੰਦਰ ਕਾਇਆ ਜਰਾ ਹਾਕੀ ਸਾਹਿਬ ਮਤ ਤਾਕੀ ਏਕ ਨ ਤਾਕ ਸਮਾਇਆ ਬਾਬਰੇ ਤੈ ਗਿਆਨ ਵਿਚਾਰ ਨ ਪਾਇਆ ਬਿਰਥਾ ਜਨਮ ਗਵਾਇਆ ਰਹਾਉ ਜਬ ਲਗ ਪ੍ਰਾਣੀ ਤਿਸੇ ਸਰੇਵੋ ਤਬ ਲਗ ਘਟ ਮੈਂ ਸਾਸਾ ਜੇ ਘਟ ਜਾਏ ਤਾਂ ਭੋ ਨਾ ਜਾਸੀ ਹਰ ਕੇ ਚਰਨੇ ਵਾਸਾ ਜਿਸ ਕੋ ਸ਼ਬਦ ਵਸਾਏ ਅੰਤਰ ਚੂਕੇ ਤਿਸੇ ਪਿਆਸਾ ਹੁਕਮੇ ਬੂਜੇ ਚੌ ਪੜਖੇਲੇ ਬਣ ਜਾਣੇ ਢਾਲੇ ਪਾਸਾ ਜੋ ਜਨ ਜਾਨ ਭਜਨ ਅਵਗਤ ਕਹੋ ਤਿਨਕਾ ਕਛੂ ਨਾ ਨਾਸਾ ਕਹਿ ਕਬੀਰ ਤੇ ਜਨ ਕਬੂ ਨਾ ਹਾਰੇ ਢਾਲ ਜੋ ਜਾਣੇ ਪਾਸਾ ਸੂਈ ਲਾਲਤ ਕਬੀਰ ਜੀਓ ਏਕ ਕੋਟ ਪੰਜ ਸਕਤਾਰਾ ਪਾਂਚੇ ਮੰਗੇ ਹਾਲਾ ਜਮੀਨ ਹੀ ਮੈਂ ਕਿਸੀ ਕੀ ਬੋਈ ਐਸਾ ਦੇ ਦੁਖਾਲਾ ਹਰ ਕੇ ਲੋਗਾ ਮੋਕੋ ਨਿਤ ਡਸੇ ਪਟਵਾਰੀ ਉਪਰ ਪੂਜਾ ਕਰ ਮੈਂ ਗੁਰ ਪਹਿ ਪੁਕਾਰਿਆ ਤਿੰਨ ਕੋ ਤਿੰਨ ਹੋ ਲਿਆ

0: ਪੈਦਰ ਘਰ ਇੱਕ ਪੁਰਖ ਸਮਾਇਆ ਉਹਦੀ ਆ ਨਾਮ ਲਿਖਾਈ ਧਰਮ ਰਾਏ ਕਾ ਦਫ਼ਤਰ ਸੋਧਿਆ ਬਾਕੀ ਰਮਜਨਕਾਈ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਮ ਬਵੇਕੋ ਰਾਗ ਸੂਹੀ ਬਾਣੀ ਰਵਿਦਾਸ ਜੀਓ ਕੀ ਏ ਕਿਉਂਕਾਰ ਸਤਿਗੁਰ ਪ੍ਰਸਾਦ ਸਾਹ ਕੀ ਸਾਰ ਸੁਹਾਗਣ ਜਾਣੇ ਤਜ ਮਾਨ ਸੁਖ ਰਲੀਆਂ ਮਾਣੇ ਮਨ ਤਨ ਦੇਹੇ ਨਾ ਅੰਤਰ ਰਾਖੈ ਅਬਰਾ ਦੇਖ ਨਾ ਸੁਨੇ ਅਪਾਖੈ ਸੋ ਕੁਤ ਜਾ ਸੋ ਕਤ ਜਾਣੇ ਪੀਰ ਪਰਾਈ ਜਾ ਕੇ ਅੰਤਰ ਦਰਦ ਨਾ ਪਾਈ ਰਹਾਉ ਦੁਖੀ ਦਰ ਦੁਖੀ ਦੁਹਾਗਣ ਦੋਏ ਪਖ ਖੀਨੀ ਨਹ ਜੇ ਨਹ ਨਿਰੰਤਰ ਭਗਤ ਨ ਕੀਨੀ ਪੁਰਸ ਲਾਤ ਨ ਪੰਥ ਦੁਹੇਲਾ ਸੰਖ ਨ ਸਾਥੀ ਕਵਣ ਅਕੇਲਾ ਦੁਖੀਆ ਦਰਦ ਬੰਦ ਦਰ ਆਇਆ ਬਹੁਤ ਪਿਆਰ ਜਵਾਬ ਨ ਪਾਇਆ ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜਿਉ ਜਾਨੋ ਤਿਉ ਕਰਗਤ ਮੇਰੀ ਸੂਹੀ ਜੋ ਦਿਨ ਆਵੈ ਸੋ ਦਿਨ ਜਾਈ ਕਰਨਾ ਕੂਚ ਰਹਿਣ ਥਿਰਨਾਈ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਵਨ ਸਿਰ ਉਪਰ ਮਰਨਾ ਕਿਆ ਤੂੰ ਸੋਇਆ ਜਾਗ ਆਣਾ ਤੂੰ ਜੀਵਨ ਜਗ ਸੱਚ ਕਰ ਜਾਣਾ ਰਹੁ ਜਿਨ ਜਿਵ ਜਿਨ ਜਿਉ ਦੀਆ ਰਿਚ ਕੰਭਾਰ ਵੈ ਸਭ ਘੱਟ ਪੇਤਰ ਹਾਟ ਚਲਾਵੈ ਕਰ ਬੰਦਗੀ ਛਾਟ ਮੈਂ ਮੇਰਾ ਹਿਰਦੇ ਨਾਮ ਸਮਾਰ ਸਵੇਰਾ ਜਨਮ ਸਰਾਨੋ ਪੰਥ ਨਾ ਸਵਾਰਾ ਸਾਂਝ ਭਰੀ ਦੈ ਦੇ ਸਿੰਧਿਆਰਾ ਕਹਿ ਰਵਿਦਾਸ ਦੀਵਾਨ ਕਹਿ ਰਵਿਦਾਸ ਨਿਧਾਨ ਦੀਵਾਨੇ ਚੇਤਸ ਨਾਏ ਦੁਨੀਆਂ ਫਨ ਪਾਨੇ ਸੂਹੀ ਉੱਚੇ ਮੰਦਰ ਸਾਲ ਰਸੋਈ ਇਹ ਘਰੀ ਪੁੰਨ ਰਹਿਣ ਨਾ ਹੋਈ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਏ ਉਹ ਘਾਸ ਰਲ ਗਏ ਉਹ ਮਾਟੀ ਰਹਾਉ ਪਈ ਬਾਂਧ ਕਟੁੰਬ ਸਿਹਰਾ ਉਹ ਵੀ ਲਾਗੋ ਕਾਟ ਸਵੇਰਾ ਘਰ ਕੀ ਨਾਰ ਉਹ ਤਨ ਲਾਗੀ ਉਹ ਤੋਂ ਭੂਤ ਭੂਤ ਕਰ ਭਾਗੀ ਕਹਿ ਰਵਿਦਾਸ ਸਭੇ ਜਗ ਲੁੱਟਿਆ ਹਮ ਤੋ ਏਕ ਰਾਮ ਕਹਿ ਛੁਟਿਆ ਏ ਕਿਉਂ ਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੇਖ ਵਰੀਏ ਜੀ ਕੀ
1: ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਭੰਗ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪਦੇ ਕਰ ਪਹਿਲਾ ਤੂ ਸੁਲਤਾਨ ਕਹੋ ਮੀਆ ਤੇਰੀ ਗਵਨ ਬੜਾਈ ਜੋ ਤੂੰ ਦੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨ ਜਾਈ ਤੇਰੇ ਗੁਣ ਗਾਵਾ ਦੇਹ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ ਰਹਾਉ ਜੋ ਕਿਛ ਹੋਆ ਸਭ ਕਿਛ ਤੁਝ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਰ ਕਿਆ ਚਤੁਰਾਈ ਕਿਆ ਹਾਂ ਕਥੀ ਕਥੇ ਕਥ ਦੇਖਾ ਮੈਂ ਅਕਥਨ ਕਥਨਾ ਜਾਈ ਜੋ ਤੁਧ ਭਾਵੈ ਸੋਈ ਆਖਾ ਤਿਲ ਤੇਰੀ ਵਡਿਆਈ ਏਤੈ ਕੁਕਰ ਹੋ ਬੇਗਾਨਾ ਭੋਕਾ ਇਸਤਨ ਤਾਈ ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ ਬਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਬੇਸਖਲੰਦਰ ਕਟਹੀ ਤੀਰਥ ਨਾਵਾ ਏਕ ਸ਼ਬਦ ਮੇਰੇ ਪ੍ਰਾਣ ਬਸਤਾ ਬਹੁੜ ਜਨਮ ਨ ਆਮਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਅਗੰਮ ਗੁਚਰ ਅਲਖ ਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹੀ ਅਲਪਰ ਪੂਰਲੀ ਨਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਬਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖੈ ਤਾਣ ਤੂੰ ਦਾਤਾ ਨਾਮ ਪ੍ਰਵਾਣ ਐਸਾ ਨਾਮ ਨਿਰੰਜਨ ਦਿਓ ਹਮ ਜਾਚਕ ਤੂੰ ਅਲਖ ਭਇਓ ਰਹਾਉ ਮਾਇਆ ਮੋਹ ਧਰਕਟੀ ਨਾਰ ਭੂੰਡੀ ਕਾਮਣ ਕਾਮਣ ਆਰ ਰਾਜ ਰੂਪ ਝੂਠਾ ਦਿਨ ਚਾਰ ਨਾ ਮਿਲੇ ਚਾਨਣ ਅੰਧਿਆਰ ਚੱਖ ਛੋਡੀ ਸਹਿਸਾ ਨਹੀਂ ਕੋਈ ਪਾਪ ਦਿਸੇ ਵਿਜਾਤ ਨਾ ਹੋਏ ਏਕੇ ਕੋ ਨਾਹੀ ਭਉ ਕੋਏ ਕਰਤਾ ਕਰੇ ਕਰਾਵੈ ਸੋਏ ਸ਼ਬਦ ਮੂਏ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸਾਚੇ ਧਾਰਿਆ ਅਵਰ ਨਾ ਸੂਝੈ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਬਲਾਵਲ ਮਹੱਲਾ ਪਹਿਲਾ ਗੁਰਬਚਨੀ ਮਨ ਸਹਿਜ ਧਿਆਨੇ ਹਰ ਕੇ ਰੰਗ ਰਤਾ ਮਨ ਮਾਨੇ ਮਨਮੁਖ ਭਰਮ ਭੁੱਲੇ ਬਹੁਰਾਨੇ ਹਰ ਬਿਨ ਕਿਉਂ ਰਹੀਏ ਗੁਰ ਸ਼ਬਦ ਪਛਾਣੈ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਰਾ ਰਹਿ ਨਾ ਸਕੈ ਖਿਨ ਸਤਿਗੁਰ ਬੂਝ ਬੁਝਾਈ ਰਹਾਉ ਮੇਰਾ ਪ੍ਰਭ ਬਿਸਰੈ ਹਉ ਮਰੋ ਸੁਖਾਲੀ ਸਾਸ ਗਿਰਾਸ ਜਪੋ ਆਪਣੇ ਹਰ ਭਾਲੀ ਸਦ ਬੈਰਾਗਨ ਹਰ ਨਾਮ ਨਿਹਾਲੀ ਅਬ ਜਾਣੇ ਗੁਰਮੁਖ ਹਰ ਨਾਲੀ ਇਕਥ ਕਥਾ ਕਹੀਏ ਗੁਰ ਭਾਏ ਪ੍ਰਭ ਅਗਮ ਗੋਚਰ ਦੇ ਦਿਖਾਏ ਬਿਨ ਗੁਰ ਕਰਣੀ ਕਿਆ ਕਾਰ ਕਮਾਏ ਹਉ ਮੈਂ ਮੇਟ ਚੱਲ।

ਕਹੇ ਸਤਿਗੁਰੂ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬਿਲਾਵਲ ਮਹੱਲਾ ਤੀਜਾ ਸਾਹਿਬ ਤੇ ਸੇਵਕ ਸੇਵ ਤੇ ਸਾਹਿਬ ਤੇ ਕਿਆ ਕੋ ਕਹੇ ਬਖਾਨਾ ਐਸਾ ਇੱਕ ਤੇਰਾ ਖੇਲ ਬਣਿਆ ਹੈ ਸਭ ਮੈਂ ਇੱਕ ਸਮਾਨਾ ਸਤਿਗੁਰ ਪਰਚੈ ਹਰ ਨਾਮ ਸਮਾਨਾ ਜਿਸ ਕਰਮ ਹੋਵੇ ਸੋ ਸਤਿਗੁਰ ਪਾਏ ਅੰਦਿਨ ਲਾਗੈ ਸਹਿਜ ਧਿਆਨਾ ਰਹਾਓ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ਜਬ ਆਪਣੀ ਜੋਤ ਖਿੰਚੇ ਤੂੰ ਸਵਾਮੀ ਤਬ ਕੋਈ ਕਰੋ ਦਿਖਾ ਬਖਿਆਨਾ ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ਜਿਉ ਆਪ ਚਲਾਏ ਤੇ ਵੇ ਕੋਈ ਚਾਲੇ ਜਿਉ ਹਰ ਭਾਵੈ ਭਗਵਾਨਾ ਕਹਿਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣੇ ਤੇਰੇ ਕਾਮਾਂ ਇੱਕ ਨਾ ਕਰਮੈ ਦੇਹ ਵਿੜਿਆ ਇੱਕ ਭਰਮ ਭਵੈ ਅਭਿਮਾਨਾ ਬਿਲਾਵਲ ਮਹੱਲਾ ਤੀਜਾ ਪੂਰਾ ਥਾਟ ਬਣਾਇਆ ਪੂਰੇ ਵੇਖੋ ਇੱਕ ਸਮਾਨਾ ਇਸ ਪ੍ਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ ਸਤਿਗੁਰੂ ਕੀ ਨਿਜ ਸਤਿਗੁਰੂ ਕੀ ਜਿਸ ਨੂੰ ਮਤਿ ਆਵੇ ਸੋ ਸਤਿਗੁਰ ਮਾਹੀ ਸਮਾਨਾ ਇਹ ਬਾਣੀ ਜੋ ਜਿਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਰਹਾਉ ਚੌਂ ਜੁਗਾਂ ਕਾ ਹੁਣ ਨਵੇੜਾ ਨਰ ਮਨਮੁਖਾਂ ਨੂੰ ਮਨੁੱਖਾਂ ਨੂੰ ਏਕ ਨਿਧਾਨਾ ਜਤ ਸੰਜਮ ਤੀਰਥ ਉਹਨਾਂ ਯੁੱਗਾਂ ਕਾ ਧਰਮ ਹੈ ਕਲ ਮੈਂ ਕੀਰਤ ਹਰਨਾਮਾ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ ਵੇਦ ਪੁਰਾਣਾ ਗੁਰਮੁਖ ਜਿਨੀ ਧਿਆਇਆ ਹਰ ਹਰ ਜਗਤੇ ਪੂਰੇ ਪ੍ਰਵਾਨਾ ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਚੂਕੇ ਮਨ ਅਭਿਮਾਨਾ ਕਹਿਤ ਸੁਣਤ ਸਭੇ ਸੁਖ ਪਾਵੈ ਮਾਨਤ ਪਾਹੇ ਨਿਧਾਨਾ ਬਿਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਏ ਤਿਤਕਰ ਬਿਲਾਵਰ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਾਵੋ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ ਹਉ ਤਿਨ ਬਲਿਹਾਰੇ ਜਿਨ ਹਰ ਮਨ ਵਸਾਏ ਹਰ ਜਨ ਕੋ ਮਿਲਿਆ ਸੁਖ ਪਾਈਏ ਹਰ ਗੁਣ ਗਾਵੈ ਸਹਿਜ ਸੁਭਾਈ ਰਹਾਉ ਸਦਾ ਰੰਗਰਾਤੇ ਤੇਰੇ ਚਾਏ ਹਰ ਜੀਵ ਆਪ ਵਸੈ ਮਨ ਆਏ ਆਪੇ ਸੋਭਾ ਸਦ ਹੀ ਪਾਏ ਗੁਰਮੁਖ ਮੇਲੈ ਮੇਲ ਮਿਲਾਏ ਗੁਰਮੁਖ ਰਾਤੇ ਸ਼ਬਦ ਰੰਗਾਏ ਨਿਜ ਗੁਰਵਾਸਾ ਹਰ ਗੁਣ ਗਾਏ ਰੰਗ ਚੁਲੂਲੇ ਹਰ ਰਸ ਪਾਏ ਇਹੋ ਰੰਗ ਕਦੇ ਨਾ ਉਤਰੇ ਸਾਚ ਸਮਾਏ ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜੋ ਸਚ ਰਾਤੇ ਤਿੰਨ ਬਹੁੜ ਨਾ ਫੇਰਾ ਨਾਨਕ ਨਾਮ ਦੜਾਏ ਪੂਰਾ ਗੁਰੂ ਮੇਰਾ ਬਿਲਾਵਲ ਮਹੱਲਾ ਤੀਜਾ ਪੂਰੇ ਗੁਰ ਤੇ ਵਡਿਆਈ ਪਾਏ ਅਚੰਤ ਨਾਮ ਵਸਿਆ ਮਨਿਆਈ ਹਉਮੈ ਮਾਇਆ ਸ਼ਬਦ ਜਲਾਈ ਦਰ ਸਾਚੇ ਗੁਰ ਤੇ ਸੋਭਾ ਪਾਈ ਜਗਦੀਸ਼ ਸੇਵੋ ਮੈਂ ਅਵਰ ਨ ਕਾਜਾ ਅੰਦਨ ਅੰਧ ਹੋਵੇ ਮਨ ਮੇਰੇ ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ ਰਹਾਉ ਮਨ ਕੀ ਪ੍ਰਤੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ ਬੁਝਾਈ ਜੀਵਨ ਮਰਨ ਕੋ ਸੰਸਰ ਵੇਖੈ ਬਹੁੜ ਨ ਮਰੇ ਨਾ ਜਮ ਪੇਖੇ ਘਰ ਹੀ ਮੈਂ ਸਭ ਕੋਟ ਨਿਧਾਨ ਸਤਿਗੁਰ ਦਿਖਾਏ ਗਿਆ ਅਭਿਮਾਨ ਸਦੀ ਲਾਗਾ ਸਹਿਜ ਧਿਆਨ ਅੰਦਿਨ ਗਾਵੈ ਏਕੋ ਨਾਮ ਇਸ ਯੁਗ ਮੈਂ ਵਡਿਆਈ ਪਾਈ ਪੂਰੇ ਗੁਰ ਤੇ ਨਾਮ ਧਿਆਈ ਜਹ ਦੇਖਾ ਤੈ ਰਹਿਆ ਸਮਾਈ ਤੂੰ ਸਦਾ ਸੁਖਦਾਤਾ ਕੀਮਤ ਨਹੀਂ ਪਾਈ ਪੂਰੇ ਭਾਗ ਗੁਰ ਪੂਰੇ ਭਾਗ ਗੁਰ ਪੂਰਾ ਪਾਇਆ ਅੰਤਰ ਨਾਮ ਨਿਧਾਨ ਦਿਖਾਇਆ ਗੁਰ ਕਾ ਸ਼ਬਦ ਅਤਿ ਮਿੱਠਾ ਲਾਇਆ ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ ਰਾਗ ਬਿਲਾਵਲ ਮਹੱਲਾ ਤੀਜਾ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਉਦਮ ਮਤ ਪ੍ਰਭ ਅੰਤਰ ਜਾਮੇ ਜਿਉਂ ਪ੍ਰੇਰੇ ਤਿਉਂ ਕਰਨਾ ਜਿਉਂ ਨਟੂਆ ਤੰਤ ਵਜਾਏ ਤੰਤੀ ਤਿਉਂ ਵਾਜੈ ਜੰਤ ਜਨਾ ਜਪ ਮਨ ਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੇ ਹਰ ਬਸਨਾ ਰਹਾਉ ਮਾਇਆ ਗਿਰਸਤ ਭਰਮਤ ਹੈ ਪ੍ਰਾਣੀ ਰਖ ਲੇ ਬੋਜਨ ਆਪਣਾ ਜਿਉਂ ਪਹਿਰਲਾਦ ਹਰਨਾਖਸ ਗਰਸਿਓ ਹਰ ਰਾਖਿਓ ਹਰ ਰਸਰਣਾ ਕਵਨ ਕਵਨ ਕੀ ਗਤ ਮਿਤ ਕਹੀਏ ਹਰ ਕੀਏ ਪਤਿਤ ਪਵੰਨਾ ਉਹ ਦੋਵੈ ਢੋਰ ਹਾਥ ਚਮ ਚਮਰੇ ਹਰ ਉਧਰਿਓ ਪਰਿਉ ਸਰਨਾ ਪ੍ਰਭ ਦੀਨ ਦਿਆਲ ਭਗਤ ਭਵ ਤਾਰਨ ਹਮ ਪਾਪੀ ਰਾਖ ਪਪਨਾ ਹਰ ਦਾਸਨ ਦਾਸ ਦਾਸਮ ਕਰਿਓ ਜਿਨ ਨਾਨਕ ਦਾਸ ਦਾਸਨਾ ਬਿਲਾਵਲ ਮਹੱਲਾ ਚੌਥਾ ਹਮ ਮੂਰਖ ਮੁਗਧ ਅਗਿਆਨ ਮਤੀ ਸਰਨਾਗਤ ਪੁਰਖ ਅਜਨਮਾ ਕਰ ਕਿਰਪਾ ਰਖ ਲੇਵੋ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ ਮੇਰੇ ਮਨ ਭਜ ਰਾਮ ਨਾਮੇ ਰਾਮਾ ਗੁਰਮਤ ਹਰ ਰਸ ਪਾਈਏ ਹੋਰ ਤਿਆਗੋ ਨਿਹਫਲ ਕਾਮਾ ਰਹਾਓ ਹਰ ਜਨ ਕੇ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖ ਉਪਮਾ ਤੁਜ ਬਿਨ ਅਵਰ ਨਾ ਕੋਈ ਮੇਰੇ ਠਾਕੁਰ ਹਰ ਜਪੀਏ ਵੱਡੇ ਕਰਮਾ ਨਾਮ ਹਿਨ ਤ੍ਰਿਗ ਜੀਵ ਤੇ ਤਿੰਨ ਵੱਡ ਦੁੱਖ ਸਹਮਾ ਓਏ ਫਿਰ ਫਿਰ ਜੋਨ ਭਵਾਈਏ ਮੰਦ ਭਾਗੀ ਮੂੜ ਕਰਮਾ ਹਰ ਜਨ ਨਾਮ ਉਧਾਰ ਹੈ ਤੁਰ ਪੂਰਬ ਲਿਖੇ ਵੱਡ ਕਰਮਾ ਗੁਰ ਸਤਿਗੁਰ ਨਾਮ ਦਿੜਾਇਆ ਜਨ ਨਾਨਕ ਸਫਲ ਜਨਮਾ ਬਿਲਾਵਲ ਮਹੱਲਾ ਚੌਥਾ ਹਮਰਾ ਚਿਤ ਲੁਭਤ ਮੋਹੇ ਬਿਖਿਆ ਬਹੁ ਦੁਰਮਤ ਮਹਿਲ ਭਰਾ ਤੁਮਰੀ ਸੇਵਾ ਕਰ ਨਾ ਸਕੇ ਪ੍ਰਭ ਹਮ ਕਿਉਂ ਕਰ ਮੁਗਤ ਤਰਾ ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ ਜਨ ਉਪਰ ਕਿਰਪਾ ਪ੍ਰਭ ਧਾਰੀ ਮਿਲ ਸਤਿਗੁਰ ਪਾਰ ਪਰਾ ਰਹਾਉ ਹਮਰੇ ਪਿਤਾ ਠਾਕੁਰ ਪ੍ਰਭ ਸਵਾਮੀ ਤੁਮ ਦੇਹੋ ਮਤੀ ਜਸ ਕਰਾ ਤੁਮਰੇ ਸੰਗ ਲਾਗੇ ਸੇ ਉਦਰੇ ਜਿਉ ਸੰਗ ਕਾਸਟ ਲੋਹ ਤਰਾ ਸਾਕਤ ਨਰ ਹੋਛੀ ਮਤ ਮਦਮ ਜਿਨ ਹਰ ਹਰ ਸੇਵ ਨਾ ਕਰਾ ਤੇ ਨਿਰਭਾਗਹੀਨ ਦੁਹਚਾਰੀ ਜਨਮ ਮੂਏ ਫਿਰ ਮਰਾ ਜਿਨ ਕੋ ਤੁਮ ਹਰ ਮੇਲੋ ਸਵਾਮੀ ਤੇ ਨਾਇ ਸੰਤੋਖ ਗੁਰਸਰਾ ਦੁਰਮਤ ਮੈਲ

0: ਭਜਿਆ ਜਨ ਨਾਨਕ ਪਾਰ ਪਰਾਂ। ਬਿਲਾਵਲ ਮਹੱਲਾ ਚੌਥਾ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ, ਹਰ ਹਰ ਨਾਮ ਬਹੁਤ ਹੈ ਕਲ ਯੁਗ, ਖੇਵਟ ਗੁਰ ਸ਼ਬਦ ਤਰੋ, ਮੇਰੇ ਮਨ ਹਰ ਗੁਣ ਹਰ ਉਚਰੋ, ਮਸਤਕ ਲਿਖਤ ਲਿਖੇ ਗੁਣ ਗਾਏ, ਮਿਲ ਸੰਗਤ ਪਾਰ ਪਰੋ ਰਹਾਉ, ਕਾਇਆ ਨਗਰ ਮੈਂ ਰਾਮ ਰਸ ਉੱਤਮ ਕਿਉਂ ਪਾਈ, ਉਪਦੇਸ਼ ਜਨ ਕਰੋ, ਸਤਿਗੁਰ ਸੇਵ ਸਫਲ ਹਰ ਦਰਸ਼ਨ, ਮਿਲ ਅੰਮ੍ਰਿਤ ਹਰਸ ਪੀਓ, ਹਰ ਹਰ ਨਾਮ ਅੰਮ੍ਰਿਤ ਹਰ ਮੀਠਾ, ਹਰ ਸੰਤੋ ਚਾਖ ਦਿਖੋ, ਗੁਰਮਤਿ ਹਰਸ ਮੀਠਾ ਲਾਗਾ, ਤਿੰਨ ਬਿਸਰੇ ਸਭ ਬਿਖ ਰਸੋ, ਰਾਮ ਨਾਮ ਰਸ ਰਾਮ ਰਸਾਇਣ, ਹਰ ਸੇਵੋ ਸੰਤ ਜਨੋ, ਚਾਰ ਪਦਾਰਥ ਚਾਰੇ ਪਾਏ, ਗੁਰਮਤਿ ਨਾਨਕ ਹਰ ਭਜੋ। ਬਿਲਾਵਲ ਮਹੱਲਾ ਚੌਥਾ। ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੇ, ਹਰ ਮੰਤਰ ਜਮ ਪੈਨੀ, ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ, ਨਿਤ ਸੇਵੋ ਦਿਨਸ ਸਭ ਰੈਨੀ, ਹਰ ਜਨ ਦੇਖੋ ਸਤਿਗੁਰ ਨੈਨੀ, ਜੋ ਇੱਛੈ ਸੋਈ ਫਲ ਪਾਵੋ, ਹਰ ਬੋਲੋ ਗੁਰਮਤਿ ਬੈਨੀ ਰਹਾਉ, ਅਨਕ ਉਪਾਵ ਚਿਤ ਵੀਏ ਬਹੁ ਤੇਰੇ, ਸਾਹ ਹੋਵੈ ਜੇ ਬਾਤ ਹੋਵੈ ਨੀ, ਆਪਣਾ ਭਲਾ ਸਭ ਕੋਈ ਬਾਛੈ, ਸੋ ਕਰੇ ਜੇ ਮੇਰੇ ਚਿੱਤ ਨਾ ਚੇਤੈਨੀ, ਮਨ ਕੀ ਮਤ ਤਿਆਗੋ ਹਰ ਜਨ, ਇਹਾ ਬਾਤ ਕਠੈਨੀ, ਅੰਦਿਨ ਹਰ ਨਾਮ ਧਿਆਵੋ, ਗੁਰ ਸਤਿਗੁਰ ਕੀ ਮਤ ਲੈਨੀ, ਮਤ ਸੁਮਤ ਤੇਰੇ ਬਸ ਸੁਆਮੀ, ਹਮ ਜੰਤ ਤੂੰ ਪੁਰਖ ਜਨ ਤੈਨੀ, ਜਨ ਨਾਨਕੇ ਪ੍ਰਭ ਕਰਤੇ ਸੁਆਮੀ, ਜਿਉ ਭਾਵੈ ਤਿਵੈ ਬੋਲੈਨੀ। ਬਿਲਾਵਲ ਮਹੱਲਾ ਚੌਥਾ। ਆਨੰਦ ਮੂਲ ਧਿਆਉ ਪੁਰਖੋਤਮ, ਆਨੰਦਨ ਆਨੰਦ ਆਨੰਦੇ, ਧਰਮ ਰਾਏ ਕੀ ਕਾਣ ਚੁਕਾਈ, ਸਭ ਚੁੱਕੇ ਜਮ ਕੇ ਫੰਦੇ, ਜਪ ਮਨ ਹਰ ਹਰ ਨਾਮ ਗੋਬਿੰਦੇ, ਬਟਭਾਗੀ ਗੁਰ ਸਤਿਗੁਰ ਪਾਇਆ, ਗੁਣ ਗਾਏ ਪਰਮ ਆਨੰਦੇ ਰਹਾਉ, ਸਾਕਤ ਮੂੜ ਮਾਇਆ ਕੇ ਬਧਿਕ, ਵਿੱਚ ਮਾਇਆ ਫਿਰੇ ਫਿਰੰਦੇ, ਤ੍ਰਿਸ਼ਨਾ ਜਲਤ ਕਿਰਤ ਕੇ ਬਾਦੇ, ਜਿਉ ਤੇਲੀ ਬਲਦ ਭਵੰਦੇ, ਗੁਰਮੁਖ ਸੇਵ ਲੱਗੇ ਸੇ ਉਦਰੇ, ਬਟਭਾਗੀ ਸੇਵ ਕਰਨ ਦੇ, ਜਿਨ ਹਰ ਜਪਿਆ ਤਿਨ ਫਲ ਪਾਇਆ, ਸਭ ਟੂਟੇ ਮਾਇਆ ਫੰਦੇ, ਆਪੇ ਠਾਕੁਰ ਆਪੇ ਸੇਵਕ, ਸਭ ਆਪੇ ਆਪ ਗੋਬਿੰਦੇ, ਜੋ ਨਾਨਕ ਆਪੇ ਆਪ ਸਭ ਵਰਤੈ, ਜਿਉ ਰਾਖੈ ਤਿਵੈ ਰਹੰਦੇ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਬਿਲਾਵਲ ਮਹੱਲਾ ਚੌਥਾ। ਪੜਤਾਲ ਕਰ ਤੇਰਮਾ, ਬੋਲੋ ਪਈਆ ਰਾਮ ਨਾਮ ਪਤਿਤ ਪਾਵਨੋ, ਹਰ ਸੰਤ ਭਗਤ ਤਾਰਨੋ, ਹਰ ਪਰ ਪੂਰੇ ਰਹਿਆ, ਜਲ ਥਲੇ ਰਾਮ ਨਾਮ ਨਿਤ ਗਾਈਐ, ਹਰ ਦੁੱਖ ਵਿਸਾਰਨੋ ਰਹਾਉ, ਹਰ ਕੀਆ ਹੈ ਸਫਲ ਜਨਮ ਹਮਾਰਾ, ਹਰ ਜਪਿਆ ਹਰ ਦੁੱਖ ਵਿਸਾਰਨ ਹਾਰਾ, ਗੁਰ ਭੇਟਿਆ ਹੈ ਮੁਕਤ ਦਾਤਾ, ਹਰ ਕੀ ਹਮਾਰੀ ਸਫਲ ਜਾਤਾ, ਮਿਲ ਸੰਗਤੀ ਗੁਣ ਗਾਵਨੋ, ਮਨ ਰਾਮ ਨਾਮ ਕਰ ਆਸਾ, ਭਾਉ ਦੂਜਾ ਬਿਨਸ ਬਿਨਾਸਾ, ਵਿੱਚ ਆਸਾ ਹੋਈ ਨਿਰਾਸੀ, ਸੋ ਜਨ ਮਿਲਿਆ ਹਰ ਪਾਸੀ, ਕੋਈ ਰਾਮ ਨਾਮ ਗੁਣ ਗਾਵਨੋ, ਜੋ ਨਾਨਕ ਤਿਸ ਪਗ ਲਾਵਨੋ। ਰਾਗ ਬਿਲਾਵਲ ਮਹੱਲਾ ਪੰਜਵਾਂ। ਚੌਪ ਦੇ ਕਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਨਦਰੀ ਆਵੈ ਤਿਸ ਸਿਉ ਮੋਹ, ਕਿਉਂ ਮਿਲੀਏ ਪ੍ਰਭ ਅਬਨਾਸੀ ਤੋਹੇ, ਕਰ ਕਿਰਪਾ ਮੋਹਿ ਮਾਰਗ ਪਾਵੋ, ਸਾਧ ਸੰਗਤ ਕੇ ਅੰਚਲ ਲਾਵੋ, ਕਿਉਂ ਤਰੀਏ ਵਿਖਿਆ ਸੰਸਾਰ, ਸਤਿਗੁਰ ਬੋਹਿਤ ਪਾਵੈ ਪਾਰ ਰਹਾਉ, ਪਵਨ ਚਲਾਰੇ ਮਾਇਆ ਦੇ, ਹਰ ਕੇ ਭਗਤ ਸਦਾ ਥਿਰ ਸੇ, ਹਰ ਸੋਗ ਤੇ ਰਹੇ ਨਿਰਾਰਾ, ਸਿਰ ਉਪਰ ਆਪ ਗੁਰੂ ਰਖਵਾਰਾ, ਪਾਇਆ ਵੇੜ ਮਾਇਆ ਸਰਬ ਭੰਗਾ, ਹੋਮੇ ਪਚੇ ਦੀਪਕ ਦੇਖ ਪਤੰਗਾ, ਸਗਲ ਸਿਗਾਰ ਕਰੇ ਨਹੀਂ ਪਾਵੈ, ਜਾਂ ਹੋਏ ਕਿਰਪਾਲ ਤਾਂ ਗੁਰੂ ਮਿਲਾਵੈ, ਹੋਂ ਫਿਰ ਉਦਾਸੀ ਮੈਂ ਇੱਕ ਰਤਨ ਦਸਾਇਆ, ਨਿਰਮੋਲਕ ਹੀਰਾ ਮਿਲੇ ਨਾ ਉਪਾਇਆ, ਹਰ ਕਾ ਮੰਦਰ ਤਿਸਮੈ ਲਾਲ, ਗੁਰ ਖੋਲਿਆ ਪੜਦਾ ਦੇਖ ਭਈ ਨਹਾ ਨਿਹਾਲ, ਜਿਨ ਚਾਖਿਆ ਤਿਸ ਆਇਆ ਸਾਧ, ਜਿਉ ਗੁੰਗਾ ਮਨ ਮੈਂ ਬਿਸਮਾਦ, ਜਿਉ ਗੁੰਗਾ ਮਨ ਮੈਂ ਬਿਸਮਾਦ, ਆਨੰਦ ਰੂਪ ਸਭ ਨਦਰੀ ਆਇਆ, ਜਨ ਨਾਨਕ ਹਰ ਗੁਣ ਆਖ ਸਮਾਇਆ। ਬਿਲਾਵਲ ਮਹੱਲਾ ਪੰਜਵਾਂ। ਸਰਬ ਕਲਿਆਣ ਕੀਏ ਗੁਰਦੇਵ, ਸੇਵਕ ਆਪਣੀ ਲਾਇਓ ਸੇਵ, ਵਿਘਨ ਲਾਗੈ ਜਪ ਅਲਖ ਭੇਵ, ਤਰਤ ਪੁਨੀਤ ਭਈ ਗੁਣ ਗਾਏ, ਦੁਰਤ ਗਿਆ ਹਰਨਾਮ ਧਿਆਏ ਰਹਾਉ, ਸਭਨੀ ਥਾਈਂ ਰਵਿਆ ਆਪ, ਆਦ ਜੁਗਾਦ ਜਾਂ ਕਾ ਬੜ ਪ੍ਰਤਾਪ, ਗੁਰ ਪ੍ਰਸਾਦ ਨਾ ਹੋਏ ਸੰਤਾਪ, ਗੁਰ ਕੇ ਚਰਨ ਲੱਗੇ ਮਨ ਮੀਠੇ, ਨਿਰਭਗਨ ਹੋਏ ਸਭ ਥਾਈਂ ਬੂਠੇ, ਸਭ ਸੁਖ ਪਾਏ ਸਤਿਗੁਰ ਤੂਠੇ, ਪਾਰ ਬ੍ਰਹਮ ਪ੍ਰਭਾਈ ਰਖਵਾਲੇ, ਜਿੱਥੈ ਕਿੱਥੈ ਦਿਸੈ ਨਾਲੇ, ਨਾਨਕ ਦਾਸ ਖਸਮ ਪ੍ਰਤਪਾਲੇ। ਬਿਲਾਵਲ ਮਹੱਲਾ ਪੰਜਵਾਂ। ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਗਣਤ ਗੁਣ ਠਾਕੁਰ ਪ੍ਰਭ ਤੇਰੇ, ਮੋਹੇ ਅਨਾਥ ਤੁਮਰੀ ਸਰਣਾਈ, ਕਰ ਕਿਰਪਾ ਹਰ ਚਰਨ ਧਿਆਈ, ਦਇਆ ਕਰੋ ਬਸੋ ਮਨੇ ਆਏ, ਮੋਹੇ ਨਿਰਗੁਣ ਲੀਜੇ ਲੜਲਾਏ ਰਹਾਉ, ਪ੍ਰਭ ਚਿਤ ਆਵੈ ਤਾਂ ਕੈਸੀ ਭੀੜ, ਹਰ ਸੇਵਕ ਨਾਹੀਂ ਜਮ ਪੀੜ, ਸਰਬ ਦੁੱਖ ਹਰ ਸਿਮਰਤ ਨਸੇ, ਜਾਂ ਕੇ ਸੰਗ ਸਦਾ ਪ੍ਰਭ ਵਸੈ, ਪ੍ਰਭ ਕਾ ਨਾਮ ਮੰਤਨ ਆਧਾਰ, ਬਿਸਰਤ ਨਾਮ ਹੋਵਤ ਤਨ ਸਾਰ, ਪ੍ਰਭ ਚਿਤ ਆਏ ਪੂਰਨ ਸਭ ਕਾਜ, ਹਰ ਬਿਸਰਤ ਸਭ ਕਾ ਮੁਹਤਾਜ ਚਰਨ ਕਮ ਸੁੰਗ ਲਾਗੀ ਪ੍ਰੀਤ ਬਿਸਰ ਗਏ ਸਭ ਦੁਰਮਤਰੀਤ ਮੰਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਕਰ ਸਦਾ ਆਨੰਦ ਰਾਗ ਬਿਲਾਵਲ ਮਹੱਲਾ ਪੰਜਵਾਂ ਕਰ ਦੂਜਾ ਜਾਨੜੀਏ ਕੇ ਘਰ ਗਾਵਣਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪਾਂ ਬਿਖਰੀਆਂ ਪਿਆਰੇ ਰਾਖਣ ਕੋ ਤੁਮ ਏਕ ਰਹਾਉ ਸਤਿਗੁਰ ਪੂਰਾ ਜੇ ਮਿਲੇ ਪਿਆਰੇ ਸੋਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸਵਾਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾਂ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਅਰਾਧੇ ਨਾਮ ਬਖਾਣੇ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾਂ ਨਾਨਕੀ ਬੇਨੰਤੀ ਸਵਾਮੀ ਤੇਰੇ ਜਨ ਦੇਖਣ ਪਾਵਾਂ ਬਡਭਾਗੀ ਸੇ ਕਾਢੀਏ ਪਿਆਰੇ ਸੰਤ ਸੰਗਤ ਜਨਾ ਵਾਸੋ ਅੰਮ੍ਰਿਤ ਨਾਮ ਰਾਧੀਏ ਨਿਰਮਲ ਮਨੈ ਹੋਵੇ ਪਰਗਾਸੋ ਜਨਮ ਮਰਨ ਦੁੱਖ ਕਾਟੀਏ ਪਿਆਰੇ ਚੁੱਕੈ ਜਮਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ ਗਾਵਤੇ ਉਧਰੇ ਸੁਣਤੇ ਉਧਰੈ ਬਿਨਸੇ ਪਾਪ ਕਨੇਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੇ ਬਿਲਾਵਲ ਮਹੱਲਾ ਪੰਜਵਾਂ ਵਿਖੇ ਫਨ ਫੀਕਾ ਤਿਆਗਰੀ ਸਖੀਏ ਨਾ ਮਹਾਰਸ ਪੀਓ ਬਿਨ ਰਸ ਚਾਖੇ ਬੁੱਢ ਗਈ ਸਗਲੀ ਸੁਖ ਸੁਖ ਸੁਖੀ ਨਾ ਹੋਵਤ ਜੀਓ ਮਾਨ ਮਹਤਨਾ ਸਾਕਤ ਹੀ ਕਾਈ ਸਾਧਾਂ ਦਾਸੀ ਥੀਓ ਨਾਨਕ ਸੇਦਰ ਸੋਭਾ ਬੰਤੇ ਜੋ ਪ੍ਰਭ ਆਪਣੇ ਕੀਓ ਹਰ ਚੰਦ ਔਰੇ ਚਿਤ ਭਰਮ ਸਖੀਏ ਮਿਰਗ ਤ੍ਰਿਸ਼ਨਾ ਦ੍ਰਮ ਛਾਇਆ ਚੰਚਲ ਸੰਗ ਨਾ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ ਰਸ ਭੋਗਣ ਅਤਰੂਪ ਰਸ ਮਾਤੇ ਇਨ ਸੰਗ ਸੁਖ ਨਾ ਪਾਇਆ ਧਨ ਧਨ ਹਰ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਧਿਆਇਆ ਜਾਏ ਬਸੋ ਬਡਭਾਗਣੀ ਸਖੀਏ ਸੰਤਾਂ ਸੰਗ ਸਮਾਈਏ ਤੈ ਦੁੱਖ ਨਾ ਭੁੱਖ ਨਾ ਰੋਗ ਵਿਆਪੈ ਚਰਨ ਕਮ ਲਿਵ ਲਾਈਏ ਤੈ ਜਨਮ ਨ ਮਰਨ ਆਵਣ ਜਾਣਾ ਨਿਸ਼ਚਲ ਸਰਣੀ ਪਾਈਏ ਪ੍ਰੇਮ ਬਛੋ ਨਾ ਮੋਹ ਵਿਆਪੈ ਨਾਨਕ ਹਰੇਕ ਧਿਆਈਐ ਦ੍ਰਿਸ਼ਟ ਧਾਰ ਮਨ ਵਿਦਿਆ ਪਿਆਰੇ ਰਤੜੇ ਸਹਿਜ ਸੁਭਾਏ ਸਿਜ ਸੁਹਾਵੀ ਸੰਗ ਮਿਲ ਪ੍ਰੀਤਮ ਅਨੰਦ ਮੰਗਲ ਅਨੰਦ ਮੰਗਲ ਗੁਣ ਗਾਏ ਸਖੀ ਸਹੇਲੀ ਰਾਮ ਰੰਗਰਾਤੀ ਮੰਤਨ ਇੱਛ ਪੁਜਾਏ ਨਾਨਕ ਅਚਰਜ ਅਚਰਜ ਸਿਉਂ ਮਿਲਿਆ ਕਹਿਣਾ ਕਛੂ ਨਾ ਜਾਏ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਏਕ ਰੂਪ ਸਗਲੋ ਪਸਾਰਾ ਆਪੇ ਬਨਜ ਆਪ ਵਿਵਹਾਰਾ ਐਸੋ ਗਿਆਨ ਬਿਰਲੋਈ ਪਾਏ ਜਤ ਜਤ ਜਾਈਏ ਤਤ ਦ੍ਰਿਸ਼ਟਾਏ ਰਹਾਉ ਅਨਕ ਰੰਗ ਨਿਰਗੁਣ ਇੱਕ ਰੰਗਾ ਆਪੇ ਜਲ ਆਪ ਹੀ ਤਿਰੰਗਾ ਆਪ ਹੀ ਮੰਦਰ ਆਪੇ ਦੇਵਾ ਆਪ ਹੀ ਪੁਜਾਰੀ ਆਪ ਹੀ ਦੇਵਾ ਆਪੇ ਜੋਗ ਆਪ ਹੀ ਜੁਗਤਾ ਨਾਨਕੇ ਪ੍ਰਭ ਸਦ ਹੀ ਮੁਕਤਾ ਬਿਲਾਵਲ ਮਹੱਲਾ ਪੰਜਵਾਂ ਆਪ ਵਾਵਨ ਆਪ ਸਧਰਨਾ ਆਪ ਕਰਾਵਨ ਦੋਸ ਨਾ ਲੈਣਾ ਆਪਣ ਬਚਨ ਆਪ ਹੀ ਕਰਨਾ ਆਪਣ ਵਿਭੋ ਆਪ ਹੀ ਜਰਨਾ ਰਹਾਉ ਆਪ ਹੀ ਮਸਟ ਆਪ ਹੀ ਬੋਲਣਾ ਆਪ ਹੀ ਛਲ ਨਾ ਜਾਹੀ ਛਲਣਾ ਆਪ ਹੀ ਗੁਪਤ ਆਪ ਪ੍ਰਗਟਣਾ ਆਪ ਹੀ ਘਟ ਘਟ ਆਪ ਅਲਪਨਾ ਆਪੇ ਵਿਗਤ ਆਪ ਸੰਗਰਚਨਾ ਕਹੋ ਨਾਨਕ ਪ੍ਰਭ ਕੇ ਸਭ ਜਚਨਾ ਬਿਲਾਵਲ ਮਹੱਲਾ ਪੰਜਵਾਂ ਉਲੇ ਮਾਰਗ ਜਿਨੇ ਬਤਾਇਆ ਐਸਾ ਗੁਰਬਟ ਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੈ ਗੁਰਚਰਨ ਪਿਆਰੇ ਰਹਾਉ ਕਾਮ ਕ੍ਰੋਧ ਲੋ ਮੋਹੇ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਦੁੱਖ ਸੁਖ ਕਰਤ ਜਨਮ ਫੁਨ ਮੂਆ ਚਰਨ ਕਮਲ ਗੁਰ ਆਸਰਮ ਦੀਆ ਅਗਨ ਸਾਗਰ ਬੁੜਤ ਸੰਸਾਰਾ ਨਾਨਕ ਬਾਂ ਪਕੜ ਸਤਿਗੁਰ ਨਿਸਤਾਰਾ ਬਿਲਾਵਲ ਮਹੱਲਾ ਪੰਜਵਾਂ ਤਨ ਮਨ ਧਨ ਅਰਪੋ ਸਭ ਆਪਣਾ ਕਵਨ ਸੁ ਮਤ ਜਿਤ ਹਰ ਹਰ ਜਪਣਾ ਕਰ ਆਸਾ ਆਇਓ ਪ੍ਰਭ ਮੰਗਨ ਤੂੰ ਪੇਖਤ ਸੋਭਾ ਮੇਰੇ ਆਂਗਨ ਰਹਾਉ ਏਨਕ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨੇ ਉਧਾਰੋ ਮਤ ਬੁੱਧ ਸੁਰਤ ਨਾਹੀ ਚਤੁਰਾਈ ਤਾਂ ਮਿਲੀਏ ਜਾਂ ਲਏ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹੱਲਾ ਪੰਜਵਾਂ ਮਾਤ ਪਿਤਾ ਸੁਤ ਸਾਥ ਨਾ ਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਰਬ ਰਹਿਆ ਪ੍ਰਭ ਸਭ ਮੈਂ ਆਪੇ ਹਰ ਜਸ ਰਸਨਾ ਦੁੱਖ ਨਾ ਵਿਆਪੇ ਰਹਾਉ ਤਿਖਾ ਭੁੱਖ ਬਹੁ ਤਪਤ ਵਿਆਪਿਆ ਸੀਤਲ ਪਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨ ਪਾਇਆ, ਮਨ ਤ੍ਰਿਪਤ ਨ ਹਰ ਗੁਣ ਗਾਇਆ, ਦੇਹੋ ਭਗਤ ਪ੍ਰਭ ਅੰਤਰ ਜਾਮੀ, ਨਾਨਕੀ ਬੇਨੰਤੀ ਸਵਾਮੀ। ਬਿਲਾਵਲ ਮਹੱਲਾ ਪੰਜਵਾਂ, ਗੁਰਪੂਰਾ ਬਡਭਾਗੀ ਪਾਈਐ, ਮਿਲ ਸਾਧੂ ਹਰ ਨਾਮ ਧਿਆਈਐ, ਪਾਰ ਬ੍ਰਹਮ ਪ੍ਰਭ ਤੇਰੀ ਸਰਨਾ, ਕਿਲ ਵਿਖ ਕਾਟੇ ਭਜ ਗੁਰ ਕੇ ਚਰਨਾ, ਰਹਾਉ ਅਵਰ ਕਰਮ ਸਭ ਸੁ ਰਹਾਉ ਅਵਰ ਕਰਮ ਸਭ ਸੁ ਲੋਕਾਚਾਰ, ਮਿਲ ਸਾਧੂ ਸੰਗ ਹੋਏ ਉਧਾਰ, ਸਿਮਰਤ ਸਾਸਤ ਵੇਦ ਵਿਚਾਰੇ, ਜਪੀਏ ਨਾਮ ਜਿਤ ਪਾਰ ਉਤਾਰੇ, ਜਨ ਨਾਨਕ ਪ੍ਰਭ ਕਿਰਪਾ ਕਰੀਐ, ਸਾਧੂ ਤੁਰ ਮਿਲੈ ਨਿਸਤਰੀਐ। ਬਿਲਾਵਲ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਹਿਰਦੈ ਮੈਂ ਚੀਨਾ, ਸਗਲ ਮਨੋਰਥ ਪੂਰਨ ਆਸੀਨਾ, ਸੰਤ ਜਨਾ ਕਾ ਮੁਖ ਉਜਲ ਕੀਨਾ, ਕਰ ਕਿਰਪਾ ਆਪਣਾ ਨਾਮ ਦੀਨਾ, ਰਹਾਉ ਅੰਧ ਕੂਪ ਤੇ ਕਰ ਗਹਿਲੀਨਾ, ਜੈ ਜੈ ਕਾਰ ਜਗਤ ਪ੍ਰਗਟੀਨਾ, ਨੀਚਾ ਤੇ ਊਚ ਊਨ ਪੁਰੀਨਾ, ਅੰਮ੍ਰਿਤ ਨਾਮ ਹਰਸਨੀਨਾ, ਮੰਤ ਨਿਰਮਲ ਪਾਪ ਜਲਖੀਨਾ, ਕਹੋ ਨਾਨਕ ਪ੍ਰਭ ਭੈ ਪਰਸੀਨਾ। ਬਿਲਾਵਲ ਮਹੱਲਾ ਪੰਜਵਾਂ, ਸਗਲ ਮਨੋਰਥ ਪਾਈਐ ਮੀਤਾ, ਚਰਨ ਕਮਲ ਸਿਉ ਲਾਈਏ ਚੀਤਾ, ਹਉ ਬਲਿਹਾਰੀ ਜੋ ਪ੍ਰਭੂ ਧਿਆਵਤ, ਜਲਨ ਬੁਝੇ ਹਰ ਹਰ ਗੁਣ ਗਾਵਤ, ਰਹਾਉ ਸਫਲ ਜਵਨ ਸਫਲ ਜਨਮ ਹੋਵਤ ਬਡਭਾਗੀ, ਸਾਧ ਸੰਗਰਾਮੇ ਲਿਵ ਲਾਗੀ, ਮਤ ਪਤ ਧਨ ਸੁਖ ਸਹਿਜ ਆਨੰਦਾ, ਇੱਕ ਨਿਮਖ ਨ ਵਿਸਰੋ ਪਰਮਾਨੰਦਾ, ਹਰ ਦਰਸ਼ਨ ਕੀ ਮਨ ਪਿਆਸ ਘਨੇਰੀ, ਪਨਤ ਨਾਨਕ ਸਰਨ ਪ੍ਰਭ ਤੇਰੀ। ਬਿਲਾਵਲ ਮਹੱਲਾ ਪੰਜਵਾਂ, ਮੋਹਿ ਨਿਰਗੁਣ ਸਭ ਗੁਣ ਬਿਹੂਨਾ, ਧਾ ਦਇਆ ਤਾਰ ਆਪਣਾ ਕਰਲੀਨਾ, ਮੇਰਾ ਮੰਤਨ ਹਰ ਗੋਪਾਲ ਸੁਹਾਇਆ, ਕਰ ਕਿਰਪਾ ਪ੍ਰਭ ਕਰਮੇ ਆਇਆ, ਕਰ ਕਿਰਪਾ ਪ੍ਰਭ ਕਰਮੇ ਆਇਆ, ਰਹਾਉ ਭਗਤ ਬਛਲ ਪੈ ਕਾਟਨ ਹਾਰੇ, ਸੰਸਾਰ ਸਾਗਰ ਅਬ ਉਤਰੇ ਪਾਰੇ, ਪਤਿਤ ਪਾਵਨ ਪਰ ਬਿਰਧ ਵੇਦ ਵੇਦ ਲੇਖਿਆ, ਪਾਰ ਬ੍ਰਹਮ ਸੋ ਨੈਨੋ ਪੇਖਿਆ, ਸਾਧ ਸੰਗ ਪ੍ਰਗਟੇ ਨਾਰਾਇਣ, ਦਾਸ ਨਾਨਕ ਦਾਸ ਸਭ ਦੁੱਖ ਪਲਾਇਣ। ਬਿਲਾਵਲ ਮਹੱਲਾ ਪੰਜਵਾਂ, ਕਵਨ ਜਾਣੇ ਪ੍ਰਭ ਤੁਮਰੀ ਸੇਵਾ, ਪ੍ਰਭ ਅਵਨਾਸੀ ਅਲਖ ਪੇਵਾ, ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ, ਊਚ ਮਹਿਲ ਸਵਾਮੀ ਪ੍ਰਭ ਮੇਰੇ, ਤੂੰ ਅਪਰੰਪਰ ਠਾਕੁਰ ਮੇਰੇ, ਰਹਾਉ ਏਕਸ ਬਿਨਾ ਨਾਹੀ ਕੋ ਦੂਜਾ, ਤੁਮ ਹੀ ਜਾਨੋ ਆਪਣੀ ਪੂਜਾ, ਆਪੋ ਕਛੂ ਨ ਹੋਵਤ ਪਾਈ, ਜਿਸ ਪ੍ਰਭ ਦੇਵੇ ਸੋ ਨਾਮ ਪਾਈ, ਕਹੋ ਨਾਨਕ ਜੋ ਜਨ ਪ੍ਰਭ ਪਾਇਆ, ਗੁਣ ਧਨ ਪ੍ਰਭ ਤਿਨ ਹੀ ਪਾਇਆ। ਬਿਲਾਵਲ ਮਹੱਲਾ ਪੰਜਵਾਂ, ਮਾਤ ਗਰਭ ਮੈਂ ਹਾਥ ਦੇ ਰਾਖਿਆ, ਹਰ ਛੋੜ ਬਿਖਿਆ ਫਲ ਚਾਖਿਆ, ਭਜਕ ਬਿੰਦ ਸਭ ਛੋੜ ਜੰਜਾਲ, ਜਬ ਜਮ ਆਏ ਸੰਘਾਰੇ ਮੂੜੇ, ਤਬ ਤਨ ਬਿਨ ਸਜਾਏ ਬੇਹਾਲ, ਰਹਾਉ ਤਨ ਮਨ ਤਨ ਆਪਣਾ ਕਰ ਥਾਪਿਆ, ਕਰਨ ਹਾਰ ਇੱਕ ਨਿਮਖ ਨਾ ਜਾਪਿਆ, ਮਹਾ ਮੋਹ ਅੰਧਕੂਪ ਭਰਿਆ, ਪਾਰ ਬ੍ਰਹਮ ਮਾਇਆ ਪਟਲ ਬਿਸਰਿਆ, ਵੱਡੇ ਭਾਗ ਪ੍ਰਭ ਕੀਰਤਨ ਗਾਇਆ, ਸੰਤ ਸੰਗ ਨਾਨਕ ਪ੍ਰਭ ਪਾਇਆ। ਬਿਲਾਵਲ ਮਹੱਲਾ ਪੰਜਵਾਂ, ਮਾਤ ਪਿਤਾ ਸਤਬੰਦ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ, ਸੁਖ ਸਹਿਜ ਆਨੰਦ ਕਣੇ, ਗੁਰ ਪੂਰਾ ਪੂਰੀ ਜਾਂ ਕੀ ਬਾਣੀ, ਅਨ ਗੁਣਾ ਜਾਹੇ ਨਾ ਗਣੇ, ਰਹਾਉ ਸੰਗਲ ਸਰੰਜਾਮ ਕਰੇ ਪ੍ਰਭ ਆਪੇ, ਭੈ ਮਨੋਰਥ ਸੋ ਪ੍ਰਭ ਜਾਪੇ, ਅਰਥ ਧਰਮ ਕਾਮ ਮੋਖ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਵਧਾਤਾ, ਸਾਧ ਸੰਗ ਨਾਨਕ ਰੰਗ ਮਾਣਿਆ, ਕਰ ਆਇਆ ਪੂਰੇ ਗੁਰ ਆਣਿਆ। ਬਿਲਾਵਲ ਮਹੱਲਾ ਪੰਜਵਾਂ, ਸਰਵਨ ਧਾਨ ਪੂਰਨ ਗੁਰਦੇਵ, ਰਹਾਉ ਹਰ ਹਰ ਨਾਮ ਜਪਤ ਨਰ ਜੀਵੈ, ਮਰ ਖੁਆਰ ਸਾਕਤ ਨਰ ਥੀਵੈ, ਰਾਮ ਨਾਮ ਹੋਆ ਰਖਵਾਰਾ, ਚਖ ਮਾਰੋ ਸਾਕਤ ਬੇਚਾਰਾ, ਨਿੰਦਾ ਕਰ ਕਰ ਪਚਹਿ ਕਨੇਰੇ, ਮ੍ਰਿਤਕ ਫਾਸ ਗਲੈ ਸਿਰ ਪੈਰੇ, ਕਹੋ ਨਾਨਕ ਜਪੈ ਜਨ ਨਾਮ, ਤਾਂ ਕੇ ਨਿਕਟ ਨਾ ਆਵੈ ਜਾਮ। ਰਾਗ ਬਿਲਾਵਲ ਮਹੱਲਾ ਪੰਜਵਾਂ, ਘਰ ਚੌਥਾ ਦੁੱਪ ਦੇ ਇੱਕ ਓਂਕਾਰ, ਸਤਿਗੁਰ ਪ੍ਰਸਾਦ ਕਵਨ ਸੰਯੋਗ ਮਿਲੋ ਪ੍ਰਭ ਆਪਣੇ, ਪਲ ਪਲ ਨਿਮਕ ਸਦਾ ਹਰ ਜਪਨੇ, ਚਰਨ ਕਮਲ ਪ੍ਰਭ ਕੇ ਨਿਤ ਧਿਆਵੋ, ਮਨ ਸੋ ਮਤ ਜਿਤ ਪ੍ਰੀਤਮ ਪਾਵੋ, ਰਹਾਉ ਐਸੀ ਕਿਰਪਾ ਕਰੋ ਪ੍ਰਭ ਮੇਰੇ, ਹਰ ਨਾਨਕ ਬਿਸਰੋ ਨਾ ਕਾਹੂ ਬੇਰੇ। ਬਿਲਾਵਲ ਮਹੱਲਾ ਪੰਜਵਾਂ, ਚਰਨ ਕਮਲ ਪ੍ਰਭ ਹਿਰਦੈ ਧਿਆਏ, ਰੋਗ ਗਏ ਸਗਲੇ ਦੁੱਖ ਸਗਲੇ ਸੁਖ ਪਾਏ, ਗੁਰਦੁੱਖ ਕਾਟਿਆ ਦੀਨੋ ਦਾਨ, ਸਫਲ ਜਨਮ ਜੀਵਨ ਪ੍ਰਵਾਨ, ਰਹਾਉ ਕਥ ਕਥਾ ਅੰਮ੍ਰਿਤ ਪ੍ਰਭਾਨੀ, ਕਹੋ ਨਾਨਕ ਜਪ ਜੀਵੈ ਗਿਆਨੀ। ਬਿਲਾਵਲ ਮਹੱਲਾ ਪੰਜਵਾਂ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਤੂਰੇ, ਰਹਾਉ ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲ ਵਿਖ ਸਭ ਨਾਸੇ, ਅੰਧ ਕਰੋ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈਜ ਸਵਾਰੀ। ਬਿਲਾਵਲ ਮਹੱਲਾ ਪੰਜਵਾਂ, ਮਮਤਾ ਮੋਹ ਤੁਰੋ ਮਦਮਾਤਾ, ਬੰਧਨ ਬਾਂਧਿਆ ਅਤ ਬਿਕਰਾਲ, ਦਿਨ ਸ਼ਿਜਿਤ ਬਿਕਾਰ ਕਰਤ ਔਦ ਫਾਥੀ, ਫਾਥਾ ਮਾਇਆ ਫਾਥਾ ਜਮ ਕੇ ਜਾਲ, ਤੇਰੀ ਸਰਨ ਪ੍ਰਭ ਦੀਨ ਦਿਆਲਾ, ਬਹਾਂ ਬਿਖਮ ਸਾਗਰ ਅਤ ਭਾਰੀ, ਉਧਰੋਂ ਸਾਧੂ ਸੰਗ ਰਵਾਲਾ ਰਹਾਉ। ਪ੍ਰਭ ਸੁਖਦਾਤੇ ਸਮਰੱਥ ਸੁਆਮੀ ਜੀਉ ਪਿੰਡ ਸਭ ਤੁਮਰਾ ਮਾਲ, ਪ੍ਰਭ ਕੇ ਬੰਧਨ ਕਾਟੋ ਪਰਮੇਸ਼ ਭਰਮ ਕੇ ਬੰਧਨ ਕਾਟੋ ਪਰਮੇਸ਼ਰ, ਨਾਨਕੇ ਪ੍ਰਭ ਸਦਾ ਕਿਰਪਾਲ। ਬਿਲਾਵਲ ਮਹੱਲਾ ਪੰਜਵਾਂ। ਸਗਲ ਆਨੰਦ ਕੀਆ ਪਰਮੇਸ਼ਰ, ਆਪਣਾ ਬਿਰਧ ਸਮਾਰਿਆ, ਸਾਧ ਜਨਾ ਹੋਏ ਕਿਰਪਾਲਾ, ਵਿਕਸੇ ਸਭ ਪਰਵਾਰਿਆ, ਕਾਰਜ ਸਤਿਗੁਰ ਆਪ ਸਵਾਰਿਆ, ਵੱਡੀ ਆਰਜਾ ਹਰ ਗੋਬਿੰਦ ਕੀ, ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ। ਵਣ ਤ੍ਰਿੰਤਰ ਭਵਨ ਹਰਿਆ ਹੋਏ, ਸਗਲੇ ਜੀ ਸਧਾਰਿਆ, ਮਨ ਇੱਛੇ ਨਾਨਕ ਫਲ ਪਾਏ, ਪੂਰਨ ਇੱਛ ਪੁਜਾਰਿਆ। ਬਿਲਾਵਲ ਮਹੱਲਾ ਪੰਜਵਾਂ। ਜਿਸ ਉਪਰ ਹੋਵਤ ਕਿਰਪਾਲ, ਜਿਸ ਉਪਰ ਹੋਵਤ ਦਿਆਲ, ਹਰ ਸਿਮਰਤ ਕਾਟੇ ਸੋ ਕਾਲ ਰਹਾਉ। ਸਾਧ ਸੰਗ ਭਜੀ ਗੋਪਾਲ, ਗੁਣ ਗਾਵਤ ਟੂਟੇ ਜਮਜਾਲ, ਆਪੇ ਸਤਿਗੁਰ ਆਪੇ ਪ੍ਰਤਪਾਲ, ਨਾਨਕ ਜਾਚੈ ਸਾਧ ਰਵਾਲ। ਬਿਲਾਵਲ ਮਹੱਲਾ ਪੰਜਵੇਂ। ਮਨਮੈ ਸਿੰਚੋ ਹਰ ਹਰ ਨਾਮ, ਅੰਦਨ ਕੀਰਤਨ ਹਰ ਗੁਣ ਗਾਮ, ਐਸੀ ਪ੍ਰੀਤ ਕਰੋ ਮਨ ਮੇਰੇ, ਆਠ ਪੈਰ ਪ੍ਰਭ ਜਾਨੋ ਨੇਰੇ ਰਹਾਉ। ਕਹੋ ਨਾਨਕ ਜਾ ਕੇ ਨਿਰਮਲ ਭਾਗ, ਹਰ ਚਰਨੀ ਤਾਂ ਕਾ ਮਨ ਲਾਗ। ਬਿਲਾਵਲ ਮਹੱਲਾ ਪੰਜਵਾਂ। ਰੋਗ ਗਿਆ ਪ੍ਰਭ ਆਪ ਗਵਾਇਆ, ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾਉ। ਰਜ ਰਜ ਭੋਜਨ ਖਾਵੋ ਮੇਰੇ ਭਾਈ, ਅੰਮ੍ਰਿਤ ਨਾਮ ਮ੍ਰਿਤ ਮਹਿ ਧਿਆਈ, ਨਾਨਕ ਗੁਰ ਪੂਰੇ ਸਰਨਾਈ, ਜਿਨ ਆਪਣੇ ਨਾਮ ਕੀ ਪੈਜ ਰਖਾਈ। ਬਿਲਾਵਲ ਮਹੱਲਾ ਪੰਜਵਾਂ। ਸਤਿਗੁਰ ਕਰ ਦੀਨੇ ਅਸਥਿਰ ਕਰਬਾਰ, ਰਹਾਉ ਜੋ ਜੋ ਨਿੰਦ ਕਰੇ ਇਸ ਗ੍ਰਹਿਣ ਕੀ, ਤਿਸ ਆਗੇ ਹੀ ਮਾਰੇ ਕਰਤਾਰ, ਨਾਨਕ ਦਾਸ ਤਾਂ ਕੀ ਸਰਨਾਈ, ਜਾਂ ਕੋ ਸ਼ਬਦ ਅਖੰਡ ਅਪਾਰ। ਬਿਲਾਵਲ ਮਹੱਲਾ ਪੰਜਵਾਂ।
1: ਤਾਪ ਸੰਤਾਪ ਸਗਲੇ ਗਏ ਬਿਨਸਤ ਰੋਗ, ਤਾਪ ਸੰਤਾਪ ਸਗਲੇ ਗਏ ਬਿਨਸਤ ਰੋਗ, ਪਰ ਬੰਤੁ ਬਖਸ਼ਾ ਸੰਤਨ ਰਤੋ ਗਰਹਲ ਸੋ ਸਤਿ ਮੰਦਰ ਸਿਆ ਮਨ ਤਨ ਮੇਰੋ ਦੁਗਨ ਗਾਵਨ ਤਨਾਮ ਕੇ ਤੇ ਰੋਗ ਦੇ ਜੋ ਜੋ ਆਏ ਬਗਤਾ ਦੇਸ ਮੈਂ ਇਹ ਸਭ ਦੇਸਨ ਜੋ ਮਨ
2: ਅਵਲ ਮਹੱਲਾ ਪੰਜਵਾਂ। ਕਾਹੂ ਸੰਗ ਨ ਚਾਲੀ ਮਾਇਆ ਜੰਜਾਲ, ਉਠ ਸਿਧਾਰੇ ਛਤਰਪਤ ਸੰਤਨ ਕੇ ਖਿਆਲ ਰਹਾਉ। ਆਹ ਬੁੱਧ ਕਉ ਬਿਨਸਨਾ, ਇਹ ਧੁਰ ਕੀ ਢਾਲ, ਬਹੁ ਜੋਨੀ ਜਨਮੈ ਮਰਹਿ ਵਿਖਿਆ ਬਿਗਰਾਲ। ਸਤ ਭਜਨ ਸਾਧੂ ਕਹਿ ਨਿਤ ਜਪੈ ਗੋਪਾਲ, ਸਿਮਰ ਸਿਮਰ ਨਾਨਕ ਤਰੇ ਹਰ ਕੀ ਰੰਗ ਲਾਲ। ਬਿਲਾਵਲ ਮਹੱਲਾ ਪੰਜਵਾਂ। ਸਹਿਜ ਸਮਾਦ ਆਨੰਦ ਸੂਖ ਪੂਰੇ ਗੁਰਦੀਨ, ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ। ਜੈ ਜੈਕਾਰ ਜਗਤਰ ਮੈਂ ਲੋਚੇ ਸਭ ਜੀਆ, ਸੁਪ੍ਰਸੰਨ ਪਏ ਸਤਿਗੁਰ ਪ੍ਰਭ ਕਛ ਬਿਘਨ ਨ ਥੀਆ, ਜਾਂ ਕਾ ਅੰਗ ਦਿਆਲ ਪ੍ਰਭ ਤਾਂ ਕੇ ਸਭ ਦਾਸ, ਸਦਾ ਸਦਾ ਵਡਿਆਈਆਂ ਨਾਨਕ ਗੁਰਪਾਸ ਰਾਗ। ਬਿਲਾਵਲ ਮਹੱਲਾ ਪੰਜਵਾਂ। ਕਰ ਪੰਜਵਾਂ ਚੌਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮਿੱਤਰ ਮੰਡਲ ਜਗ ਸਾਜਿਯ, ਜਿਉਂ ਬਾਲੂ ਘਰ ਬਾਰ, ਬਿਨਸਤ ਬਾਰ ਨ ਲੱਗੀ ਜਿਉ ਕਾਗਦ ਬੁੰਦਾਰ। ਸੁਣ ਮੇਰੀ ਮਨਸਾ ਮਨੇ ਮਾਹੇ, ਸਤ ਦੇਖ ਵਿਚਾਰ, ਸਿੱਧ ਸਾਧਕ ਰਹੀ ਜੋਗੀ, ਤਜ ਗਏ ਘਰ ਬਾਰ ਰਹਾਉ। ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਦ੍ਰਿਸ਼ਟ ਮਾਨ ਸਭ ਬਿਨਸੈ ਕਿਆ ਲੱਗੈ ਗਵਾਰ, ਕਹਾਂ ਸੋ ਪਾਈ ਮੀਤ ਹੈ ਦੇਖ ਨੈਣ ਪਸਾਰ। ਇੱਕ ਚਾਲੇ ਇੱਕ ਚੱਲ ਸੈ ਸਭ ਆਪਣੀ ਬਾਰ, ਜਿਨ ਪੂਰਾ ਸਤਿਗੁਰੂ ਸੇਵਿਆ ਸੇ ਅਸਥਿਰ ਹਰ ਦੁਆਰ, ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮੁਰਾਰ। ਬਿਲਾਵਲ ਮਹੱਲਾ ਪੰਜਵਾਂ। ਲੋਕਨ ਕੀਆਂ ਵਡਿਆਈਆਂ ਬੈਸੰਤਰ ਪਾਗੋ, ਜੋ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ, ਜੋ ਪ੍ਰਭ ਜੀਓ ਦਿਆਲ ਹੋਏ ਤਉ ਭਗਤੀ ਲਾਗੋ, ਲਪਟ ਰਹੋ ਮਨ ਬਾਸਨਾ ਗੁਰ ਮਿਲ ਇਹ ਤਿਆਗੋ ਰਹਾਉ। ਕਰੋ ਬੇਨਤੀ ਅਤ ਕਨੀ ਇਹ ਜੀਓ ਹੁਮਾਗੋ, ਅਰਥ ਆਨ ਸਭ ਵਾਰਿਆ ਪ੍ਰੇ ਨਿਮਖ ਸੁਹਾਗੋ, ਪੰਚ ਸੰਗ ਗੁਰ ਤੇ ਛੁਟੈ ਦੁਖ ਅਰ ਰਾਗੋ, ਹਿਰਦੇ ਪ੍ਰਗਾਸ ਪ੍ਰਗਟ ਪਿਆ ਨਿਸ ਬਾਸਰ ਜਾਗੋ, ਸਰਨ ਸੁਹਾਗਣ ਆਇਆ ਜਿਸ ਮਸਤਕ ਭਾਗੋ, ਕਹੋ ਨਾਨਕ ਤਿਨ ਪਾਇਆ ਤਨ ਮਨ ਸੀਤ ਲਾਗੋ। ਬਿਲਾਵਲ ਮਹੱਲਾ ਪੰਜਵਾਂ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੇ ਦਾਗਾ, ਪ੍ਰਭ ਪਾਇਆ ਸੁਖਦਾਈਆ ਮਿਲਿਆ ਸੁਖ ਪਾਏ, ਸਹਿਜ ਸਮਾਨਾ ਪੀਤਰੇ ਛੋਡਿਆ ਨਹਿ ਜਾਏ ਰਹਾਉ। ਜਰਾ ਮਰਾ ਨਾ ਹੈ ਵਿਆਪੀ ਫਿਰ ਦੁੱਖ ਨਾ ਪਾਇਆ ਪੀ ਅੰਮ੍ਰਿਤ ਆ ਗਾਨਿਆ ਗੁਰ ਅਮਰ ਕਰਾਇਆ ਸੋ ਜਾਣੇ ਜਿਨ ਚਾਖਿਆ ਹਰ ਨਾਮ ਅਮੋਲਾ ਕੀਮਤ ਕਹੀ ਨਾ ਜਾਈਐ ਕਿਆ ਕਹਿ ਮੁਖ ਬੋਲਾ ਸਫਲ ਦਰਸ਼ ਤੇਰਾ ਪਾਰ ਬ੍ਰਹਮ ਗੁਣ ਨਿਧ ਤੇਰੀ ਬਾਣੀ ਪਾਵੋ ਧੂਰ ਤੇਰੇ ਦਾਸ ਕੀ ਨਾਨਕ ਕੁਰਬਾਣੀ ਬਿਲਾਵਲ ਮਹੱਲਾ ਪੰਜਵਾਂ ਰਾਖੋ ਆਪਣੀ ਸਰਨ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕਛੂ ਨਾ ਜਾਣੋ ਨੀਚ ਮੂਰਖਾਰੇ ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਾਧ ਭੂਲਤੇ ਤੁਮ ਬਖਸ਼ਣ ਹਾਰੇ ਰਹਾਉ ਹਮ ਅਵਗਣ ਕਰਹਿ ਅਸਾਂਖ ਨੀਤ ਤੁਮ ਨਿਰਗੁਣ ਦਾ ਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ ਤੁਮ ਦੇਵੋ ਸਭ ਕਿਛ ਦਇਆ ਧਾਰ ਹਮ ਅਕਿਰਤ ਕਿਨਾਰੇ ਲਾਗ ਭਰੇ ਤੇਰੇ ਦਾਨਸਿਓ ਨਹਿ ਚਿਤ ਖਸਮਾਰੇ ਤੁਜਤੇ ਬਾਹਰ ਕਿਛ ਨਹੀਂ ਪਵ ਕੱਟ ਨਹਾਰੇ ਕਹੋ ਨਾਨਕ ਸਰਨ ਦਿਆਲ ਗੁਰ ਲੇਹ ਮੁਗਦ ਉਧਾਰੇ ਬਿਲਾਵਲ ਮਹੱਲਾ ਪੰਜਵਾਂ ਦੋਸ ਨਾ ਕਾਹੂ ਦੀਜੀਐ ਪ੍ਰਭ ਆਪਣਾ ਧਿਆਈਐ ਜਿਤ ਸੇਵਿਆ ਸੁਖ ਹੋਇ ਕਨਾ ਮਨ ਸੋਈ ਗਾਈਐ ਕਹੀਏ ਕਾਏ ਪਿਆਰੇ ਤੁਜ ਬਿਨਾ ਤੁਮ ਦਿਆਲ ਸੁਆਮੀ ਸਾਭ ਅਵਗਨ ਹਮਾ ਰਹਾਉ ਜੋ ਤੁਮ ਰਾਖੋ ਤਿਉ ਰਹਾ ਅਵਰ ਨਹੀਂ ਚਾਰਾ ਨੇ ਧਰਿਆ ਤਰ ਤੇਰੀਆਂ ਇੱਕ ਨਾਮ ਆਧਾਰਾ ਜੋ ਤੁਮ ਕਰਹੋ ਸੋਈ ਭਲਾ ਮਨ ਲੀਤਾ ਮੁਕਤਾ ਸਗਲ ਸਮੱਗਰੀ ਤੇਰੀਆ ਸਭ ਤੇਰੀ ਯੁਗਤਾ ਚਰਨ ਪਖਾਰੋ ਕਰ ਸੇਵਾ ਜੋ ਠਾਕੁਰ ਭਾਵੈ ਹੋ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੈ ਬਿਲਾਵਲ ਮਹੱਲਾ ਪੰਜਵਾਂ ਮਿਰਤ ਹਸੈ ਸਿਰ ਉਪਰੈ ਪਸ਼ੂਆ ਨਹੀਂ ਬੂਜੈ ਬਾਦ ਸਾਧ ਅਹੰਕਾਰ ਮੈਂ ਮਰਨਾ ਨਹੀਂ ਸੂਜੈ ਸਤਿਗੁਰ ਸੇਵੋ ਆਪਣਾ ਕਾਹੇ ਫਿਰੋ ਅਭਾਗੈ ਦੇਖ ਕੁਸੰਬਾ ਰੰਗੁਲਾ ਕਾਹੇ ਭੂਲ ਲਾਗੇ ਰਹਾਓ ਕਰ ਕਰ ਪਾਪ ਦਰਬ ਕੀਆ ਵਰਤਨ ਕਹਿਤਾਈ ਮਾਟੀ ਸੂ ਮਾਟੀ ਰਲੀ ਨਾਗਾ ਉੱਠ ਜਾਈ ਜਾਂ ਕਹਿ ਕੀਏ ਸ਼ਰਮ ਕਰੈ ਤੇ ਬੈਰ ਵਿਰੋਧੀ ਅੰਤਕਾਲ ਭਜ ਜਾਹੇ ਗੇ ਕਾਹੇ ਜਲੋ ਕਰੋਧੀ ਦਾਸ ਰੇਣ ਸੋਈ ਹੁਆ ਜਿਸ ਮਸਤਕ ਕਰਮਾ ਕਹੁ ਨਾਨਕ ਬੰਧਨ ਛੁਟੇ ਸਤਿਗੁਰ ਕੀ ਸਰਨਾ ਬਿਲਾਵਲ ਮਹੱਲਾ ਪੰਜਵਾਂ ਪਿੰਗਲ ਪਰਬਤ ਪਾਪਰੇ ਖਲ ਚਤੁਰ ਬਕੀਤਾ ਅੰਦਲੇ ਤ੍ਰਿਪਵਨ ਸੂਜਿਆ ਗੁਰਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਬਲ ਭੈ ਚੀਤਾ ਰਹਾਓ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕਿਨੋ ਆਪਣੋ ਤਿਸ ਅਭੈ ਦਾਨ ਦਿੱਤਾ ਸਿੰਘ ਬਿਲਾਈ ਹੋਏ ਗਇਓ ਤ੍ਰਿਣ ਮੇਰ ਦਖੀਤਾ ਸਰ ਸ਼ਰਮ ਕਰੇ ਦਮ ਆੜ ਕੋ ਤੇ ਗਣਿਤ ਨੀਤਾ ਕਵਨ ਵਡਾਈ ਕਹਿ ਸਖੋ ਬੇਅੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦਿਓ ਨਾਨਕ ਦਰ ਸਰੀਤਾ ਬਿਲਾਵਲ ਮਹੱਲਾ ਪੰਜਵਾਂ ਅਹਬੁਦ ਪ੍ਰਵਾਦ ਨੀਤ ਲੋਭ ਰਸਨਾ ਸਾਧ ਲਪਟ ਕਪਟ ਗ੍ਰਹਿ ਵਿਦਿਆ ਮਿਥਿਆ ਵਿਖਿਆਦ ਐਸੀ ਪੇਖੀ ਨੇਤਰ ਮਹਿ ਪੂਰੇ ਗੁਰ ਪ੍ਰਸਾਦ ਰਾਜ ਮਿਲਕ ਧਨ ਜੋਬਨਾ ਨਾਮੈ ਬਿਨਬਾਦ ਰਹਾਉ ਰੂਪ ਧੂਪ ਸੰਗੋਧਤਾ ਕਾਪਰ ਪੋਗਾਦ ਮਿਲਤ ਸੰਗ ਪਾਪਿਸ਼ਟ ਤਨ ਹੋਏ ਦੁਰਗਾਦ ਫਿਰਤ ਫਿਰਤ ਮਾਨੁਖ ਭਇਆ ਫਿਨ ਭਗਨ ਦੇਹਾਦ ਇਹ ਅਵਸਰ ਤੇ ਚੁੱਕਿਆ ਬਹੁ ਜੋਨ ਪ੍ਰਮਾਦ ਪ੍ਰਭ ਕਿਰਪਾ ਤੇ ਗੁਰਮਿਲੇ ਹਰ ਹਰ ਬਿਸਮਾਦ ਸੂਖ ਸਹਿਜ ਨਾਨਕ ਆਨੰਦ ਤਾਂ ਕਹਿ ਪੂਰਨ ਨਾਦ ਬਿਲਾਵਲ ਮਹੱਲਾ ਪੰਜਵਾਂ ਪਏ ਸੰਤ ਬੋਹਿਤਾ ਤਰੇ ਸਾਗਰ ਜੀਤ ਮਾਰਗ ਪਾਏ ਉਦਿਆਨ ਮੈਂ ਗੁਰ ਦੱਸੇ ਭੇਤ ਹਰ ਹਰ ਹਰ ਹਰ ਹਰ ਹਰੇ ਹਰ ਹਰ ਹਰ ਹੇਤ ਉਠਤ ਬੈਠਤ ਸੋਭਤੇ ਹਰ ਹਰ ਹਰ ਚੀਤ ਰਹਾਓ ਪੰਜ ਚੋਰ ਆਗੇ ਭਗੈ ਜਬ ਸਾਧ ਸੰਗੀਤ ਪੂੰਜੀ ਸਾਬਤ ਘਣੋ ਲਾਭ ਗ੍ਰਹਿ ਸੋਭਾ ਸੇਤ ਨਿਸ਼ਚਲ ਆਸਣ ਮਿਟੀ ਚਿੰਤ ਨਾਹੀ ਡੋਲੇਤ ਭਰਮ ਭੁਲਾਵਾ ਮਿਟ ਗਿਆ ਪ੍ਰਭ ਪੇਖਤ ਨੇਤ ਗੁਣ ਗੰਭੀਰ ਗੁਣ ਨਾਇਕਾ ਗੁਣ ਕਹੀਐ ਕੀਤ ਨਾਨਕ ਪਾਇਆ ਸਾਧ ਸੰਗ ਹਰ ਹਰ ਅਮੇਤ ਬਿਲਾਵਲ ਮਹੱਲਾ ਪੰਜਵਾਂ ਬਿਨ ਸਾਧੂ ਜੋ ਜੀਵਣਾ ਤੇਤੋ ਬਿਰਤਾਰੀ ਮਿਲਤ ਸੰਗ ਸਭ ਭ੍ਰਮ ਮਿਟੇ ਗਤ ਭਈ ਹਮਾਰੀ ਜਾ ਦਿਨ ਪੇਟੇ ਸਾਧ ਮੋਹੇ ਉਹਾ ਦਿਨ ਬਲਿਹਾਰੀ ਤਨ ਮਨ ਆਪਣੋ ਜੀਰਾ ਫਿਰ ਫਿਰ ਹਉ ਵਾਰੀ ਰਾਹਾਉ ਈਤ ਛਡਾਈ ਮੋਹਿਤ ਈਤ ਨੀਂਦੜ ਤਾਰੀ ਸਗਲ ਰੇਣ ਇਹ ਮਨ ਪਿਆ ਬਿਨਸੀ ਅਵਤਾਰੀ ਨਿੰਦ ਚਿੰਦ ਪਰ ਦੁਖ ਨਾ ਇਹ ਖਿੰਨ ਮੈਂ ਜਾਰੀ ਦਇਆ ਮਯਾਰ ਨਿਕਟ ਪੇਖ ਨਾਹੀ ਦੋਰ ਹਾਰੀ ਤਨ ਮਨ ਸੀਤਲ ਪਏ ਅਬ ਮੁਕਤੇ ਸੰਸਾਰੀ ਹੀਤ ਚੀਤ ਸਭ ਪ੍ਰਾਣ ਧਨ ਨਾਨਕ ਦਰਸਾਰੀ ਬਿਲਾਵਲ ਮਹੱਲਾ ਪੰਜਵਾਂ ਟਹਿਲ ਕਰੋ ਤੇਰੇ ਦਾਸ ਕੀ ਪੱਗ ਝਾਰੂ ਬਾਲ ਮਸਤਕ ਆਪਣਾ ਪੇਟ ਦਿਓ ਗੁਣ ਸੁਣੋ ਰਸਾਲ ਤੁਮ ਮਿਲਤੇ ਮੇਰਾ ਮਨ ਜੀਓ ਤੁਮ ਮਿਲੋ ਦਇਆਲ ਨਿਸ ਬਾਸਰ ਮਨ ਅਨਦ ਹੋਤ ਚਿਤਵਤ ਕਿਰਪਾਲ ਰਹਾਓ ਜਗਤ ਉਧਾਨ ਸਾਧ ਪ੍ਰਭ ਤਿੰਨ ਲਾਗੋ ਪਾਲ ਮੋਕੋ ਤੀਜੇ ਦਾਨ ਪ੍ਰਭ ਸੰਤਨ ਪਗਰਾਲ ਉਕਤ ਸਿਆਣਪ ਕਛ ਨਹੀਂ ਨਾਹੀ ਕਛ ਕਾਲ ਭਰਮ ਪੈ ਰਾਖੋ ਮੋਹਤੇ ਕਾਟੋ ਜਮ ਜਾਲ ਬਿਨੋ ਕਰੋ ਕਰੁਣਾ ਪਤੇ ਪਿਤਾ ਪ੍ਰਤਿਪਾਲ ਗੁਣ ਗਾਵੋ ਤੇਰੇ ਸਾਧ ਸੰਗ ਨਾਨਕ ਸੁਖ ਸਾਲ ਬਿਲਾਵਲ ਮਹੱਲਾ ਪੰਜਵਾਂ ਕੀਤਾ ਲੋੜੈ ਸੋ ਕਰੈ ਤੁਝ ਬਿਨ ਕਛ ਨਾਹੇ ਪ੍ਰਤਾਪ ਤੁਮਾਰਾ ਦੇਖ ਕੈ ਜਮ ਦੂਤ ਛੱਡ ਜਾਹੇ ਤੁਮਰੀ ਕਿਰਪਾ ਤੇ ਛੂਟੀਐ ਬਿਨਸੇ ਅਹਮੇਵ ਸਰਵ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਰਹਾਓ ਖੋਜਤ ਖੋਜਿਆ ਨਾਮੈ ਬਿਨ ਕੂਰ ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨਸਾ ਪੂਰ ਜਿਤ ਜਿਤ ਲਾਵੋ ਹੋ ਤਿਤ ਲਗੈ ਸਿਆਣਪ ਸਭ ਜਾਲੀ ਜਦ ਕਲ ਤੁਮ ਭਰਪੂਰ ਹਾਓ ਮੇਰੇ ਦੀਨ ਦਇਆਲੀ ਸਭ ਕਿਛ ਤੁਮ ਤੇ ਮੰਗਣਾ ਵਡਭਾਗੀ ਪਾਏ ਨਾਨਕ ਕੀ ਅਰਦਾਸ ਪ੍ਰਭ ਜੀਵਾ ਗੁਣ ਗਾਏ ਬਿਲਾਵਲ ਮਹੱਲਾ ਪੰਜਵਾਂ ਸਾਧ ਸੰਗਤ ਕਹਿ ਬਾਸਵੈ ਕਲਮਲ ਸਭ ਨਸਨਾ ਪ੍ਰਭ ਸੇਤੀ ਰੰਗ ਰਾਤਿਆ ਤਾਂ ਤੈ ਗਰਭ ਨਾ ਗ੍ਰਸਨਾ ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ ਮੰਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਰਹਾਓ ਹਰ ਰਸ ਝਾਕਤ ਤ੍ਰਾਪਿਆ ਮਨ ਰਸ ਲੈ ਹਸਨਾ ਬੁੱਧ ਪ੍ਰਗਾਸ ਪ੍ਰਗਟ ਪਈ ਉਲਟ ਕਮਲ ਬੇਗਸਨਾ ਸੀਤਲ ਸ਼ਾਂਤ ਸੰਤੋਖ ਹੋਏ ਸਭ ਬੂਝੀ ਤ੍ਰਿਸ਼ਨਾ ਦੈ ਦੇ ਸਤਾਵਤ ਮਿਟ ਗਏ ਨਿਰਮਲ ਥਾਨ ਵਸਨਾ ਰਾਖਣ ਹਾਰੇ ਰਾਖਿਆ ਭੈ ਭ੍ਰਮ ਪਸਨਾ ਨਾਮ ਨਿਧਾਨ ਨਾਨਕ ਸੁਖੀ ਪੀਕ ਸਾਧ ਦਰਸ਼ਨਾ ਬਿਲਾਵਲ ਮਹੱਲਾ ਪੰਜਵਾਂ ਪਾਣੀ ਪੱਖਾ ਪੀਸ ਦਾਸ ਕਹਿ ਤਬ ਹੋਏ ਨਿਹਾਲ ਰਾਜ ਮਿਲਕ ਸਿਕਦਾਰੀਆਂ ਅਗਨੀ ਮਹਿ ਜਾਲ ਸੰਤ ਜਨਾ ਕਾ ਛੋਹਰਾ ਤਿਸ ਚਰਨੀ ਲਾਗ ਮਾਇਆ ਧਾਰੀ ਛਤਰਪਾਤੀ ਨੂੰ ਛੋਡੋ ਤਿਆਗ ਰਹਾ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ਗ੍ਰਹਿ ਸਾਕਤ ਛੱਤੀ ਪ੍ਰਕਾਰ ਤੇ ਬਿਖੂ ਸਮਾਨ ਭਗਤ ਜਨਾ ਕਾ ਲੂੰਗਰਾ ਓਡ ਨਗਨ ਨਾ ਹੋਈ ਸਾਕਤ ਸਿਰ ਪਾਓ ਰੇਸ਼ਮੀ ਪਹਿਰਤ ਪਤ ਖੋਈ ਸਾਕਤ ਸਿਉ ਮੁਖ ਜੋਰਿਆ ਅੱਧ ਬੀਚੋਂ ਟੂਟੈ ਹਰ ਜਨ ਕੀ ਸੇਵਾ ਜੋ ਕਰੈ ਇਤ ਉਤ ਹੈ ਛੂਟੈ ਸਭ ਕਿਛ ਤੁਮ ਹੀ ਤੇ ਹੋਆ ਆਪ ਬਣਤ ਬਣਾਈ ਦਰਸ਼ਨ ਭੇਟ ਸਾਧਕਾ ਨਾਨਕ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਸ੍ਰਵਣੀ ਸੁਣੋ ਹਰ ਹਰ ਹਰੇ ਠਾਕੁਰ ਜਸ ਗਾਵੋ ਸੰਤ ਚਰਨ ਕਰ ਸੀਸ ਧਰ ਹਰ ਨਾਮ ਧਿਆਵੋ ਕਰ ਕਿਰਪਾ ਦਇਆਲ ਪ੍ਰਭ ਇਹ ਨਿਧ ਸਿੱਧ ਪਾਵੋ ਸੰਤ ਜਨਾ ਕੀ ਰੇਣਕਾ ਲੈ ਮਾਥੇ ਲਾਵੋ ਰਹਾਓ ਨੀਚ ਤੇ ਨੀਚ ਅਤ ਨੀਚ ਹੋਏ ਕਰ ਬਿਨੋ ਬੁਲਾਵੋ ਪਾਪ ਮਲੋਵਾ ਆਪ ਤਿਆਗ ਸੰਤ ਸੰਗ ਸਮਾਵੋ ਸਾਸ ਨਾ ਵਿਸਰੇ ਅਨਕਤੇ ਨਤਾਵੋ ਸਫਲ ਦਰਸ ਗੁਰੂ ਭੇਟੀਏ ਮਾਨ ਮੋਹ ਮਿਟਾਵੋ ਸਤ ਸੰਤੋਖ ਦਇਆ ਧਰਮ ਸਿੰਗਾਰ ਬਣਾਵੋ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਭਾਵੋ ਬਿਲਾਵਲ ਮਹੱਲਾ ਪੰਜਵਾਂ ਅਟਲ ਬਚਨ ਸਾਧੂ ਜਨਾ ਸਭ ਮੈਂ ਪ੍ਰਗਟਾਇਆ ਜਿਸ ਜਨ ਹੋਆ ਸਾਧ ਸੰਗ ਤਿਸ ਭੇਟੀ ਹਰ ਰਾਇਆ ਇਹ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ ਅਨਕ ਬਾਤਾਂ ਸਭ ਕਰ ਰਹੇ ਗੁਰ ਘਰ ਲੈ ਆਇਆ ਰਹਾਓ ਸਰਨ ਪਰੇ ਕੀ ਰਾਖਤਾ ਨਾਹੀ ਸਹਿ ਸਾਇਆ ਕਰਮ ਭੂਮ ਹਰ ਨਾਮ ਬੋਏ ਅਵਸਰ ਤੁਲ ਪਾਇਆ ਅੰਤਰ ਜਾਮੀ ਆ ਪ੍ਰਭ ਸਭ ਕਰੇ ਕਰਾਇਆ ਪਤਿਤ ਪੁਨੀਤ ਘਣੇ ਕਰੇ ਠਾਕੁਰ ਬਿਰਦਾਇਆ ਮਤ ਭੁੱਲੋ ਮਨੁੱਖ ਜਨ ਮਾਇਆ ਪਰਮਾਇਆ

0: ਬਹਤੀ ਅਨਕ ਛਿਦਰ ਮਨ ਮਹਿ ਟਕੈ ਨਿਰਮਲ ਦ੍ਰਿਸ਼ਟੇ ਕਿਉਂ ਬਿਸਰੇ ਪ੍ਰਭ ਮਨੈ ਤੇ ਜਿਸ ਕੇ ਗੁਣ ਏਹ ਪ੍ਰਭ ਤਜ ਰਚੇ ਜੀ ਆਨ ਸਿਉ ਸੁਰ ਅਲੀਏ ਖੇ ਰਹਾ ਸਿਮਰੋ ਸਿਮਰੋ ਸਾਸ ਸਾਸ ਮਤ ਬਿਲਮ ਕਰੇਹ ਛੋੜ ਪ੍ਰਪੰਚ ਪ੍ਰਭ ਸਿਉ ਰਚੋ ਤਜ ਕੂੜੇ ਨੇਹ ਜਿਨ ਅਨਕ ਏਕ ਬਹੁ ਰੰਗ ਕੀਏ ਹੈ ਹੋਸੀ ਏਹ ਕਰ ਸੇਵਾ ਤਿਸ ਪਾਰ ਬ੍ਰਹਮ ਗੁਰ ਤੀ ਮਤ ਲੇਹ ਉੱਚੇ ਤੇ ਉੱਚਾ ਵੱਡਾ ਸਭ ਸੰਗ ਬਰਨੇਹ ਦਾਸ ਦਾਸ ਕੋ ਦਾਸਰਾ ਨਾਨਕ ਕਰ ਲੇਹ ਬਿਲਾਵਲ ਮਹੱਲਾ ਪੰਜਵਾਂ ਏਕ ਟੇਕ ਗੋਬਿੰਦਗੀ ਤਿਆਗੀ ਅਨਸਾਸ ਸਭ ਉਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਪ੍ਰਭ ਸਰਨੀ ਪਾਹ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ ਰਹਾਓ ਆਪ ਰੱਖੇ ਆਪ ਦੇਵਸੀ ਆਪੇ ਪ੍ਰਤਿਪਾਰੇ ਦੀਨ ਦਿਆਲ ਕਿਰਪਾ ਨਿਧੇ ਸਾਸ ਸਾਸ ਸਮਾਰੇ ਕਰਨ ਹਾਰ ਜੋ ਕਰ ਰਿਹਾ ਸਾਈ ਵਡਿਆਈ ਗੁਰ ਪੂਰੇ ਉਪਦੇਸਿਆ ਸੁਖ ਖਾਸਮ ਰਜਾਈ ਚਿੰਤ ਅੰਦੇਸਾ ਗਣਤ ਤਜ ਜਨ ਹੁਕਮ ਪਛਾਤਾ ਨੈ ਬਿਨਸੇ ਨੈ ਛੂੜ ਜਾਏ ਨਾਨਕ ਰੰਗ ਰਾਤਾ ਬਿਲਾਵਲ ਮਹੱਲਾ ਪੰਜਵਾਂ ਮਹਾਂ ਤਪਤ ਭਈ ਸ਼ਾਂਤ ਪਰਸਤ ਪਾਪ ਨਾਠੈ ਅੰਧ ਕੂਪ ਮੈਂ ਗਲਤ ਥੇ ਕਾਢੇ ਤੇ ਹਾਥੇ ਓਏ ਹਮਾਰੇ ਸਾਜਨਾਮ ਉਨਕੀ ਰੇਣ ਜਿਨ ਭੇਟਤ ਹੋਵਤ ਸੁਖੀ ਜੀਵ ਦਾਨ ਦੇਣ ਰਹਾਓ ਪਰਾ ਪੁਰਬਲਾ ਲਿਖਿਆ ਮਿਲ ਅਬ ਆਏ ਬਸਤ ਸੰਗ ਹਰ ਸਾਧ ਕੈ ਪੂਰਨ ਆਸ ਆਏ ਪੈ ਬਿਨਸੇ ਤਿਹ ਲੋਕ ਕੇ ਪਾਏ ਸੁਖ ਥਾਨ ਦਇਆ ਕਰੀ ਸਮਰੱਥ ਗੁਰ ਬਸਿਆ ਮਨ ਨਾਮ ਨਾਨਕ ਕੀ ਤੂੰ ਟੇਕ ਪ੍ਰਭ ਤੀਰਾ ਆਧਾਰ ਕਰਨ ਕਾਰਨ ਸਮਰੱਥ ਪ੍ਰਭ ਹਰ ਅਗੰਮ ਅਪਾਰ ਬਿਲਾਵਲ ਮਹੱਲਾ ਪੰਜਵਾਂ ਸੋਈ ਮਲੀਨ ਦੀਨਹੀਨ ਜਿਸ ਪ੍ਰਭ ਬਿਸਰਾਨਾ ਕੰਨੇ ਹਾਰ ਨਾ ਬੂਝਈ ਆਪ ਕਨੇ ਬੇਗਾਨਾ ਦੂਖ ਤਦਈ ਜਦ ਵਿਸਰੈ ਸੁਖ ਪ੍ਰਭ ਚਿਤ ਆਏ ਸੰਤਨ ਕੈ ਆਨੰਦ ਇਹੋ ਨਿਤ ਹਰ ਗੁਣ ਗਾਏ ਰਹਾਓ ਉੱਚੇ ਤੇ ਨੀਚਾ ਕਰੇ ਨੀਚ ਖਿਨ ਮੈਂ ਥਾਪੈ ਕੀਮਤ ਕਹੀ ਨਾ ਜਾਈਏ ਠਾਕੁਰ ਪ੍ਰਤਾਪੈ ਪੀਕਥ ਲੀਲਾ ਰੰਗ ਰੂਪ ਚੱਲਣੇ ਦਿਨ ਆਇਆ ਸੁਪਨੇ ਕਾ ਸੁਪਨਾ ਭਇਆ ਸੰਗ ਚੱਲਿਆ ਕਮਾਇਆ ਕਰਨ ਕਾਰਨ ਸਮਰੱਥ ਪ੍ਰਭ ਤੇਰੀ ਸਰਨਾਈ ਹਰ ਦਿਨ ਸਰੈਣ ਨਾਨਕ ਜਪੈ ਸਾਧ ਸਾਧ ਬਲ ਜਾਈ ਬਿਲਾਵਲ ਮਹੱਲਾ ਪੰਜਵਾਂ ਜਲ ਢੋਵੋ ਇਹ ਸੀਸ ਕਰ ਕਰ ਪੱਗ ਪਖਲਾਵੋ ਬਾਹਰ ਜਾਓ ਲਖਬੇਰੀਆ ਦਰਸ ਪੇਖ ਜੀਵ ਆਵੋ ਕਰੋ ਮਨੋਰਥ ਮਨੈ ਮਾਹ ਆਪਣੇ ਪ੍ਰਭ ਤੇ ਪਾਵੋ ਦੇਹੋ ਸੂਨੀ ਸਾਧ ਕੈ ਬੀਜਨ ਟੋ ਲਾਵੋ ਰਹਾਓ ਅੰਮ੍ਰਿਤ ਗੁਣ ਸ਼ਾਂਤ ਬੋਲਤੇ ਸੁਣ ਮਨਹਿ ਪਿਲਾਵੋ ਓਆ ਰਸ ਮੈਂ ਸ਼ਾਂਤ ਤ੍ਰਿਪਤ ਹੋਏ ਵਿਖੈ ਜਲਨ ਬੁਝਾਵੋ ਜਪ ਭਗਤ ਕਰੇ ਸੰਤ ਮੰਡਲੀ ਤਿੰਨ ਮਿਲ ਹਰ ਗਾਵੋ ਕਰੋ ਨਮਸਕਾਰ ਭਗਤ ਜਨ ਧੂਰ ਮੁਖ ਲਾਵੋ ਉਠਤ ਬੈਠਤ ਜਪੋ ਨਾਮ ਇਹੋ ਕਰਮ ਕਮਾਵੋ ਨਾਨਕ ਕੀ ਪ੍ਰਭ ਬੇਨਤੀ ਹਰ ਸਰਨ ਸਮਾਵੋ ਬਿਲਾਵਲ ਮਹੱਲਾ ਪੰਜਵਾਂ ਇਹੋ ਸਾਗਰ ਸੋਈ ਤਰੇ ਜੋ ਹਰ ਗੁਣ ਗਾਏ ਸਾਧ ਸੰਗਤ ਕਹੇ ਸੰਗ ਵਸੈ ਬੜਭਾਗੀ ਪਾਏ ਸੁਣ ਸੁਣ ਜੀਵੇ ਦਾਸ ਤੁਮ ਬਾਣੀ ਜਨ ਆਖੀ ਪ੍ਰਗਟ ਭਈ ਸਭ ਲੋ ਮੈਂ ਸੇਵਕ ਕੀ ਰਾਖੀ ਰਹਾਓ ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭਇ ਸਹਾਈ ਜਨਮ ਮਰਨ ਦੁੱਖ ਕਾਟਿਆ ਸੁਖ ਕਾ ਥਾਨ ਪਾਇਆ ਕਾਢੀ ਸਿਲਕ ਪ੍ਰਮ ਮੁਹ ਕੀ ਆਪਣੇ ਪ੍ਰਭ ਭਾਇਆ ਮਤ ਕੋਈ ਜਾਣੋ ਅਵਰ ਕਾਸ਼ ਸਭ ਪ੍ਰਭ ਕੈ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਬਿਲਾਵਲ ਮਹੱਲਾ ਪੰਜਵਾਂ ਬੰਧਨ ਕਾਟਿਆ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰ ਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਨ ਯੋਗ ਰਹਾਓ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗਤ ਮਨ ਤਨ ਹਿਤੈ ਫਿਰ ਦੁਖ ਨ ਜਾਪੈ ਹਰ ਹਰ ਹਰ ਹਰ ਜਾਪੀਐ ਅੰਤਰ ਲਿਵਲਾਈ ਕਿਲਵਿਖ ਉਤਰੈ ਸ਼ੁੱਧ ਹੋਏ ਸਾਧੂ ਸਰਣਾਈ ਸੁਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬੁਲਾਈ ਮਹਾਂਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਭੈ ਤੇ ਉਪਜੇ ਭਗਤ ਪ੍ਰਭ ਅੰਤਰ ਹੋਏ ਸ਼ਾਂਤ ਨਾਮ ਜਪਤ ਗੋਬਿੰਦ ਕਾ ਬਿਨਸੈ ਭ੍ਰਮ ਭ੍ਰਾਂਤ ਗੁਰਪੂਰਾ ਜਿਸ ਭੇਟਿਆ ਤਾਂ ਕੇ ਸੁਖ ਪ੍ਰਵੇਸ਼ ਮਨ ਕੀ ਮਤ ਤਿਆਗੀਐ ਸੁਣੀਐ ਉਪਦੇਸ਼ ਰਹਾਓ सिमरत सिमरत सिमरिये सो पुरख दातार मानते कबू ना बीसरै सो पुरख अपार चरण कमल सो रंग लगा अचरज गुरदेव जाको कृपा करहो प्रभ ता को लावो सेव निद निदान अमृत पिया मन तन आनंद नानक कबहू ना बीसरै प्रभ परमानंद बिलावल महला पंजवा त्रिसन बुझी ममता गई नाठ भै परमा थित पाई आनंद पया गुर कीने धर्मा गुरपुरा आराध्या बिनसी मेरी पीर तन मन सब शीतल पया पाया सुख बीर रहा सोबत हर जप जाग्या पेख्या बिस्मात पी अमृत त्रिपतास्या ताका अचरज स्वाद आप मुक्त संगीत रे कुल कुटंब उधारे सफल सेवा गुरुदेव की निर्मल दरबारे नीच अनाथ अजान मैं निर्गुण गुणहीन नानक को कृपा पई दास अपना कीन बिलावल महला पंजवा हर भगतां का आसरा अन नाही ठाओ तान दीवान परवार धन प्रभ तेरा नाओ कर कृपा प्रभ अपनी अपने दास रख दिए निंदक निंदा कर बचे जमकाल ग्रसीए रहाओ संता एक त्यावना दूसर को नाहे एक आगे बेनती रव्या श्रव थाए कथा पुरातन उसनी भगतन की बाणी सगल दुष्ट खंड खंड किए जन लिए मानी सत बचन नानक कहे प्रगट सब माहे प्रभ ते प्रभ के सेवक सरण प्रभ तिन कौ पाओ नाहे बिलावल महला पंजवा बंधन काटे सो प्रभु जाके कल हाथ अवर कर्म नहीं छूटिए राखो हरनाथ ताओ शरणागत माधवै पूरन दयाल छूट जाए संसार ते राखे गोपाल रहाओ आसा परम बेकार मोह इन मैं लोभाना चूड़ समग्री मन वसी पार ब्रह्म न जाना परम ज्योत पूरन पुरख सब जी तुम्हारे ज्यो तु राखे तू रहा प्रभ अगम अपारे करण कारण सम्राट प्रभ दे अपना नाओ नानक तरिए साध संग हर के नानक तरिए साध संग हर हर गुण गाओ बिलावल महला पंजवा कवन कवन नहीं पतरिया तुमरी प्रतीत महा मोहनी मोहया नरक की रीत मन खुटर तेरा नहीं विश्वास तू महा उदमादा खरका पैखर तौ छुट्टे जो ऊपर लादा रहाओ जप तप संजम तुम खंडे जम के दुख डांड सिमरे नाही जून दुख निरलजे भांड हर संग सहाई महामीत तिस्यों तेरा भेद बीदा पंज बटवारिये बीदा पंज बटवारी उपजो महाखेद नानक तिन संतन शरणागति जिन मन वस कीना तन धन सर्वस अपना प्रभ जन को दीना बिलावल महला पंजवा उदम करत आनंद पया सिमरत सुख सार जप जप नाम गोबिंद का पूरन विचार चरण कमल गुर के जपत हर जप हो जीवा पार ब्रह्म आराते मुख अमृत पीवा राहाओ जी जंत सब सुख बसे सब कह मन लोच पर उपकार नित चित दे नाही कछ पोच धन सुथान बसंत धन जय जपिए नाम कथा कीर्तन हर अत कना सुख सहज विश्राम ममानते कदि न विसरे अनाथ को नाथ नानक प्रभ शरणनाथ की जां कै सब किछ हाथ बिलावल महला पंजवा जिन तू बद कर छोड़िया फुन सुख मैं पाया सदा सिमर चरनार बिंद शीतल हो ताया जीव दया अथवा मोया किछ काम न आवै जिन इहो रचन रचाया पौ तिस्यों रंग लावै रहाओ रे प्राणी ऊसन सीत करता करै काम ते काढ़े कीरी ते हस्ती करे टूटा ले गांडे अंडज जीरज सीतज उत्पुजा प्रभ की एह कीरत कीर्त कवारण सर्व फल रविये हर निरत हम ते कुछ न होवना सरण प्रभ साध मोह मगन कूप अंत ते नानक गुर काढ़ बिलावल महला पंजवा खोजत खोजत मैं फिरा खोजो बन थान अछल अशेद अभेद प्रभ ऐसे भगवान कब देखो प्रभ अपना अंतम कब देखो प्रभ अपना आत्म कै रंग जागन ते सुपना पला बसिए प्रभ संग रहाओ वर्ण आश्रम शास्त्र सुनो दर्शन की प्यास रूप न रेख न पंच तत् ठाकुर अविनाश ओहो स्वरूप संतन कह विरले जोगी सर कर कृपा जा को मिले धन धन ते ईसर सो अंतर सो बाहरे बिनसे तय परमा नानक तिज प्रभ भेटिया जाके पूर्ण करमा बिलावल महला पंजवा जी जानत सो प्रसन्न पए देख प्रभ प्रताप करज उतारिया सतगुरु कर आहर आप खात खर्चत निबहत रहे गुर शब्द अखूट पूर्ण पई समगरी कबहू नहीं टूट राहा साध संग आराधना हर निद आपार धर्म अर्थ अर काम मोख देते नहीं बार भक्त अराधे एक रंग गोबिंद गोपाल राम नाम तन संचया जाका नहीं सुमार सरन परे प्रभ तेरिया प्रभ की वडियाई नानक अंत न पाई है बेअंत गोसाई बिलावल महला पंजवा सिमर सिमर पूर्ण प्रभ कारज पै रास करतारपुर करतावसै संतन कै पास रहाओ बिघनन को लागता गुर पै अरदास रखवाला गोविंद राय भगतन की रास तोड़ न आवे कदे मूल पूरन भंडार चरण कमल मन तन वसै प्रभ अगम अपार बस्त कमावत सब सुखी किछ ऊना दिसे संत प्रसाद पेटी प्रभु पूरन जगदीसे जय जय कार सबै करै सच थान सुहाया जप नानक नाम निदान सुख पूरा गुर पाया बिलावल महला पंजवा हर हर हर आरा दिए होई है आरोग रामचंद की लष्टका जिन मारिया रोग रहा गुरु पूरा हर जापे नित कीचै भोग साध संगत कै वारने मिलिया संजोग जे सिमरत सुख पाइये बिनसे बियोग नानक प्राप शरणागति करण कारण जोग राग बिलावल महला पंजवा दुप दय कर पंजवा एक ओंकार सतगुर प्रसाद अवर उपाव सब त्याग्या दारू नाम लया ताप पाप सब मिटे रोग शीतल मन पया गुर पूरा आराध्या सगला दुख गया राखण हारी राख्या अपनी करमया रहा बाहा पकड़ प्रभ काढ़या कीना अपनया सिमर सिमर मन तन सुखी नानक निरपया बिलावल महला पंजवा कर तर मस्तक था पया नाम दीनो दान सफल सेवा पार ब्रह्म की ताकि नहीं हान आपे ही प्रभ राखता भगतन की आन जो जो चितवे साध जन सो लेता मान रहाओ सरण परे चरनार बिंद जन प्रभ के प्राण सहज सुपाए नानक मिले ज्योति जोत समान बिलावल महला पंजवा चरण कमल का आसरा दीनो प्रभ आप प्रभ शरणागत जन परे ताका साध प्रताप राखण हार अपार प्रभ ताकी निर्मल शिव राम राज रामदासपुर कीने गुरुदेव रहा सदा सदा हर त्याय किच बिघन न लागे नानक नाम सलाही है पै दुश्मन भागै बिलावल महला पंजवा मन तन प्रभ आराधिये मिल साध समागै उचरत गुण गोपाल जस दूर ते जम भागै राम नाम जो जन जपै आन दिन सद जागै तंत मंत नह जोई तित चाख न लागै रहा काम क्रोध मद मान मोह बिनसे अनुरागै आनंद मगन रस राम रंग नानक सरनागै बिलावल महला पंजवा जी जुगत बस प्रभु कै जो कहे सु करना पए प्रसन्न गोपाल राय पाओ किछ नहीं करना दुख न लागे कदे तुद पार ब्रह्म चितारे जम कंकर नेड़ न आवई गुर सिख प्यारे रहाओ करण कारण समरथ है तिस बिन नहीं होर नानक प्रभ शरणागति साचा मन जोर बिलावल महला पंजवा सिमर सिमर प्रभ अपना नाठा दुख ठाओ विश्राम पाए मिल साध संग तांते बहुड़ न ताओ बलिहारी गुरु अपने चरणन बल जाओ आनंद सुख मंगल बने पेखत गुण गाओ रहाओ कथा कीर्तन राग नाद तुन एह बनयो सुहाओ नानक प्रभ सो प्रसन्न पाए बांछत पल पाओ बिलावल महला पंजवा दास तेरे की बेनती रिद कर परगास तुमरी कृपा ते पार ब्रह्म दुखन को नास चरण कमल का आसरा प्रभ पुरख गुणतास कीर्तन नाम सिमरत रहो जब लग कट सास ਰਹਾਉ ਮਾਧਵਤਾ ਬੰਦਪ ਤੂੰ ਹੈ ਤੂੰ ਸਰਵ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾਗੋ ਨਿਰਮਲ ਜਾਸ ਬਿਲਾਵਲ ਮਹੱਲਾ ਪੰਜਵਾ ਸਰਬ ਸਿੱਧ ਹਰ ਗਾਈਏ ਸਭ ਭਲਾ ਮਨਾਵੈ ਸਾਧੂ ਸਾਧ ਸਾਧ ਮੁਖਤੇ ਕਹੇ ਸੁਣ ਦਾਸ ਮਿਲਾਵੈ ਸੁਖ ਸਹਿਜ ਕਲਿਆਣ ਰਸ ਪੂਰੇ ਗੁਰ ਕੀਨ ਜੀ ਸਗਲ ਦਿਆਲ ਪਏ ਹਰ ਹਰ ਨਾਮ ਚੀਨ ਰਹਾਉ ਪੂਰ ਰਹੋ ਸਰਬੱਤਰ ਮੈਂ ਪ੍ਰਭ ਗੁਣੀ ਗਹੀਰ ਨਾਨਕ ਭਾਗਤ ਆਨੰਦਮੈ ਪੇਖ ਪ੍ਰਭ ਕੀ ਧੀਰ ਬਿਲਾਵਲ ਮਹੱਲਾ ਪੰਜਵਾਂ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲਈ ਆਪਣਾ ਸੇਵਕੋ ਮੁਖ ਨਿੰਦਕ ਛਾਰ ਤੁਝੇ ਨਾ ਜੋਹੇ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹਾਥ ਰਹਾਉ ਜੀਅਨ ਕਾ ਦਾਤਾ ਏਕ ਹੈ ਬੀਆ ਨਹੀਂ ਹੋਰ ਨਾਨਕ ਕੀ ਬੇਨੰਤੀਆ ਮੈਂ ਤੇਰਾ ਜੋਰ ਬਿਲਾਵਲ ਮਹੱਲਾ ਪੰਜਵਾਂ ਮੀਤ ਹਮਾਰੇ ਸਾਜਨਾ ਰਾਖੇ ਗੋਬਿੰਦ ਨਿੰਦਕ ਮ੍ਰਿਤਕ ਹੋਏ ਗਏ ਤੁਮ ਹੋ ਨਚਿੰਦ ਰਹਾਉ ਸਗਲ ਮਨੋਰਥ ਪ੍ਰਭ ਕੀਏ ਭੇਟੇ ਗੁਰਦੇਵ ਜੈ ਜੈਕਾਰ ਜਗਤ ਮੈਂ ਸਫਲ ਜਾ ਕੀ ਸੇਵ ਊਚ ਅਪਾਰ ਅਗੰਤ ਹਰ ਸਭ ਜੀ ਜਿਸ ਹਾਥ ਨਾਨਕ ਪ੍ਰਭ ਸਰਨਾਗਤੀ ਜਤ ਕਤ ਮੇਰੇ ਸਾਥ ਬਿਲਾਵਲ ਮਹੱਲਾ ਪੰਜਵਾਂ ਗੁਰੂ ਪੂਰਾ ਆਰਾਧਿਆ ਹੋਏ ਕਿਰਪਾ ਮਾਰਗ ਸੰਤ ਬਤਾਇਆ ਟੂਟੇ ਜਮਜਾਲ ਦੁੱਖ ਭੋਗ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ ਬੁਜੀ ਸੀਤਲ ਪਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾਂਕਾ ਵੱਡ ਪ੍ਰਤਾਪ ਬਿਲਾਵਲ ਮਹੱਲਾ ਪੰਜਵਾਂ ਤਰਤ ਸੁਹਾਵੀ ਸਫਲ ਥਾਨ ਪੂਰਨ ਭਏ ਕਾਮ ਭਾਉ ਨਾਠਾ ਭ੍ਰਮ ਮਿਟ ਗਿਆ ਰਵਿਆ ਨਿਤ ਰਾਮ ਸਾਧਨ ਜਨਾ ਕੈ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਭਏ ਸੰਸਾਰ ਮੈਂ ਫਿਰਤੇ ਪਹਿਨਾਮ ਨਾਨਕ ਤਿਸ ਸਰਨਾਗਤੀ ਘਟ ਘਟ ਸਭ ਜਾਨ ਬਿਲਾਵਲ ਮਹੱਲਾ ਪੰਜਵਾਂ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵੱਡ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਾਮ ਤਿਸਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਥੀ ਕਦੇ ਨਾ ਹੋਵੇਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪੰਜਵਾਂ ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ ਅੰਦਿਨ ਰੰਗ ਰਾਤਾ ਸ਼ਾਂਤ ਸਹਿਜ ਆਨੰਦ ਕਨਾ ਪੂਰਨ ਭਈ ਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾਸ ਰਹਾਉ ਸੁਣ ਸਾਮੀ ਅਰਦਾਸ ਜਨ ਤੁਮ ਅੰਤਰ ਜਾਮੀ ਥਾਂ ਥਨਾਂਤਰ ਰਵ ਰਹੇ ਨਾਨਕ ਕੇ ਸੁਆਮੀ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ ਰਹਾਉ ਰਾਖ ਲੀਏ ਤਿੰਨ ਰੱਖਣਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰੱਖਿਆ ਉਹਨੂੰ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਇਆ ਰੋਗ ਮਿਟਾਏ ਜੀਵਾਲਿਆਂ ਜਾਂਕਾ ਬੜ ਪ੍ਰਤਾਪ ਦੋਖ ਮਾਰੇ ਬਖਸ਼ਿਆ ਆਪਣੀ ਕਲ ਧਾਰੀ ਮਨ ਵਾਂਛਤ ਫਲ ਦਿੱਤਿਆਂ ਨਾਨਕ ਬਲਿਹਾਰੀ ਰਾਗ ਬਿਲਾਵਲ ਮਹੱਲਾ ਪੰਜਵਾਂ ਚੌਪਦੇ ਦੋ ਪਦੇ ਘਰ ਸ਼ੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮੋਹਨ ਸ੍ਰਵਣੀ ਇਹਨਾਂ ਸੁਣਾਏ ਸਾਖਤ ਗੀਤ ਨਾਲ ਤੁਨ ਗਾਵਤ ਬੋਲਤ ਬੋਲ ਅਜਾਇ ਰਹਾਉ ਸੇਵਤ ਸੇਵ ਸੇਵ ਸਾਧ ਸੇਵੋ ਸਦਾ ਕਰੋ ਕਿਰਤਾਇ ਅਭੈ ਦਾਨ ਪਾਵੋ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ ਰਸਨਾ ਅਗਹਿ ਅਗਹਿ ਗੁਣ ਰਾਤੀ ਨੈਣ ਦਰਸ ਰੰਗ ਲਾਏ ਹੋ ਕਿਰਪਾਲ ਦੀਨ ਦੁਖ ਭੰਜਨ ਮੋਹ ਚਰਨ ਹਿਰਦੇ ਵਸਾਏ ਸਭ ਹੂੰ ਤਲੈ ਤਲੈ ਸਭ ਉੱਪਰ ਇਹ ਦ੍ਰਿਸ਼ਟ ਦ੍ਰਿਸ਼ਟ ਆਏ ਅਭਿਮਾਨ ਖੋਏ ਖੋਏ ਖੋਏ ਖੋਈ ਹੋ ਮੋਕੋ ਸਤਿਗੁਰ ਮੰਤਰ ਦ੍ਰਿੜਾਏ ਅਤੁਲ ਅਤੁਲ ਅਤੁਲ ਨਹਿ ਤੁਲੀਏ ਭਗਤ ਬਿਸ਼ਲ ਕਿਰਪਾਏ ਜੋ ਜੋ ਸਰਨ ਪਰਿਓ ਗੁਰੂ ਨਾਨਕ ਅਭੈ ਦਾਨ ਸੁਖ ਪਾਏ ਬਿਲਾਵਲ ਮਹੱਲਾ ਪੰਜਵਾਂ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ ਨਮਸਕਾਰ ਡੰਡੋਤ ਬੰਦਨਾ ਅਨਕ ਬਾਰ ਜਾਓ ਬਾਰੈ ਰਹਾਉ ਉਠਤ ਬੈਠਤ ਸੋਵਤ ਜਾਗਤ ਇਹੋ ਮਨ ਤੁਜੈ ਚਿਤਾਰੈ ਸੁਖ ਦੁਖ ਇਸ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ तू मेरी ओट बल बुद्ध तन तुम ही तुम है मेरे परिवार जो तुम करहो सोई पल हमरा पीख नानक सुख चरनार बिलावल महला पंजवा सुनियत प्राप्तो सगल उदाहरण मोह मगन पतित संग प्राणी ऐसे मने विसारण रहाव सांच बिख्या ले ग्राह जकीनी अमृत मन ते डारन काम क्रोध लोभ रत निंदा सत संतोख बिदारन इन ते काड लिहो मेरे स्वामी हार परे तुम सारन नानक की बेनंती प्रभ पै साध संग रंग तारन बिलावल महला पंजवा संतन के सुनियत प्रभ की बात कथा कीरत आनंद मंगल सुन कथा कीरत आनंद मंगल तुन पूर रही दिनस अर रात रहाओ कर कृपा अपने प्रभ कीने नाम अपने की कीनी दात आठ पहर गुण गावत प्रभ के काम क्रोध इस तांते जात तृप्त अगाए पीख प्रभ दर्शन अमृत हर रस भोजन खात चरण सरन नानक प्रभ तेरी कर कृपा संत संग बिलात
1: बिलावल महला पंजवा सोलित नारायण राख सोलिका हथ कही ना पहुँच सोलि होय मुआ ना पाक रहाओ काड कुठार खसम सिर काटया खिनमे हो गया है खाक मंदा चितवत चितवत पचया जन रचया तन दे ना ताक पुत्र मित तनक चुन रहो सो छोट गया सा भाई साख कौ नानी तिस प्रभ लिहारी जन जनका कीनो पूर्ण वाक बिलावल महला पंजवा

ਤੇਰਾ ਬਿਲਾਵਲ ਮਹੱਲਾ ਪੰਜਵਾਂ ਗੋਬਿੰਦ ਸਿਮਰਵਾ ਕਲਿਆਣ ਮਿਟਿਓ ਪਾਤ ਪਿਆ ਸੁਖ ਸਚ ਅੰਤਰ ਜਾਮੇ ਸਿਮਰਿਆ ਜਾਣ ਹੀ ਰਹਾਉ ਜਿਸਕੇ ਜੇ ਤਿੰਨ ਕੀ ਸੁਖਾਲੇ ਭਗਤ ਜਨਾ ਕਹੋ ਸਾਚਾ ਤਾਣ ਦਾਸ ਆਪਣੇ ਕੀਆ ਪੈ ਰਾਖੀ ਪੈ ਪੰਜਨੇ ਉੱਪਰ ਕਰਤੇ ਮਾੜੇ ਪਏ ਮਿਤ ਰਾਏ ਮਿੱਟੇ ਬੁਰਾਏ ਦੁਸ਼ਟ ਦੂਤ ਹਰ ਕਾਢੇ ਛਾਣ ਸੁਖ ਸਹਿਜ ਆਨੰਦ ਕਰੇ ਰੇ ਨਾਨਕ ਜੀਵੇ ਹਰ ਗੁਣ ਵਖਾਣੇ ਬਿਲਾਵਲ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਭਾਈ ਕਿਰਪਾਲ ਕਰ ਸੁਖ ਸੁਆਰੇ ਸਗੁਣ

ਤੂੰ ਕਰ ਕਿਰਪਾ ਪ੍ਰਭ ਆਪਣੇ ਬਲ ਬਲ ਜਾਉ ਸਿਆਮ ਸੁੰਦਰ ਕਵਾ ਘਟ ਕਥਾ ਡਾਂਕੇ ਬਾਤ ਸੁਨੇ ਜਨ ਨਾਨਕ ਦਾਸ ਦਾਤ ਕਹੀਅਤ ਹੈ ਮੋਹਿ ਕਰੋ ਕਿਰਪਾ ਠਾਕੁਰ ਆਪਣੇ ਮਿਲਾਵਲ ਮਹੱਲਾ ਪੰਜਵਾਂ ਹਰ ਕੇ ਚਰਨ ਜਪ ਜਾਉ ਕੁਰਬਾਨ ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ ਤਾਂ ਕਾ ਹਿਰਦੇ ਧਰ ਮਨ ਧਿਆਨ ਰਹੋ ਸਿਮਰ ਸਿਮਰ ਸਿਮਰ ਸੁਖਦਾਤਾ ਡਾਂਕਾ ਕੀਆ ਸਗਲ ਜਹਾਨ ਰਸਨਾ ਰਬ ਇਕ ਨਾਰਾਇਣ ਸਤਿ ਦੁਰਗੇ ਪਾਵ ਮਾਨ ਸਾਧੂ ਸੰਗ ਪ੍ਰਾਪਤ ਜਾ ਕੋ ਤਿੰਨ ਹੀ ਪਾਇਆ ਇਹੋ ਨਿਧਾਨ ਗਾਵ ਗੁਣ ਕੀਰਤਨ ਨਿਤ ਸੁਆਮੀ ਕਰ ਕਿਰਪਾ ਨਾਨਕ ਦੇ ਜੈ ਦਾਨ ਬਿਲਾਵਲ ਮਹੱਲਾ ਪੰਜਵਾਂ ਰਾਖ ਲਿਆ ਸਤਿਗੁਰ ਕੇ ਸਰਣ ਜੈ ਜੈਕਾਰ ਹੋ ਜਗ ਅੰਤਰ ਪਾਰ ਬ੍ਰਹਮੇਰ ਤਾਰਣ ਤਰਨ ਰਾਹੋ ਬਿਸਵੰਬਰ ਪੂਰਨ ਸੁਖਦਾਤਾ ਸਗਲ ਸਮਗਰੀ ਪੋਖਣ ਭਰਣ ਥਾਂ ਥਨੰਤਰ ਸਰਵ ਨਿਰੰਤਰ ਬਰ ਬਰ ਜਾਈ ਹਰ ਕੇ ਚਰਨ ਜੀ ਜੁਗਤ ਬਸ ਮੇਰੇ ਸਵਾਮੀ ਸਰਵ ਸਿੱਧ ਤੁਮ ਕਾਰਣ ਕਰਨ ਆਦਿ ਜੁਗਾਦਿ ਪ੍ਰਭ ਰਖਦਾ ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਬਿਲਾਵਲ ਮਹੱਲਾ ਪੰਜਵਾਂ ਦੁਪਦੇ ਘਰ ਅੱਠਵਾਂ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ

ਹੇਰਾ ਸਾਧ ਮੂਰਤ ਗੁਰ ਭੇਟੋ ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹੇਰਾ ਬਿਲਾ ਬਿਲ ਮਹੱਲਾ ਪੰਜਵਾਂ ਤੁਮ ਸਿਮਰਥ ਕਾਰਨ ਕਰਨ ਟਾਕਣ ਟਾਕ ਗੋਬਿੰਦ ਗੁਰ ਮੇਰੇ ਮੋਹੇ ਅਪਰਾਧੇ ਸਰਣ ਚਰਣ ਰਹਾਉ ਜੋ ਜੋ ਕਿਨੋ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਾ ਛੱਟੀ ਠਮੋ ਕਰਨ ਬੜ ਪ੍ਰਤਾਪ ਸੁਨਿਓ ਪ੍ਰਭ ਤੁਮ ਗੋ ਤੁਮਰੋ ਕੋਟ ਗਾ ਤੇਰੋ ਨਾਮ ਹਰਣ ਤੁਮਰੋ ਸੁਭਾਵ ਸਦਾ ਸਰ ਭੁੱਲਣ ਤੁਮਰੋ ਬਿਰਧ ਪਤ ਧਰਨ ਕਰੁਣਾ ਮੈਂ ਕਿਰਪਾਲ ਕਿਰਪਾ ਨਿਤ ਜੀਵਨ ਪਦ ਨਾਨਕ ਕਰ ਦਰਸ਼ਨ ਬਿਲਾਵਲ ਮਹੱਲਾ ਪੰਜਵਾਂ ਐਸੀ ਕਿਰਪਾ ਮੋਹੇ ਕਰੋ ਸੰਤਾ ਚਰਣਾ ਮਾਰੋ ਮੱਥਾ ਨੈਣ ਦਰਸ ਤਨ ਧੂਰ ਪਰੋ ਰਾਉ ਗੁਰ ਕਉ ਸਬਦ ਮਿਰਹਿ ਰਹਿ ਬਸ ਹਰਨਾਮਾ ਮਨ ਸੰਗ ਧਰੋ ਤਸਕਰ

ਕਮਾਵਤ ਬੁੜੇ ਐਸੇ ਸ਼ਰਨ ਦੁਖ ਭੰਜਨ ਪੁਰਖ ਨਿਰੰਜਨ ਸਾਧੁ ਸੰਗਤ ਰਵਣ ਕੈਸੇ ਕੇਸਵ ਕਲੇਸ ਨਾਸਿਅਕ ਖੰਡਨ ਨਾਨਕ ਜੀਵਤ ਦਰਸ ਦਿਸੈ ਰਾਗ ਬਿਲਾਵਲ ਮਹਲਾ ਪੰਜਵਾਂ ਦੁਪ ਦੇ ਕਰਨੋ ਮਾਇਕ ਓਅੰਕਾਰ ਸਤਿਗੁਰੂ ਪ੍ਰਸਾਦ ਆਪੇ ਮਿਲ ਲੈ ਜਬ ਤੇ ਸੁਣ ਤੁਮਾਰੀ ਆਏ ਤਬ ਤੇ ਦੋ ਗਾਏ ਰਾਉ ਤਾ ਦੇ ਅਭਿਮਾਨ ਆਰਿਓ ਚਿੰਤ ਬਿਰਾਨੀ ਸਾਧੇ ਸਰਨ ਉਪਾਏ ਜਪ ਜਪ ਨਾਮ ਤੁਮਾਰੋ ਪ੍ਰੇਮ ਤਮ ਤੰਤ ਰੋਗ ਖੈ ਮਾ ਮੁਗਤ ਆਜਾਨ ਅਗਿਆਨੀ ਰਾਖੇ ਧਾਰਦਾਏ ਕਹੁ ਨਾਨਕ ਗੁਰ ਪੂਰਾ ਭੇਟ ਆਪਨ ਜਾਨ ਰਹੇ ਬਿਲਾਵਲ ਮਹਲਾ ਪੰਜਵਾਂ ਜੀਵੋ ਨਾਮ ਸ

ਖੇਨੇ ਅਨਿਕ ਭਗਤ ਅਨਿਕ ਜਨ ਤਾਰੇ ਸਿਮਰੇ ਅਨਿਕ ਮੁਨੀ ਅੰਦਲੇ ਟਿਕ ਨਿਰ ਤਨ ਤਨ ਪਾਇਓ ਪ੍ਰਭ ਨਾਨਕ ਅਨਿਕ ਗੁਣੀ ਰਾਗ ਬਿਲਾਵਲ ਮਹੱਲਾ ਪੰਜਵਾਂ ਕਰ ਤੇਰਵਾਂ ਪੜਤਾਲ ਇੱਕੋ ਅੰਕਾਰ ਸਤਿਗੁਰੂ ਪ੍ਰਸਾਦ ਮੋਹਨੀ ਆਵੇ ਹਾਵੇ ਹਾਰ ਕਜਰ ਬਸਤਰ ਆਭਰਨ ਕੀਨੇ ਉਡੀਨੀ ਉਡੀਨੀ ਉਡੀਨੀ ਕਵ ਕਰ ਆਪ ਹਰੀ ਰਾਹੁ ਸੁਹਾਗਨ ਚਰਨ ਸੀ ਸਰ ਲਾਲਨ ਮੋਹਿ ਮਿਲਾ।

ਲਾਭ ਲਸਪਤੀਆਂ ਮਹੱਲਾ ਪਹਿਲਾ ਕਰ ਦਸਵਾਂ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਨਿਕਟ ਵਸੈ ਦੇਖੇ ਸਭ ਕੋ ਸੋਈ ਗੁਰਮੁਖ ਬਿਰਲਾ ਬੁਝੇ ਕੋਈ ਵਿਣ ਪੈ ਪਿਆ ਭਗਤ ਨਾ ਹੋਈ ਸਦਰਤ ਸਦਾ ਸੁਖੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਭਾਵ ਸਰਸ ਰਸਮਾਨ ਰਹੋ ਗਿਆਨ ਗਿਆਨ ਕਥੈ ਸਭ ਕੋਈ ਕਥ ਕਥ ਬਾਦ ਕਰੇ ਦੁਖੋਈ ਕਥ ਕਹਿਣ ਤੇਰਾ ਨਾ ਕੋਈ ਬਿਨ ਰਸ ਰਾਤ ਮੁਕਤ ਨਾ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਤਿ ਰਹਿਤ ਸਾਚਾ ਮਨ ਸੋਈ ਮਾ

ਕਜੋਤ ਸਾਸਤ੍ਰ ਸਿਮਰਤ ਨਾਮ ਦ੍ਰਿੜਾਮੰਗ ਗੁਰਮੁਖ ਸਾਂਤ ਉੱਤਮ ਕੇ ਰਾਮ ਗੁਰਮੁਖ ਜੋਨੇ ਦੁਖ ਸਾਹਮ ਬੰਧਨ ਤੁਟੇਕ ਨਾਮ ਵਸਾਮੰਗ

0: काल सकुरे त्रै गुण बजाय बिन सह दूर दूजे धर्म दर्द न जाए छोटे गुरमुख दारू गुण गाए तोटी उज्जल तिलक गल माला अंतर क्रोध पड़े नाट साल ना विसार माया मद पिया बिन गुर भगत नाई सुख थिया सुकर स्वान कर तब मंजारा पशु मले चनी च
1: ਸਾਚੀ ਦਰਗਹਿ ਪੁੱਛ ਨ ਹੋਏ ਮਾਨੇ ਹੁਕਮ ਬੁੱਝੇ ਦਰ ਸੋਏ ਸਤਿਗੁਰ ਮਿਲੇ ਤਿਸ ਸਤਿਗੁਰ ਮਿਲੇ ਤਾਂ ਤਿਸ ਕੋ ਜਾਣੇ ਰਹੇ ਰਜਾਈ ਹੁਕਮ ਪਛਾਣੇ ਹੁਕਮ ਪਛਾਣ ਸੱਚੇ ਦਰ ਵਾਸ ਨਾਨਕ ਬਿਕਾਲ ਸ਼ਬਦ ਪੈ ਨਾਸ ਰਹੇ ਅਤੀਤ ਜਾਣੇ ਸਭ ਤਿਸਕਾ ਤਨ ਮਨ ਹਰ ਪੈ ਹੇ ਹੈ ਇਹ ਇਹੋ ਜਿਸਕਾ ਨਾ ਹੋ ਆਵੇ ਨਾ ਹੋ ਜਾਏ ਨਾਨਕ ਸਾਚੇ ਸੱਚ ਸਮਾਏ ਬਿਲਾਵਲ ਮਹੱਲਾ ਤੀਜਾ ਅਸਤਪਦੀ ਕਰਦਾ ਸਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਾਗੋ ਮੂਆ ਮੁਖ ਚੁੰਚ ਗਿਆਨ ਅੰਤਰ ਲੋਭ ਝੂਠ ਅਭਿਮਾਨ ਬਿਨ ਨਾਵੇ ਪਾਜ ਲਹਿਗ ਨਿਦਾਨ ਸਤਿਗੁਰ ਸੇਵ ਨਾਮ ਬਸੇ ਮਨ ਚੀਤ ਗੁਰ ਭੇਟੇ ਹਰ ਨਾਮ ਚਿਤਾਵੇ ਬਿਨ ਨਾਵੇ ਹੋਰ ਝੂਠ ਪ੍ਰੀਤ ਰਹਾਉ ਗੁਰ ਕਹਿਆ ਸਾਕਾਰ ਕਮਾਵੋ ਸ਼ਬਦ ਚੀਨ ਸਹਿਜ ਕਰ ਆਵੋ ਸਾਚੇ ਨਾਏ ਵਡਾਈ ਪਾਵੋ ਆਪ ਨਾ ਬੂਝੇ ਲੋਕ ਬੁਝਾਵੇ ਮਨ ਕਾ ਅੰਧਾ ਅੰਧ ਕਮਾਵੇ ਦਰ ਕਰ ਮਹਿਲ ਠੌਰ ਕੈਸੇ ਪਾਵੇ ਹਰ ਜੀਓ ਸੇਵੀਏ ਅੰਤਰ ਜਾਮੀ ਘਟ ਘਟ ਅੰਤਰ ਜਿਸਕੀ ਜੋਤ ਸਮਾਨੀ ਤਿਸ ਨਿਆਲ ਨਾਲ ਕਿਆ ਚੱਲੇ ਪਹਿਨਾਮੀ ਸਾਚ ਨਾਮ ਸਾਚੇ ਸ਼ਬਦ ਜਾਣੇ ਆਪੇ ਆਪ ਮਿਲੇ ਚੁੱਕੇ ਅਭਿਮਾਨੇ ਗੁਰਮੁਖ ਨਾਮ ਸਦੋ ਸਦਾ ਗੁਰਮੁਖ ਨਾਮ ਸਦਾ ਸਦਾ ਵਖਾਨੇ ਸਤਿਗੁਰ ਸੇਵੀਏ ਦੂਜੀ ਦੁਰਮਤ ਜਾਈ ਔਗਣ ਕਾਟ ਪਾਪਾਂ ਮਤ ਖਾਈ ਕੰਚਨ ਕਾਇਆ ਜੋ ਜੋਤੀ ਜੋਤ ਸਮਾਈ ਸਤਿਗੁਰ ਮਿਲੇ ਵੱਡੀ ਵਡਿਆਈ ਦੁੱਖ ਕਾਟੇ ਹਿਰਦੇ ਨਾਮ ਵਸਾਈ ਨਾਮ ਰਤੇ ਸਦਾ ਸੁਖ ਪਾਈ ਗੁਰਮਤ ਮਾਨਿਆ ਕਰਨੀ ਸਾਰ ਗੁਰਮਤ ਮਾਨਿਆ ਮੁਖ ਦੁਆਰ ਨਾਨਕ ਗੁਰਮਤ ਮਾਨਿਆ ਪਰਵਾਰੇ ਸਾਧਾਰ ਬਿਲਾਵਲ ਮਹੱਲਾ ਚੌਥਾ ਅਸ਼ਟਪਦੀਆਂ ਘਰ ਗਿਆਰਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਪੇ ਆਪ ਖਾਏ ਹੋ ਮਿਟੇ ਅੰਦਨ ਹਰ ਰਸ ਗੀਤ ਗਵਈਆ ਗੁਰਮੁਖ ਪਰਚੈ ਕੰਚਨ ਕਾਇਆ ਨਿਰਪਉ ਜੋਤੀ ਜੋਤ ਮਿਲਈਆ ਮੈਂ ਹਰ ਹਰ ਨਾਮ ਆਧਾਰ ਰਮਈਆ ਖਿਨ ਪਲ ਰਹਿ ਨ ਸਾਕੋ ਬਿਨ ਨਾਵੇ ਗੁਰਮੁਖ ਹਰ ਹਰ ਪਾਠ ਪੜਈਆ ਰਹਾਉ ਏਕ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਸ ਤਸਕਰ ਚੋਰ ਪੰਜ ਚੋਰ ਲਗਈਆ ਧਰਮ ਅਰਥ ਸਭ ਹਿਰ ਲੈ ਜਾਵੇ ਮਨਮੁਖ ਅੰਧਲੇ ਖਬਰ ਨਾ ਪਈਆ ਕੰਚਨ ਕੋਟ ਬਹੁਮਾਣਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰ ਹੇਰੂ ਆਏ ਲੁਕਾਨੇ ਗੁਰ ਕੈ ਸ਼ਬਦ ਕੋਟ ਬਹਮ ਤਸਕਰ ਗੁਰ ਕੈ ਕੰਚਨ ਕੋ ਬਹ ਕੋਟ ਬਹੁਮਾਣਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰ ਹੇਰੂ ਆਏ ਲੁਕਾਨੇ ਗੁਰ ਕੈ ਸ਼ਬਦ ਪਕੜ ਬੰਦ ਪਈਆ ਹਰ ਹਰ ਨਾਮ ਪੋਤ ਬੋਹਿਥਾ ਖੇਵਟ ਖੇਵਟ ਸ਼ਬਦ ਗੁਰ ਪਾਰ ਲੰਘਈਆ ਜਮ ਜਗਾਤੀ ਨੇੜ ਨਾ ਆਵੇ ਨਾਨਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਹਰ ਜਸ ਕਹਿਤੇ ਅੰਤ ਨ ਲਹੀਆ ਗੁਰਮੁਖ ਮਨੁਆ ਇੱਕ ਘਰ ਆਵੇ ਮਿਲੋ ਗੋਪਾਲ ਨਿਸ਼ਾਨ ਬਜਈਆ ਨੈਨੀ ਦੇਖ ਦਰਸ਼ਨ ਮੰਤ੍ਰਿਪਤੈ ਸਰਵਨ ਬਾਣੀ ਗੁਰ ਸ਼ਬਦ ਸੁਣਈਆ ਸੁਨ ਸੁਨ ਆਤਮ ਦੇਵ ਹੈ ਪੀਨੇ ਹਰ ਰਸ ਰਾਮ ਗੋਪਾਲ ਰਵਈਆ ਤ੍ਰੈ ਗੁਣ ਮਾਇਆ ਮੋਹ ਬਿਆ ਪੈ ਤੁਰੀਆ ਗੁਣ ਹੈ ਗੁਰਮੁਖ ਲਹੀਆ ਏਕ ਦ੍ਰਿਸ਼ਟ ਸਭ ਸਮ ਕਰ ਜਾਣੇ ਨਦਰੀ ਆਵੇ ਸਭ ਬ੍ਰਹਮ ਬਸ ਪਸਰਈਆ ਰਾਮ ਨਾਮ ਹੈ ਜੋਤ ਸੁਭਾਈ ਗੁਰਮੁਖ ਆਪੇ ਅਲਖ ਲਖਈਆ ਨਾਨਕ ਦੀਨ ਦਿਆਲ ਪੈ ਹੈ ਭਗਤ ਪਾਏ ਹਰ ਨਾਮ ਸੁਮਈਆ ਬਿਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵੋ ਚੰਦਨ ਵਾਸ ਸੁਗੰਧ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰਡ ਪਲਾਸ ਸੰਗ ਹਰ ਬਹਿ ਬੁਹੀਆ ਸਭ ਜਗਨਨਾਥ ਜਗਦੀਸ਼ਰ ਗੁਸਈਆ ਸਰਨ ਪਏ ਸੇ ਜਨ ਉਭਰੇ ਜਿਉਂ ਪ੍ਰਹਿਲਾਦ ਉਦਾਰ ਸਮਈਆ ਰਹਾਉ ਭਾਰ ਠਾਰੇ ਮਹਿ ਚੰਦਨ ਉਤਮ ਚੰਦਨ ਨਿਕਟ ਸਭ ਚੰਦਨ ਹੋਈਆ ਸਾਕਤ ਕੂੜੇ ਉਬ ਸੁੱਕ ਗਏ ਮਨ ਅਭਿਮਾਨ ਵਿਛੜ ਦੂਰ ਗਈਆ ਹਰ ਗਤ ਮਿਤ ਕਰਤਾ ਪੇ ਜਾਣੇ ਸਭ ਵਿਦ ਹਰ ਹਰਾਪ ਬਨਈਆ ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੇ ਜੋ ਤੁਰ ਲਿਖਿਆ ਸੋ ਮਿਟੇ ਨਾ ਮਿਟਈਆ ਰਤਨ ਪਦਾਰਥ ਗੁਰਮਤ ਪਾਵੇ ਸਾਗਰ ਭਗਤ ਭੰਡਾਰ ਖੁਲਈਆ ਇੱਕ ਚਰਣੀ ਇੱਕ ਸਰਦਾ ਉਪਜੀ ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਪਈਆ ਪਰਮ ਬੈਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਿਤੇ ਪਾਵਨ ਕਹੀਆ ਬਾਰ ਬਾਰ ਖਿਨ ਖਿਨ ਫਲ ਕਹੀਐ ਹਲ ਕਹੀਏ ਹਰ ਪਾਰ ਨ ਪਾਵੇ ਪਰੇ ਪਰਿਆ ਸਾਸਤ ਵੇਦ ਪੁਰਾਣ ਪੁਕਾਰੇ ਤੁਰ ਕਰ ਹੋ ਖਟ ਕਰਮ ਦਰੜਿਆ ਮਨ ਮੁਖ ਪਾਖੰਡ ਭਰਮ ਬਿਗੋਤੇ ਲੋਭ ਲਹਿਰ ਨਾਵ ਬਾ ਪਾਰ ਬੁੜਿਆ ਨਾਮ ਜਪੋ ਨਾਮੈ ਹੈ ਗਤ ਪਾਵੋ ਸਿਮਰਤ ਸਾਸਤਰ ਨਾਮ ਦ੍ਰਿੜਿਆ ਹਉਮੈ ਜਾਇ ਨ ਨਿਰਮਲ ਹੋਵੇ ਗੁਰਮੁਖ ਪਰਚੈ ਪਰਮ ਪਦ ਪਈਐ ਪਈਆ

ਪਾਵੈ ਤਿਤ ਰਾਹੇ ਚਲਈਆ ਬਿਲਾਵਲ ਮਹੱਲਾ ਚੌਥਾ ਗੁਰਮੁਖ ਅਗਮਾ ਗੋਚਰ ਧਿਆਇਆ ਹੋਂ ਬਲ ਬਰ ਸਤਿਗੁਰ ਸਤਿਪੁਰਖਈਆ ਰਾਮ ਨਾਮ ਮੇਰੇ ਪ੍ਰਾਣ ਵਸਾਏ ਸਤਿਗੁਰ ਪਰਸ ਹਰ ਨਾਮ ਸਮਈਆ ਜਨ ਕੀ ਟੇਕ ਹਰ ਨਾਮ ਟਿਕਈਆ ਸਤਿਗੁਰ ਕੀ ਤਰ ਲਾਗਾ ਜਾਵਾਂ ਗੁਰ ਕਿਰਪਾ ਤੇ ਹਰ ਦਰ ਲਹੀਆ ਰਹਾਓ ਇਹੋ ਸਰੀਰ ਕਰਮ ਕੀ ਧਰਤੀ ਗੁਰਮੁਖ ਮਥ ਮਥ ਤਤ ਕਢਈਆ ਲਾਲ ਜਵੇ ਹਿਰਨਾ ਪ੍ਰਗਾਸਿਆ ਭਾਂਡੇ ਪਾਉ ਭਵੈ ਤਤ ਅਈਆ ਦਾਸਨ ਦਾਸ ਦਾਸ ਹੋਏ ਰਹੀ ਹੈ ਜੋ ਜਨ ਰਾਮ ਭਗਤ ਨਿਜ ਪਈਆ ਮਨ ਬੁੱਧ ਅਰਪ ਤਰੋਂ ਗੁਰ ਆਗੈ ਗੁਰ ਪ੍ਰਸਾਦੀ ਮੈਂ ਅਕਥ ਕਥਈਆ ਮਨਮੁਖ ਮਾਇਆ ਮੋਹ ਵਿਆਪੈ ਇਹ ਮੰਤਰ ਸੁਨਾ ਜਲਤ ਤਿਖਈਆ ਗੁਰਮਤ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁਝੀ ਗੁਰ ਸ਼ਬਦ ਬੁਝਈਆ ਇਹ ਮਨ ਨਾਚੈ ਸਤ ਗੁਰ ਆਗੈ ਅਨਹਦ ਸ਼ਬਦ ਧੁਨ ਤੂਰ ਬਜਈਆ ਹਰ ਹਰ ਉਸਤਤ ਕਰੇ ਦਿਨ ਰਾਤੀ ਰੱਖ ਰੱਖ ਚਰਨ ਹਰ ਤਾਲ ਪੂਰਈਆ ਹਰ ਕੇ ਰੰਗ ਰਾਤਾ ਮਨ ਗਾਵੇ ਹਰ ਰਸ ਰਸਾਲ ਰਸ ਸਾਰ ਸਬਦ ਰਵਈਆ ਨਿਜ ਕਰ ਤਾਰ ਚੂਐ ਅਤ ਨਿਰਮਲ ਜਿਨ ਪੀਆ ਤਿਨ ਹੀ ਸੁਖ ਲਹੀਆ ਮਨ ਹੱਠ ਕਰਮ ਕਰੇ ਅਭਿਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ ਆਵੈ ਲਹਿਰ ਸਮੁੰਦ ਸਾਗਰ ਕੀ ਖਿਨ ਮਹਿ ਭਿੰਨ ਭਿੰਨ ਢਹਿ ਪਈਆ ਹਰ ਰਸ ਸਾਗਰ ਹਰ ਹੈ ਆਪੇ ਇਹ ਜਗ ਹੈ ਸਭ ਖੇਲ ਖੇਲਈਆ ਜਿਉ ਜਲ ਤਰੰਗ ਜਲ ਜਲੈ ਸਮਾਵੈ ਨਾਨਕ ਆਪੇ ਆਪ ਰਮਈਆ ਬਿਲਾਵਲ ਮਹੱਲਾ ਪੰਜਵਾਂ ਸਤਿਗੁਰ ਪਰਚੈ ਮਨ ਮੁੰਦਰਾ ਪਾਈ ਗੁਰ ਕਾ ਸ਼ਬਦ ਤਨ ਭਸਮ ਦ੍ਰਿੜਈਆ ਅਮਰ ਪਿੰਡ ਪੈ ਸਾਧੂ ਸੰਗ ਜਨਮ ਮਰਨ ਦਉ ਮਿਟ ਗਈਆ ਮੇਰੇ ਮਨ ਸਾਧ ਸੰਗਤ ਮਿਲ ਰਹੀਆ ਕਿਰਪਾ ਕਰੋ ਮਧਸੂਦਨ ਮਾਧੋ ਮੈਂ ਖਿਨ ਖਿਨ ਸਾਧੂ ਚਰਨ ਪਖਈਆ ਰਹਾਓ ਤਜੈ ਗ੍ਰਸਤ ਭਇਆ ਬਨਵਾਸੀ ਇੱਕ ਖਿਨ ਮਨੁਆ ਟਿਕੇ ਨਾ ਟਿਕਈਆ ਧਾਵਤ ਧਾਏ ਤਦੈ ਕਰ ਆਵੈ ਹਰ ਹਰ ਸਾਧੂ ਸਰਨ ਪਵਈਆ ਤੀਆਂ ਪੂਤ ਛੋੜ ਸੁਨਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰੇ ਨਹੀਂ ਬੂਜੈ ਗੁਰ ਕੈ ਸ਼ਬਦ ਨਿਰਾਸ ਸੁਖ ਲਹੀਆ ਉਪਜੀ ਤਰਗ ਦਿਗੰਬਰ ਹੋਆ ਮਨ ਮਹਿ ਦਹਿ ਦਹਿ ਦਿਸ ਚਲ ਚਲ ਗਬ ਗਵਨ ਕਰਈਆ ਕਰਈਆ ਪ੍ਰਭਵਨ ਕਰੇ ਪੂਜੈ ਨਹੀਂ ਤ੍ਰਿਸ਼ਨਾ ਸੰਗ ਸਾਧ ਦਇਆ ਕਰ ਲਹੀਆ ਆਸਣ ਸਿੱਧ ਸਿੱਖ ਬਹੁ ਤੇਰੇ ਮਨ ਮਾਗੈ ਰਿੱਧ ਸਿੱਧ ਚੇਟਕ ਚੇਟਕਈਆ ਤ੍ਰਿਪਤ ਸੰਤੋਖ ਮਨ ਸਾਂਤ ਨਾ ਆਵੈ ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ ਅੰਡਜ ਜੇਰਜ ਸੇਤਜ ਉਤਪੁਜ ਸਭ ਵਰਨ ਰੂਪ ਜੀਆ ਜੰਤ ਉਪਈਆ ਸਾਧੂ ਸਰਨ ਪਰੇ ਸੋ ਉਬਰੈ ਖੱਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ ਨਾਮਾ ਜੈ ਦਿਉ ਕੰਬੀਰ ਤਰਲੋਚਨ ਔ ਜਾਤ ਰਵਿਦਾਸ ਚਮਿਆਰ ਚੁਮਈਆ ਜੋ ਜੋ ਮਿਲੈ ਸਾਧੂ ਜਨ ਸੰਗਤ ਤਨ ਤੰਨਾ ਜਟ ਸੈਣ ਮਿਲਿਆ ਹਰ ਦਈਆ ਸੰਤ ਜਨਾ ਕੀ ਹਰ ਪੈਜਰ ਖਾਈ ਭਗਤ ਵਛਲ ਅੰਗੀਕਾਰ ਕਰਈਆ ਨਾਨਕ ਸਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ।

ਜਾਣੇ ਪੀਰ ਪਰਈਆ ਰਾਮ ਗੁਰ ਮੋਹਨ ਮੋਹੇ ਮਨ ਲਈਆ ਹੋ ਆਕਲ ਬਿਕਲ ਭਈ ਗੁਰ ਦੇਖੇ ਹੋ ਲੋਟ ਪੋਟ ਹੋਏ ਪਈਆ ਰਹਾਓ ਹੋ ਨਿਰਖਤ ਫਿਰੋਂ ਸਭ ਦੇਸ ਦਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਟ ਦਿਓ ਗੁਰ ਆਗੇ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਣ ਸੰਦੇਸਾ ਦੇ ਪ੍ਰਭ ਕੇਰਾ ਨਿਧ ਅੰਤਰ ਮਨ ਤਨ ਮੀਠਲ ਗਈਆ ਮਸਤਕ ਕਾਟ ਦਿਓ ਚਰਣਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਿਲਈਆ ਚਲ ਚਲ ਸਖੀ ਹਮ ਪ੍ਰਭ ਪਰ ਬੋਧੋ ਗੁਣ ਕਾਵਣ ਕਰ ਹਰ ਪ੍ਰਭ ਲਹੀਆ ਭਗਤ ਵਛਲ ਉਮਾ ਕੋ ਨਾਮ ਕਹੀਅਤ ਹੈ ਸਰਨ ਪ੍ਰਭ ਪਾ ਤਿਸ ਪਾਛੈ ਪਈਆ ਖਿਮਾ ਸਿੰਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪ ਗੁਰ ਗਿਆਨ ਬਲਈਆ ਹਰ ਰਸ ਭੋਗ ਕਰੇ ਪ੍ਰਭ ਮੇਰਾ ਹਮ ਤਿਸ ਆਗੇ ਜੀਓ ਘੱਟ ਘੱਟ ਪਈਆ ਹਰ ਹਰ ਹਾਰ ਕੰਠ ਹੈ ਬਨਿਆ ਮਨ ਮੋਤੀ ਚੂਰ ਵੱਡ ਗਹਿਨ ਗਹਿਨਈਆ ਹਰ ਹਰ ਸਰਦਾ ਸੇਜ ਵਿਸਾਈ ਪ੍ਰਭ ਛੋੜ ਨ ਸਕੇ ਬਹੁਤ ਮਨ ਪਈਆ ਕਹੇ ਪ੍ਰਭ ਅਵਰ ਅਵਰ ਕਿਛ ਕੀਜੈ ਸਭ ਵਾਦ ਵਿਸਾ ਸਿਗਾਰ ਫੋਕਟ ਫੋਕਟਈਆ ਕੀਓ ਸਿਗਾਰ ਮਿਲਣ ਕੈ ਤਾਈ ਪ੍ਰਭ ਲੀਓ ਸੁਹਾਗਨ ਥੂਕ ਮੁਖ ਪਈਆ ਹਮ ਚੇਰੀ ਤੂੰ ਅਗਮਗ ਸਾਈ ਕਿਆ ਹਮ ਕਰਹਿ ਤੇਰੇ ਵਸ ਪਈਆ ਦਇਆਲ ਦਇਆ ਦੀਨ ਕਰੋ ਰਖ ਲੇ ਵਹੋ ਨਾਨਕ ਹਰ ਗੁਣ ਸਰਣ ਸਮਈਆ ਬਲਾਬਲ ਮਹੱਲਾ ਪੰਜਵਾਂ ਮੈਂ ਮਨ ਤੇਰੀ ਪ੍ਰੇਮ ਅਗਮ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖਿਨ ਖਿਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜਿਉਂ ਚਾਤਰਕ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ ਮਿਲ ਮਿਲ ਸਖੀ ਹਾਰਾ ਕਥਾ ਸੁਨਈਆ ਸਤਿਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆਗੈ ਸਿਰ ਕਰ ਕੱਟ ਕੱਟ ਪਈਆ ਰੋ ਰਹਾਓ ਰੋਮ ਰੋਮ ਮਨ ਤਨ ਇੱਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨ ਪਈਆ ਵੈਦਿਕ ਨਾਟਕ ਦੇਖ ਭੁਲਾਨੇ ਮੈਂ ਹਿਰਦੇ ਮਨ ਤਨ ਪ੍ਰੇਮ ਲਗਈਆ ਮਨ ਪ੍ਰੇਮ ਪ੍ਰੇਮ ਪੀਰ ਲਗਈਆ ਹੋਂ ਖਿਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ ਜਿਉਂ ਬਿਨ ਅਮਲੇ ਅਮਲੀ ਮਰ ਗਈਆ ਜਿਨ ਕੋ ਪਿਆ

ਪਰ ਥੱਕ ਪਰੇ ਓ ਪ੍ਰਭ ਦਰਬਾਰ ਪ੍ਰਭ ਕਰ ਹੋ ਸਾਧੂ ਤੂਰ ਨਾਨਕ ਮਨ ਸਾਪੂਰ ਬਿਲਾਵਲ ਮਹੱਲਾ ਪੰਜਵਾਂ ਪ੍ਰਭ ਜਨਮ ਮਰਨ ਨਿਵਾਰ ਹਾਰ ਪਰੇ ਓ ਦੁਆਰ ਗਹਿਨ ਚਰਨ ਸਾਧੂ ਗਹਿ ਚਰਨ ਸਾਧੂ ਸੰਗ ਮਨ ਮਿਸਟ ਹਰ ਹਰ ਰੰਗ।

0: ਨਾ ਜਾਣੀ
1: ਪੋਤ ਪੋਤ ਜਨ ਹਰ ਰਸ ਰਾਤੇ
0: ਸੁਨ ਸਮਾਧ ਨਾਮ ਰਸ ਮਾਤੇ
1: ਆਠ ਪਹਿਰ ਜਨ ਹਰ ਹਰ ਜਪੈ
0: ਹਰ ਕਾ ਪਦ ਪ੍ਰਗਟ ਨਹੀਂ ਛਪੈ
1: ਹਰ ਕੀ

0: ਨਿਰਗੁਣ ਗੁਣ ਕਛੂ ਨਾ
1: ਬੂਝੈ ਬਖਸ ਲਿਓ ਤੋ ਨਾਨਕ ਸੀਜੈ
0: ਜੇ ਪ੍ਰਸਾਦ ਧਰੂ ਪਰ ਸੁਖ ਬਸ ਹੈ
1: ਸਤ ਬਰਾਤ ਮਿਲਿੰਦ ਬਨੰਤਾ ਸੰਗ ਹਸੈ
0: ਜੇ

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਰਾ

ਕਰ ਕਰ ਕੰਤ ਮਹਿਲਿਆ ਰੂੜੇ ਹਿਤ ਪਿਆਰੇ, ਮੈਂ ਫਿਰ ਸੱਚ ਸਲਾਹਣਾ ਹੋ ਰੈਸੜੀ ਨਾਮ ਪਤਾਰੇ। ਗੁਰ ਮਿਲਿਆ ਵੇਸ ਪਲਟਿਆ, ਸਾਤਨ ਸੱਚ ਸਿਗਾਰੋ, ਆਵੋ ਮਿਲੋ ਸਹੇਲੀ ਹੋ, ਸਿਮਰ ਹੋ ਸਿਰਜਣ ਹਾਰੋ।

ਨਾ ਭਾਲੀਐ ਘਟ ਘਟ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨੇ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਮੈ ਪਿੜ ਕਾਚੀ

ਇਹ ਜਿਹੜਾ ਸਰੀਰ ਹੈ ਨਾ ਜੀ, ਇਹ ਸਰੀਰ, ਇਹ ਆਤਮਾ, ਇਹ ਪ੍ਰਭੂ ਦੀ ਵਸਤੂ ਹੈ। ਫਿਰ ਜਦੋਂ ਪ੍ਰਭੂ ਦਾ ਹੁਕਮ ਆਉਂਦਾ ਨਾ ਜੀ, ਫਿਰ ਉਹ ਬਿਨਾਂ ਪੁੱਛਣ ਤੋਂ ਹੀ ਜੀਵ ਆਤਮਾ ਨੂੰ ਆਪਣੇ ਨਾਲ ਲੈ ਜਾਂਦਾ ਹੈ। ਕਿਉਂ? ਕਿਉਂਕਿ ਇਹ ਜਿਹੜਾ ਸਰੀਰ ਹੈ, ਇਹ ਆਤਮਾ ਸਾਡਾ ਥੋੜ੍ਹਾ, ਇਹ ਤਾਂ ਪ੍ਰਭੂ ਦੀ ਵਸਤੂ ਹੈ। ਅਸੀਂ ਆਪਣਾ ਸਮਝੀ ਬੈਠੇ ਹਾਂ, ਦੁੱਖ ਇੱਥੇ ਹੈ ਬਸ, ਮੂੰਹ ਹੈ ਸਾਨੂੰ, ਸਾਡਾ ਕੁਝ ਨਹੀਂ ਹੈ, ਇਹ ਪ੍ਰਭੂ ਹੈ, ਪ੍ਰਭੂ ਦੀ ਵਸਤੂ ਹੈ। ਜਦੋਂ ਪ੍ਰਭੂ ਦਾ ਹੁਕਮ ਆਉਂਦਾ, ਉਹ ਬਿਨਾਂ ਪੁੱਛਣ ਤੋਂ ਹੀ ਆਪਣੇ ਨਾਲ ਲੈ ਜਾਂਦਾ ਜੀਵ ਆਤਮਾ ਨੂੰ। ਆਈ ਆ ਗਿਆ ਫਿਰ ਉਹ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਕਿਸੇ ਨਾਲ ਸਲਾਹ ਮਸ਼ਵਰਾ ਨਹੀਂ ਕਰਦਾ, ਕੋਈ ਮਤਾ ਨਹੀਂ ਪਕਾਉਂਦਾ, ਮੈਨੂੰ ਲੈਣ ਆਇਆ ਲੈ ਜਾ, ਨਾ ਸਲਾਹ ਕਿਸੇ ਨਾਲ ਨਹੀਂ, ਕਿਉਂਕਿ ਪ੍ਰਭੂ ਦੀ ਵਸਤੂ ਹੈ, ਜਦੋਂ ਦਿਲ ਕਰਦਾ ਲੈ ਜਾਂਦਾ।

ਇਸ ਕਰਕੇ ਇਹ ਜਿਹੜਾ ਸੰਸਾਰ ਹੈ ਚਲਾਇਮਾਨ ਹੈ, ਇੱਥੋਂ ਇੱਕ ਦਿਨ ਸਾਰਿਆਂ ਨੇ ਚਲੇ ਜਾਣਾ ਹੈ, ਪਰ ਜਾਣਾ ਵਾਰੋ ਵਾਰੀ ਹੈ, ਵਾਰੀ ਆਪੋ ਆਪਣੀ। ਕੋਈ ਨਾ ਬੰਧੇ ਤੀਰ, ਕੋਈ ਵੀ ਸ਼ੈ, ਕੋਈ ਵੀ ਚੀਜ਼ ਸੰਸਾਰ ਵਿੱਚ ਇਸ ਤਰ੍ਹਾਂ ਦੀ ਨਹੀਂ ਹੈ ਜਿਹੜੀ ਸਦਾ ਥਿਰ ਰਹਿਣ ਵਾਲੀ ਹੋਵੇ। ਜੋ ਵੀ ਨਜ਼ਰ ਆ ਰਿਹਾ ਪਾਤਸ਼ਾਹ ਕਹਿੰਦੇ ਖਾਕ ਹੋ ਜਾਏਗਾ, ਮਿੱਟੀ ਵਿੱਚ ਮਿਲ ਜਾਏਗਾ ਜੋ ਵੀ ਨਜ਼ਰ ਆ ਰਿਹਾ, ਕਿਉਂਕਿ ਸੰਸਾਰ ਚਲਾਇਮਾਨ ਹੈ। ਜੇ ਸੰਸਾਰ ਚਲਾਇਮਾਨ ਨਾ ਹੁੰਦਾ, ਸੰਸਾਰ ਤੋਂ ਕੋਈ ਨਾ ਜਾਂਦਾ, ਫਿਰ ਅੱਜ ਸਾਨੂੰ ਇਸ ਧਰਤੀ ਉੱਪਰ ਸਾਡੇ ਵੱਡੇ ਵਡੇਰੇ, ਸਾਡੇ ਬਜ਼ੁਰਗ ਨਜ਼ਰ ਆਉਣੇ ਸੀ। ਜੇ ਸੰਸਾਰ ਚਲਾਇਮਾਨ ਨਾ ਹੁੰਦਾ, ਸੰਸਾਰ ਤੋਂ ਕੋਈ ਨਾ ਜਾਂਦਾ, ਫਿਰ ਅੱਜ ਸੰਸਾਰ ਦੀ ਹਾਲਤ ਕੁਝ ਹੋਰ ਹੋਣੀ ਸੀ। ਸੰਸਾਰ ਤੇ ਚਲਾਇਮਾਨ, ਇਸ ਕਰਕੇ ਸਾਰਿਆਂ ਨੇ ਚਲੇ ਜਾਣਾ ਹੈ। ਫਿਰ ਜਾਣ ਤੋਂ ਪਹਿਲਾਂ ਕਰਨਾ ਕੀ ਹੈ? ਇਹ ਜੀਵਨ ਮਿਲਿਆ ਨਾ, ਦੇਹੀ ਹੈ ਇਹ ਜੀਵਨ, ਇਹਨੂੰ ਸਫਲ ਕਰਕੇ ਜਾਣਾ ਹੈ। ਸਫਲ ਕਿਵੇਂ ਕਰਨਾ? ਪ੍ਰਭੂ ਦਾ ਨਾਮ ਜਪ ਕੇ, ਸੰਸਾਰ ਵਿੱਚ ਰਹਿ ਕੇ ਚੰਗੇ ਕਰਮ ਕਰਨੇ ਨੇ, ਕਿਸੇ ਦੀ ਮਦਦ ਕਰ ਦੇਣੀ ਹੈ, ਕਿਸੇ ਦੀ ਹੈਲਪ ਕਰ ਦੇਣੀ ਹੈ, ਚੰਗੇ ਕਰਮ ਨੇ। ਜੇ ਸੰਸਾਰ ਵਿੱਚ ਰਹਿ ਕੇ ਚੰਗੇ ਕਰਮ ਕਰਾਂਗੇ, ਬਾਣੀ ਪੜ੍ਹਾਂਗੇ, ਪ੍ਰਭੂ ਦਾ ਨਾਮ ਜਪਾਂਗੇ, ਫਿਰ ਸੱਚੀ ਮੁੱਚੀ ਸਾਡਾ ਵੀ ਆਉਣਾ ਸਫਲ ਹੋ ਜਾਏਗਾ, ਸਾਡਾ ਵੀ ਆਉਣਾ ਮੁਬਾਰਕ ਹੋ ਜਾਏਗਾ। ਆਓ, ਭੁੱਲਾ ਗਲਤੀ ਦੀ ਮੁਆਫ਼ੀ, ਆਨੰਦ ਸਾਹਿਬ ਦਾ ਜਾਪ ਸਾਰੇ ਮਿਲ ਕੇ ਪੜ੍ਹੀਏ। ਰਾਮ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ।

तुमरायंत उचेत ऊचा भगवान सागर सामग्री तुमरे सूत्र धारी।

थिर नहीं कोई, जो उपजो सो बिनस है, परु आज कै काल, नानक हर गुण गा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੇ ਅਟਲ ਹੁਕਮਾਂ ਦੀ ਤਾਮੀਲ ਕਰਦੇ ਹਾਂ। ਦਰ ਕਰਦੇ ਸੇਵਕ ਭਾਈ ਕਸ਼ਮੀਰ ਲਾਲ ਜੀ, ਸਤਿਗੁਰੂ ਨੇ ਉਹਨਾਂ ਨੂੰ ਜਿਤਨੀ ਆਰਜਾ ਬਖਸ਼ਿਸ਼ ਕੀਤੀ ਸੀ, ਸੰਸਾਰਕ ਯਾਤਰਾ ਸੰਪੂਰਨ ਕਰਦਿਆਂ ਹੋਇਆ ਪਰਲੋਕ ਪਿਆਨਾ ਕਰ ਗਏ ਸਨ। ਸੋ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਸੇਵਕ ਪਰਿਵਾਰ ਵੱਲੋਂ ਅੰਮ੍ਰਿਤਮਈ ਬਾਣੀ ਅਲਾਣੀਆਂ ਦੇ ਪਾਠ ਅਤੇ ਸੱਦ ਜੀ ਦੇ ਪਾਠ ਉਪਰੰਤ ਸ਼ਬਦ ਕੀਰਤਨ ਹੋਏ। ਉਸ ਤੋਂ ਉਪਰੰਤ ਆਪਾਂ ਸਾਰਿਆਂ ਨੇ ਸੰਗਤੀ ਰੂਪ ਦੇ ਵਿੱਚ ਵਿਛੜੀ ਆਤਮਾ ਲਈ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਵਿਛੜੀ ਆਤਮਾ ਨੂੰ ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ। ਪਰਿਵਾਰ ਨੂੰ ਸਤਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਸੋ ਪਰਿਵਾਰ ਵੱਲੋਂ ਸਾਰੀਆਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਜੋ ਕਿ ਆਪ ਜੀ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸੇਵਕ ਪਰਿਵਾਰ ਦੀ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋ ਕੇ ਦੁੱਖ ਨੂੰ ਵੰਡਾਇਆ ਹੈ। ਸੋ ਆਪ ਸਾਰਿਆਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਕੜਾ ਪ੍ਰਸ਼ਾਦੀ ਦੇਗ ਲੈਣ ਤੋਂ ਉਪਰੰਤ ਪਰਿਵਾਰ ਵੱਲੋਂ ਬੇਨਤੀ ਹੈ, ਜਿਨ੍ਹਾਂ ਨੇ ਲੰਗਰ ਨਹੀਂ ਛਕਿਆ ਲੋੜ ਅਨੁਸਾਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੋ ਬੇਨਤੀ ਪ੍ਰਵਾਨ ਕਰਨੀ, ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਪੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਜੋ ਸਾਲਾਨਾ ਸਮਾਗਮ ਬੱਚਿਆਂ ਵੱਲੋਂ ਹੁੰਦਾ ਹੈ ਹਰ ਸਾਲ, ਸੋ ਇਸੇ ਸੰਬੰਧ ਦੇ ਵਿੱਚ ਹੀ 5 ਵਜੇ ਕੀਰਤਨ ਆਰੰਭ ਹੋਏਗਾ। ਸੋ ਲੰਗਰ ਹਾਲ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਨੇ ਉਹਨਾਂ ਨੂੰ ਵੀ ਬੇਨਤੀ ਹੈ 5 ਵਜੇ ਗੁਰੂ ਦਰਬਾਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ, ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਬੇਨਤੀ ਪ੍ਰਵਾਨ ਕਰਨੀ, ਸਤਿ ਨਾਮ ਵਾਹਿਗੁਰੂ।

ਸਰਬਣ ਕਰਨੀ ਕੀਰਤ ਲਹਿਆ ਪਤ ਵਿਣ ਪੂਜਾ ਸਤ ਵਿਣ ਸੰਜਮ ਜਤ ਵਿਣ ਕਾਹੇ ਜਨੇਊ ਨਾ ਬਹੁ ਧੋ ਬਹੁ ਤਿਲਕ ਚੜਾਵਹੁ ਸੁਚ ਵਿਣ ਸੋਚ ਨਾ ਹੋਈ ਕਲ ਪ੍ਰਵਾਣ ਕਤੇਬ ਕੁਰਾਣ ਪੋਥੀ ਪੰਡਤ ਰਹਿ